ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਤਕਾਰ ਜੋ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਆਪ ਸੰਗਤਾਂ

ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ। ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ ਤਿੰਨਾਂ ਪਾਸੋਂ ਚਾਲੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਸਰਵਣ ਕਰੀਏ। ਅੱਜ ਦਾ ਜੋ ਦਿਹਾੜਾ ਹੈ ਸਿਰਜਣਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਤੇ ਨਕੋਦਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸੱਜੇ ਹਨ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਾ ਅੰਗਦ ਦੋ

ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਰਾਜ ਅਨ ਰਾਜ ਭਾਨ ਅਨ ਭਾਨ ਦੇਵ ਅਨ ਦੇਵ ਉਪਮਾ ਮਹਾਨ। ਬਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਭਗਤ ਵਚਲ ਕਰੁਣਾ ਨਿਧਾਨ। ਸ਼ਤਰ ਚਵਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਸ਼ਰਧਾ ਦੇ ਨਾਲ ਸੀਸ ਝੁਕਾ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਹਿਬ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਰੁਝੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਸਮੇਂ ਪਲ ਘੜੀਆਂ ਜਾਂ ਸਵਾਸਾਂ ਦੀ ਸਫਲਤਾ ਗੁਰੂ ਪਿਆਰਿਓ ਜ਼ਿੰਦਗੀ ਦਾ ਲਾਹਾ ਲੈਣ ਵਾਸਤੇ ਇਕੱਤਰ ਹੋ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਦੇ ਆ। ਸਤਿਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਵੱਡੇ ਪੁੰਨ ਫਲ ਨੂੰ ਪ੍ਰਾਪਤ ਕਰਨ ਵਾਸਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਤੁਰਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਨੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਪਰ ਇੱਕ ਕੰਡੀਸ਼ਨ ਲਾਈ ਗਈ ਹੈ ਇਹਦੇ ਉੱਤੇ। ਅਗਰ ਉਹ ਸ਼ਰਤ ਆਪਾਂ ਪੂਰੀ ਕਰੀਏ ਨਾ, ਫਿਰ ਭਗਤੀ ਦੀ ਦੁਨੀਆਂ ਵਿੱਚ ਸਾਡੇ ਹਿਰਦੇ ਨੂੰ ਸ਼ਾਂਤੀ ਆਨੰਦ ਦੇਣ ਵਾਸਤੇ ਕੀਰਤਨ ਸਭ ਤੋਂ ਪ੍ਰਮੁੱਖ ਸਾਧਨ ਹੈ, ਪ੍ਰਧਾਨ ਸਾਧਨ ਹੈ। ਪਰ ਉਹ ਸ਼ਰਤ ਕੀ ਹੈ? ਨਾਲ ਹੀ ਅਗਲੀ ਪੰਕਤੀ ਵਿੱਚ ਆਖਿਆ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਕਰਦਿਆਂ ਹੋਇਆਂ ਸੁਣਦਿਆਂ ਹੋਇਆਂ ਧਿਆਨ ਗੁਰੂ ਦੇ ਸ਼ਬਦ ਵਿੱਚ ਹੋਵੇ, ਧਿਆਨ ਤਰਜ ਵਿੱਚ ਨਹੀਂ, ਟਿਊਨ ਵਿੱਚ ਨਹੀਂ, ਧਿਆਨ ਤਿੱਖੀਆਂ ਸੁਰਾਂ ਵਿੱਚ ਨਹੀਂ, ਧਿਆਨ ਤਬਲੇ ਦੀ ਤਾਲ ਵਿੱਚ ਨਹੀਂ। ਉਹ ਸਹਿਯੋਗੀ ਜ਼ਰੂਰ ਨੇ ਉਹ ਚੀਜ਼ਾਂ। ਧਿਆਨ ਹੋਵੇ ਸ਼ਬਦ ਵਿੱਚ, ਸ਼ਬਦ ਕਿਹੜਾ ਗਾਇਆ ਜਾ ਰਿਹਾ ਹੈ, ਫਿਰ ਇਹ ਕੀਰਤਨ ਪ੍ਰਧਾਨ ਬਣਦਾ ਹੈ। ਫਿਰ ਕਹਿੰਦੇ ਆ ਵੀ ਹਿਰਦੇ ਨੂੰ ਆਨੰਦ ਬਣਦਾ ਹੈ। ਤੇ ਸਤਿਗੁਰੂ ਫਿਰ ਨਾਲ ਹੀ ਇਹ ਗੱਲ ਵੀ ਕਹਿੰਦੇ ਨੇ, ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ। ਹਿਰਦੇ ਦੀ ਮੈਲ ਨੂੰ ਧੋਣ ਵਾਸਤੇ, ਵਿਸ਼ੇ ਵਿਕਾਰਾਂ ਦੀ ਜੋ ਗੰਦਗੀ ਹੈ ਸਾਡੇ ਖਿਆਲਾਂ ਵਿੱਚ ਫੁਰਨਿਆਂ ਵਿੱਚ ਵਸੀ ਹੋਈ, ਇਹਨੂੰ ਧੋਣ ਵਾਸਤੇ ਸੁਣ ਹਰ ਕਥਾ ਉਤਾਰੀ ਮੈਲ। ਕਥਾ ਇੱਕ ਐਸਾ ਸਾਧਨ ਹੈ ਜੋ ਹਿਰਦੇ ਨੂੰ ਸਵੱਛ ਕਰਦਾ, ਪਵਿੱਤਰ ਕਰਦਾ, ਸ਼ੁੱਧ ਕਰਦਾ। ਤੇ ਗੁਰੂ ਪਿਆਰਿਓ, ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਕਥਾ ਦਾ। ਹੁਣੇ ਹੀ ਗਿਆਨੀ ਜੀ ਦੱਸ ਰਹੇ ਸੀ ਅੱਜ ਦਾ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਰਚਨਾ ਦਿਵਸ ਹੈ, ਸਾਜਨਾ ਦਿਵਸ ਹੈ। ਸਰਬ ਸੰਗਤਾਂ ਨੂੰ ਇਸ ਇਤਿਹਾਸਕ ਦਿਨ ਦੀ ਲੱਖ ਲੱਖ ਵਧਾਈ ਹੋਵੇ। ਮੇਰੇ ਸਤਿਗੁਰੂ ਕਿਰਪਾ ਕਰਨ ਅੱਜ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਸਮਝ ਆਵੇ, ਮਹਾਨਤਾ ਸਮਝ ਆਵੇ। ਮੈਂ ਬੜੇ ਦੁੱਖ ਨਾਲ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਵੀ ਸਿਆਸੀਕਰਨ ਅਸੀਂ ਕਰ ਦਿੱਤਾ। ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉੱਥੇ ਫੈਸਲੇ ਹੋ ਰਹੇ ਨੇ। ਰਾਜਨੀਤ ਆਕਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤੇ ਪਾਤਸ਼ਾਹ ਕਿਰਪਾ ਕਰਨ, ਕੌਮ ਵਿੱਚ ਚੜ੍ਹਦੀ ਕਲਾ ਆਵੇ ਤੇ ਉਹ ਜਿਹੜੀ ਪੁਰਾਤਨ ਸਾਡੀ ਪਰੰਪਰਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ, ਉਹ ਮੁੜ ਕੇ ਬਹਾਲ ਹੋ ਸਕੇ।
ਸੋ ਆਓ ਇਤਿਹਾਸ ਦੀ ਲੜੀ ਵੱਲ ਤੁਰੀਏ ਤੇ ਅਹਿਮਦ ਸ਼ਾਹ ਅਬਦਾਲੀ ਦਾ ਭਾਰਤ ਉੱਤੇ ਹਮਲਾ, ਵੱਖ ਵੱਖ ਇਲਾਕਿਆਂ ਵਿੱਚ ਉਹ ਵਿਚਰ ਰਿਹਾ, ਜੰਗ ਹੋ ਰਹੇ ਨੇ, ਲੁੱਟ ਰਿਹਾ ਭਾਰਤ ਦੇ ਖਜ਼ਾਨਿਆਂ ਨੂੰ। ਉਹਦੇ ਵਿੱਚ ਅਬਦਾਲੀ ਦੀ ਫੌਜ ਨਾਲ ਇੱਕ ਟੱਕਰ ਸਿੱਖਾਂ ਦੀ ਵੀ ਹੋਈ ਹੈ। ਗਿਣਤੀ ਬੜੀ ਘੱਟ ਸੀ, ਬਹੁਤੀਆਂ ਸ਼ਹਾਦਤਾਂ ਹੀ ਹੋਈਆਂ ਸਿੱਖਾਂ ਦੀਆਂ। ਹੁਣ ਇਸ ਗ੍ਰੰਥ ਦੇ ਜਿਹੜੇ ਕਰਤਾ ਨੇ ਸਰਦਾਰ ਰਤਨ ਸਿੰਘ ਭੰਗੂ, ਹੁਣ ਉਹ ਤੋਂ ਬਾਅਦ ਦੇ ਹਾਲਾਤ ਸਾਂਝੇ ਕਰਦੇ ਨੇ ਵੀ ਉਸ ਵੇਲੇ ਕੀ ਹਾਲਾਤ ਚੱਲ ਰਹੇ ਨੇ ਭਾਰਤ, ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ। ਤੇ ਉਹਦੇ ਵਿੱਚ ਇੱਕ ਜਰਨੈਲ ਹੈ, ਅਦੀਨਾ ਬੇਗ ਉਹਦਾ ਨਾਮ ਹੈ। ਇਸ ਵੇਲੇ ਅਬਦਾਲੀ ਵੱਲੋਂ ਉਹ ਅਗਵਾਈ ਕਰ ਰਿਹਾ, ਇਸ ਇਲਾਕੇ ਵਿੱਚ ਵਿਚਰ ਰਿਹਾ। ਤੇ ਇਹ ਲਾਹੌਰ ਦਾ ਜਿਹੜਾ ਗਵਰਨਰ ਹੈ ਉਹ ਮੀਰ ਮੰਨੂ ਹੈ। ਭਾਵੇਂ ਇਹ ਦੋਵੇਂ ਇੱਕੋ ਕੌਮ ਨਾਲ ਸੰਬੰਧਿਤ ਲੋਕ ਨੇ, ਕਹਿ ਲਈਏ ਦੋਵੇਂ ਹੀ ਮੁਸਲਮਾਨ ਨੇ, ਪਰ ਜਿਹੜੀ ਰਾਜਨੀਤੀ ਹੁੰਦੀ ਹੈ ਉਹਦਾ ਧਰਮ ਕੋਈ ਨਹੀਂ ਹੁੰਦਾ। ਮੈਂ ਬੇਨਤੀ ਕਰੀ ਹੈ, ਰਾਜਨੀਤੀ ਧਰਮ ਨੂੰ ਵਰਤਿਆ ਜ਼ਰੂਰ ਕਰਦੀ ਹੈ, ਪਰ ਰਾਜਨੀਤੀ ਦਾ ਧਰਮ ਕੋਈ ਨਹੀਂ। ਇਸ ਕਰਕੇ ਉਹਦਾ ਕੋਈ ਲਿਹਾਜ਼ ਨਹੀਂ ਵੀ ਰਾਜਾ ਕਿਹੜਾ, ਉਹਨੂੰ ਤੇ ਸਿਰਫ ਲੁੱਟ ਚਾਹੀਦੀ ਹੈ, ਮਾਲ ਚਾਹੀਦਾ, ਖਜ਼ਾਨਾ ਚਾਹੀਦਾ, ਧਨ ਦੌਲਤ ਚਾਹੀਦਾ, ਜਿਹੜਾ ਉਹਦਾ ਮਕਸਦ ਹੈ ਜਿਸ ਨੂੰ ਲੈ ਕੇ ਉਹ ਆਇਆ ਹੋਇਆ। ਭਾਵੇਂ ਲਾਹੌਰ ਦਾ ਗਵਰਨਰ ਮੀਰ ਮੰਨੂ ਹੈ ਤੇ ਭਾਵੇਂ ਵੱਖ ਵੱਖ ਰਿਆਸਤਾਂ ਦੇ ਰਾਜੇ ਵੀ ਜ਼ਿਆਦਾ ਮੁਸਲਮਾਨ ਹੀ ਨੇ, ਪਹਾੜੀ ਰਾਜਿਆਂ ਨੂੰ ਛੱਡ ਕੇ ਬਹੁਤੇ ਮੁਸਲਮਾਨ ਸ਼ਾਸਕ ਨੇ ਵੱਖ ਵੱਖ ਰਿਆਸਤਾਂ ਵਿੱਚ। ਤੇ ਅਦੀਨਾ ਬੇਗ ਇਲਾਕੇ ਵਿੱਚ ਵਿਚਰ ਰਿਹਾ। ਉਸ ਵੇਲੇ ਭਾਰਤ ਦੀ ਰਾਜਨੀਤੀ ਦੀ ਕੀ ਦਸ਼ਾ ਹੈ, ਕਿਹੋ ਜਿਹੇ ਹਾਲਾਤ ਨੇ, ਕਿਹੜੀਆਂ ਕਿਹੜੀਆਂ ਕੌਮਾਂ ਜੂਝ ਰਹੀਆਂ ਨੇ ਤਖ਼ਤ ਦੀ ਪ੍ਰਾਪਤੀ ਵਾਸਤੇ, ਆਪੋ ਆਪਣੇ ਢੰਗ ਨਾਲ ਯਤਨ ਹੋ ਰਹੇ ਨੇ। ਦਿੱਲੀ ਦਾ ਤਖ਼ਤ ਇਸ ਵੇਲੇ ਕਮਜ਼ੋਰ ਪੈ ਚੁੱਕਿਆ, ਭਾਵ ਉੱਥੋਂ ਦਾ ਰਾਜ ਭਾਗ ਦਾ ਕੰਟਰੋਲ ਘੱਟ ਚੁੱਕਿਆ ਦੁਸ਼ਮਣ ਦੇ ਹਮਲਿਆਂ ਕਾਰਨ। ਤੇ ਅੱਗੇ ਕਵੀ ਜੀ ਕੀ ਲਿਖਦੇ ਨੇ, ਆਓ ਗੁਰੂ ਪਿਆਰਿਓ ਆਪਣੀ ਮਨ ਬਿਰਤੀ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਫੁਰਨਿਆਂ ਖਿਆਲਾਂ ਤੇ ਪਾਈਏ ਕਾਬੂ। ਅੱਜ ਤੋਂ ਪਿੱਛੇ ਨੂੰ ਲੈ ਜਾਈਏ ਆਪਣੀ ਬਿਰਤੀ ਨੂੰ, ਇਤਿਹਾਸ ਵਿੱਚ ਸਦੀਆਂ ਦੇ ਹਿਸਾਬ ਨਾਲ ਬੇਨਤੀ ਕਰੀ ਸੀ 1755 ਈਸਵੀ ਦੇ ਇਹ ਵਾਕਿਆ ਨੇ ਜਿਨ੍ਹਾਂ ਦਾ ਜ਼ਿਕਰ ਚੱਲ ਰਿਹਾ। ਤੇ ਹੁਣ ਤੇ ਸਮਾਂ ਬਹੁਤ ਹੋ ਚੁੱਕਿਆ, ਕਹਿ ਲਈਏ 350 ਸਾਲ ਦੇ ਕਰੀਬ ਇਹਨੂੰ ਬਤੀਤ ਹੋ ਚੁੱਕਿਆ। ਤੇ ਕੀ ਲਿਖਦੇ ਨੇ, ਆਓ ਇਕਾਗਰਤਾ ਬਣਾਉਂਦਿਆਂ ਰਸਨਾ ਦੀ ਲਵਾਓ ਹਾਜ਼ਰੀ, ਕੋਈ ਵੀ ਰਸਨਾ ਖਾਲੀ ਨਾ ਰਹੇ, ਸ਼ਰਧਾ ਭਾਵਨਾ ਵਿੱਚ ਭਿੱਜ ਕੇ ਪਿਆਰ ਅਤੇ ਸਤਿਕਾਰ ਦੇ ਨਾਲ ਬੁਲੰਦ ਆਵਾਜ਼

0: ਵਾਹਿਗੁਰੂ ਜੀ। ਜੇ ਕੋ ਆਕੇ ਪ੍ਰਸੰਨ ਜੈ ਫਿਰ ਆਗੇ ਸਾਏ ਕਿਆ ਕੀਨਾ।
1: ਕਵੀ ਜੀ ਲਿਖਦੇ ਨੇ ਕਹਿੰਦੇ ਇਸ ਜੰਗ ਤੋਂ ਬਾਅਦ ਜਿਹੜਾ ਅਹਿਮਦ ਸ਼ਾਹ ਏ ਉਹ ਕੀ ਕਰਦਾ ਜਾਂ ਉਹਦੇ ਜਿਹੜੇ ਗਵਰਨਰ ਆਦਿਕ ਜਾਂ ਫੌਜਦਾਰ ਅਲੱਗਿਆਂ ਵਿੱਚ ਵਿਚਰ ਰਹੇ ਨੇ ਉਹ ਕੀ ਕਰਦੇ ਹਨ ਮੈਂ ਜ਼ਿਕਰ ਕਰਨ ਲੱਗਾ ਹਾਂ।
0: ਲਾਹੌਰ ਟੁੱਟੀ ਕੈ ਨਾ ਟੁੱਟੀ ਉੱਤਰ ਜਾਈਏ ਦਿਸ ਦੀਨ।
1: ਭਾਵੇਂ ਭਾਰਤ ਦਾ ਵੱਡਾ ਹਿੱਸਾ ਜਿੱਤ ਚੁੱਕਿਆ ਪਰ ਫਿਰ ਵੀ ਜਿਹੜਾ ਲਾਹੌਰ ਪੰਜਾਬ ਦਾ ਕਹੀਏ ਮੁੱਖ ਤਖ਼ਤ ਹੈ ਇਹ ਨਹੀਂ ਅਜੇ ਟੁੱਟਿਆ। ਟੁੱਟਣ ਤੋਂ ਭਾਵ ਇਹ ਅਜੇ ਫਤਿਹ ਨਹੀਂ ਹੋਇਆ ਹੈ। ਇਸ ਕਰਕੇ ਇਹਦੇ ਤੇ ਧਿਆਨ

0: ਮੀਰ ਮੰਨੂ ਦਾ ਇੱਕ ਦੀਵਾਨ ਹੋਇਆ, ਨਾਮ ਹੈ ਕੌੜਾ ਮੱਲ, ਮੰਤਰੀ ਕਹੀਏ ਆਪਾਂ, ਕੈਬਨਿਟ ਮਿਨਿਸਟਰ। ਦੀਵਾਨ ਵੱਡੇ ਮੰਤਰੀ ਨੂੰ ਕਹਿੰਦੇ ਸੀ, ਅੱਜ ਕੱਲ੍ਹ ਕੈਬਨਿਟ ਮਿਨਿਸਟਰ ਕਿਹਾ ਜਾਂਦਾ ਹੈ। ਇਤਿਹਾਸ ਵਿੱਚ ਇਹਦਾ, ਖਾਸ ਕਰਕੇ ਸਿੱਖ ਇਤਿਹਾਸ ਵਿੱਚ ਇਹਦਾ ਬਹੁਤ ਵੱਡਾ ਰੁਤਬਾ ਹੈ, ਜਾਂ ਕਹਿ ਲਈਏ ਸਿੱਖ ਕੌਮ ਦੇ ਅੰਦਰ ਇਹਦਾ ਬਹੁਤ ਵੱਡਾ ਸਤਿਕਾਰ ਹੈ। ਉਹ ਸਤਿਕਾਰ ਕਿਉਂ ਹੈ? ਭਾਵੇਂ ਇਹ ਸਮੇਂ ਦੀ ਹਕੂਮਤ ਦਾ ਮੰਤਰੀ ਹੈ, ਦੀਵਾਨ ਹੈ, ਪਰ ਅੰਦਰੋਂ ਇਹ ਸੱਚ ਦਾ ਪੁਜਾਰੀ ਹੈ, ਅਤੇ ਖਾਸ ਕਰਕੇ ਸਿੱਖ ਕੌਮ ਦਾ ਜਾਂ ਸਿੱਖ ਫੌਜਾਂ ਦਾ ਹਮਦਰਦ ਹੈ। ਬਹੁਤ ਭਾਰੀ ਇਹਨੇ ਜੋ ਸਰਕਾਰ ਦੇ ਪ੍ਰੀ ਪਲੈਨਿੰਗ ਪ੍ਰੋਗਰਾਮ ਹੁੰਦੇ ਸੀ ਵੀ ਕਿਹੜੇ ਜੰਗਲ ਦੀ ਤਲਾਸ਼ੀ ਕਦੋਂ ਲੈਣੀ ਹੈ, ਕਿਹੜੇ ਪਾਸੇ ਮੁਹਿੰਮ ਕਰਨੀ ਹੈ ਫੌਜ ਨੇ, ਜਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਕੋਈ ਫੈਸਲਾ ਲੈਣਾ, ਲਏ ਹੋਏ ਉਹ ਫੈਸਲੇ ਉਹਨਾਂ ਦੀ ਅਗਾਊਂ ਜਾਣਕਾਰੀ ਸਿੱਖ ਪੰਥ ਤੱਕ, ਫੌਜਾਂ ਤੱਕ ਪਹੁੰਚਾ ਦਿੰਦਾ ਸੀ ਆਪਣੇ ਢੰਗ ਦੇ ਨਾਲ, ਖੁਫੀਆ ਢੰਗ ਦੇ ਨਾਲ। ਇੰਨਾ ਹਮਦਰਦ ਰਿਹਾ ਹੈ ਇਹ ਪੰਥ ਦਾ ਕੌੜਾ ਮੱਲ। ਨਾਮ ਕੌੜਾ ਮੱਲ ਸੀ, ਪਰ ਪੰਥ ਨੇ, ਗੁਰੂ ਕੇ ਸਿੱਖਾਂ ਨੇ ਇਹਨੂੰ ਕਦੇ ਵੀ ਕੌੜਾ ਮੱਲ ਨਹੀਂ ਕਿਹਾ। ਪਿਆਰ ਦੇ ਨਾਲ ਇਹਨੂੰ ਤਖਲਸ ਦਿੱਤਾ ਸੀ ਮਿੱਠਾ ਮੱਲ। ਇੱਕ ਤੇ ਇਹ ਕੋਡ ਵਰਡ ਬਣ ਜਾਂਦਾ ਸੀ ਵੀ ਪਤਾ ਨਹੀਂ ਸੀ ਲੱਗਦਾ ਗੱਲ ਕਿਹਦੀ ਹੁੰਦੀ ਹੈ, ਦੂਸਰਾ ਇਹਨੂੰ ਸਤਿਕਾਰ ਮਿੱਠਾ ਮੱਲ ਕੇ ਦਿੱਤਾ ਜਾਂਦਾ ਸੀ। ਇਹਦੀ ਸਾਖੀ ਮੈਨੂੰ ਇੱਕ ਯਾਦ ਆਈ ਹੈ, ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਇਹਦਾ ਹਵਾਲਾ, ਬਈ ਜਿਸ ਵੇਲੇ ਮੰਨੂ ਦੇ ਜ਼ੁਲਮ ਬਹੁਤ ਵੱਧ ਚੁੱਕੇ ਸੀ, ਉਹ ਦਿਨ ਜਦੋਂ ਸਾਡੀਆਂ ਸਿੱਖ ਬੀਬੀਆਂ ਨੇ ਲਾਹੌਰ ਦੀ ਕੋਤਵਾਲੀ ਦੇ ਵਿੱਚ ਸਭਾ ਸਭਾ ਮਣ ਦਾਣੇ ਰੋਜ਼ ਪੀਸੇ ਨੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਰਾਜਮਾ ਭੋਜਨ ਨਹੀਂ ਸੀ ਮਿਲਣਾ, ਹਾਲਾਤ ਐਸੇ ਸਨ, ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਟੁਕੜੇ ਕਰਵਾ ਕੇ ਹਾਰ ਗਲਾਂ ਵਿੱਚ ਪਵਾ ਕੇ ਵੀ ਭਾਣਾ ਮੰਨਿਆ ਸੀ, ਤੇ ਕੌੜਾ ਮੱਲ ਇੱਕ ਦਿਨ ਗਰਮੀ ਦੀ ਰੁੱਤ ਹੈ, ਦੁਪਹਿਰ ਦਾ ਵਕਤ ਹੈ, ਇਹ ਲਾਹੌਰ ਵਿੱਚੋਂ ਨਿਕਲਿਆ ਆਪਣੇ ਅਸ਼ੋਪਲੇ ਢੰਗ ਨਾਲ, ਗੁਪਤ ਤਰੀਕੇ ਨਾਲ, ਸ਼ਾਹੀ ਲਿਬਾਸ ਨਹੀਂ ਪਾਇਆ ਹੋਇਆ, ਸਾਦਗੀ ਵਿੱਚ ਹੈ ਤਾਂ ਕਿ ਕੋਈ ਪਛਾਣੇ ਨਾ ਸੌਖਿਆ। ਘੋੜੇ ਤੇ ਸਵਾਰ ਹੋ ਕੇ ਜੰਗਲਾਂ ਵਾਲੇ ਉਜਾੜਾਂ ਵਾਲੇ ਪਾਸੇ ਗਿਆ, ਜਿਸ ਪਾਸੇ ਇਹਨੂੰ ਉਮੀਦ ਹੈ ਵੀ ਕੋਈ ਨਾ ਕੋਈ ਸਿੱਖ ਮਿਲੇਗਾ, ਕੋਈ ਨਾ ਕੋਈ ਸੁਨੇਹਾ ਇਹ ਦੇਣ ਵਾਸਤੇ ਨਿਕਲਿਆ। ਤੇ ਇਹ ਇੱਧਰ ਉੱਧਰ ਘੋੜਾ ਘੁਮਾਉਂਦਾ ਫਿਰਦਾ, ਦੂਰ ਤੱਕ ਨਜ਼ਰ ਘੁਮਾਉਂਦਾ ਘੋੜੇ ਤੇ ਬੈਠਿਆ, ਪਰ ਇਹਨੂੰ ਕੋਈ ਇਨਸਾਨ ਨਜ਼ਰ ਨਹੀਂ ਆ ਰਿਹਾ, ਸਿੱਖ ਤੇ ਸਿੱਖ ਆਮ ਬੰਦਾ ਵੀ ਨਹੀਂ ਕੋਈ ਮਿਲ ਰਿਹਾ, ਉਜਾੜ ਹੈ, ਗਰਮੀ ਦੀ ਰੁੱਤ ਦਾ ਦੁਪਹਿਰਾ ਹੈ। ਇੱਧਰ ਉੱਧਰ ਘੋੜਾ ਰੇਬੀਆ ਚਾਲ ਪਾ ਕੇ ਘੁਮਾਉਂਦਾ ਹੈ, ਇਹਦੀ ਨਜ਼ਰ ਵਿੱਚ ਇੱਕ ਪ੍ਰਤੀਬਿੰਬ ਆਉਂਦਾ, ਅਕਸ਼ ਆਉਂਦਾ, ਦੂਰੋਂ ਇਉਂ ਲੱਗਦਾ ਵੀ ਕੋਈ ਬੰਦਾ ਹੈ, ਇਹਨੇ ਆਪਣਾ ਘੋੜਾ ਉਸ ਪਾਸੇ ਕੀਤਾ। ਨੇੜੇ ਜਾ ਕੇ ਜਦੋਂ ਨਜ਼ਰ ਨੇ ਕੰਮ ਕੀਤਾ, ਕੀ ਵੇਖਦਾ ਕਿ ਇੱਕ ਸਿੱਖ ਲੜਕੀ, ਜਵਾਨ ਬੀਬੀ, ਜਿਹਦੇ ਸਿਰ ਤੇ ਦਸਤਾਰ ਸਜੀ ਹੈ। ਬੀਬੀ, ਉਹ 18ਵੀਂ ਸਦੀ ਦਾ ਇਤਿਹਾਸ ਪੜ੍ਹੋਗੇ ਨਾ, ਲਗਭਗ ਸਾਰੀਆਂ ਹੀ ਸਿੱਖ ਬੀਬੀਆਂ ਸਿਰ ਤੇ ਦਸਤਾਰ ਸਜਾਉਂਦੀਆਂ ਸੀ। ਉਹਦੇ ਸਿਰ ਤੇ ਦਸਤਾਰ ਸਜੀ ਹੈ, ਉਹਦੀ ਗੋਦ ਵਿੱਚ ਛੋਟੀ ਜਿਹੀ ਉਮਰ ਦਾ ਇੱਕ ਬੱਚਾ ਹੈ, ਇੱਕ ਲੜਕਾ ਹੈ, ਇਹਦੀ ਉਮਰ ਕੋਈ ਵੱਡੀ ਨਹੀਂ, ਹਫ਼ਤਿਆਂ ਨਹੀਂ ਤਾਂ ਮਹੀਨਿਆਂ ਵਿੱਚ ਹੋਵੇਗੀ, ਇੰਨਾ ਛੋਟਾ ਇਹ ਬੱਚਾ। ਇਹਨੇ ਘੋੜਾ ਨੇੜੇ ਕੀਤਾ ਉਸ ਸਿੱਖ ਬੀਬੀ ਨੂੰ ਵੇਖ ਕੇ, ਤੇ ਜਦੋਂ ਨੇੜੇ ਗਿਆ ਬੜੇ ਪਿਆਰ ਨਾਲ ਪੁੱਛਿਆ, ਧੀਏ ਕਿੱਧਰ ਜਾ ਰਹੀ ਹੈ? ਤੇ ਉਸ ਬੀਬੀ ਦਾ ਜਵਾਬ ਸੀ, ਉਮਰ ਦੇ ਲਿਹਾਜ਼ ਨਾਲ ਉਹਨੇ ਵੀ ਸਤਿਕਾਰ ਦਿੱਤਾ, ਕਹਿੰਦੀ ਪਿਤਾ ਜੀ ਮੈਂ ਅੰਮ੍ਰਿਤਸਰ ਸਾਹਿਬ ਚੱਲੀ ਹੈ, ਆ ਬੱਚਿਆਂ ਨੂੰ ਸ਼ਾਂਤ ਕਰ ਲਓ। ਤੇ ਜਦੋਂ ਅੰਮ੍ਰਿਤਸਰ ਦਾ ਨਾਂ ਲਿਆ, ਦੀਵਾਨ ਮਿੱਠਾ ਮੱਲ ਜੀ ਕਹਿਣ ਲੱਗੇ, ਕਹਿੰਦੇ ਧੀਏ ਤੈਨੂੰ ਪਤਾ ਨਹੀਂ ਵੀ ਹਾਲਾਤ ਕੀ ਚੱਲਦੇ ਨੇ, ਤੇ ਸਿੱਖਾਂ ਨੂੰ ਤੇ ਸਰਕਾਰੀ ਫੌਜਾਂ ਸੁੰਘਦੀਆਂ ਫਿਰਦੀਆਂ ਨੇ ਧਰਤੀ ਨੂੰ, ਕਿਤੇ ਸਿੱਖ ਦੀ ਪੈੜ ਮਿਲ ਜਾਵੇ, ਤੂੰ ਇਕੱਲੀ, ਜਵਾਨ ਉਮਰ, ਉਹ ਵੀ ਇੱਕ ਬੀਬੀ, ਅਨੁਮਾਨ ਲਾ ਵੀ ਅਚਨਚੇਤ ਤੈਨੂੰ ਕੋਈ ਸਰਕਾਰੀ ਫੌਜ ਦੀ ਗਸ਼ਤੀ ਟੁਕੜੀ ਇੱਧਰ ਮਿਲ ਜਾਵੇ, ਤੇਰੇ ਨਾਲ ਕੀ ਬੀਤੇਗੀ, ਕੀ ਲੋੜ ਪੈ ਗਈ ਸੀ ਜਾਣ ਦੀ। ਉਹ ਅੱਗਿਓਂ ਬੀਬੀ ਕਹਿਣ ਲੱਗੀ, ਕਹਿੰਦੀ ਪਿਤਾ ਜੀ ਸਭ ਕੁਝ ਮੈਂ ਜਾਣਦੀ ਹਾਂ, ਪਰ ਮੇਰੇ ਸ਼ਹੀਦ ਪਤੀ ਨੇ ਇੱਕ ਬਚਨ ਕੀਤਾ ਸੀ। ਤੇਰਾ ਪਤੀ ਸ਼ਹੀਦ ਹੋ ਗਿਆ? ਕਹਿੰਦੀ ਜੀ ਹਾਂ, ਮੇਰਾ ਪਤੀ ਸ਼ਹੀਦ ਹੋ ਚੁੱਕਿਆ। ਕੁਝ ਦਿਨ ਪਹਿਲਾਂ ਉਹ ਘਰ ਆਇਆ ਸੀ ਪਰਿਵਾਰ ਨੂੰ ਮਿਲਣ ਵਾਸਤੇ, ਤੇ ਆਪਣੇ ਇਸ ਫਰਜੰਦ ਦਾ, ਆਪਣੇ ਪੁੱਤਰ ਦਾ ਉਹਨੇ ਪਹਿਲੀ ਵਾਰੀ ਮੁੱਖ ਵੇਖਿਆ ਸੀ ਉਸ ਦਿਨ ਆ ਕੇ, ਤੇ ਮੱਥਾ ਚੁੰਮ ਕੇ ਮੈਨੂੰ ਹੁਕਮ ਕੀਤਾ ਸੀ ਵੀ ਭਾਗਵਾਨ ਨੇ ਮੇਰੀ ਜ਼ਿੰਦਗੀ ਦਾ ਤੇ ਕੋਈ ਭਰੋਸਾ ਨਹੀਂ ਕਦੋਂ ਸ਼ਹਾਦਤ ਹੋ ਜਾਣੀ ਹੈ, ਪਰ ਮੇਰੇ ਪੁੱਤਰ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਾਵਨ ਸਰੋਵਰ ਦਾ ਇਸ਼ਨਾਨ ਕਰਵਾਉਣਾ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜ਼ਰੂਰ ਲੈ ਕੇ ਜਾਵੇ। ਕਿੰਨਾ ਪਿਆਰ ਹੈ ਸਿੱਖ ਦਾ ਵੀ ਇਹ ਵਰ ਦੀਆਂ ਗੋਲੀਆਂ ਵਿੱਚ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤਿਆਰ ਬਰ ਤਿਆਰ ਹੋ ਜਾਂਦਾ। ਬੜਾ ਇਤਿਹਾਸ ਭਰਿਆ ਪਿਆ। ਕਈ ਸਿੱਖਾਂ ਨੇ ਸ਼ਹਾਦਤ ਦੀ ਪਰਵਾਹ ਨਹੀਂ ਕੀਤੀ, ਪਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀ ਕਈ ਇਹ ਵੀ ਵਿਘਨ ਨਹੀਂ ਪੈਣ ਦਿੱਤਾ ਵੀ ਜ਼ਰੂਰ ਕਰਨੇ ਨੇ, ਕਰਨੀ ਕਰਨੇ ਨੇ, ਇਹ ਕਿਤੇ ਫਿਰ ਵਿਸ਼ਾ ਵਿਚਾਰਾਂਗੇ। ਤੇ ਕਹਿੰਦੀ ਮੇਰੇ ਪਤੀ ਨੇ ਹੁਕਮ ਕੀਤਾ ਸੀ ਵੀ ਮੇਰੇ ਪੁੱਤਰ ਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜ਼ਰੂਰ ਲੈ ਕੇ ਜਾਵੀਂ। ਮੈਂ ਉਹਦੇ ਬਚਨ ਨੂੰ ਕਮਾਉਂਦਿਆਂ ਹੋਇਆਂ ਆਪਣੇ ਪੁੱਤਰ ਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਲਿਜਾਣਾ, ਇਸ਼ਨਾਨ ਵੀ ਕਰਵਾਉਣਾ, ਉੱਥੇ ਮੱਥਾ ਟੇਕਣਾ, ਅਰਦਾਸ ਵੀ ਕਰਨੀ ਹੈ। ਕੌੜਾ ਮੱਲ ਨੇ ਫਿਰ ਗੱਲ ਦੁਹਰਾਈ, ਕਹਿੰਦਾ ਬੀਬੀ ਇਹ ਧੀਏ ਮੈਂ ਤੇਰੀ ਭਾਵਨਾ ਦੀ ਤੇ ਕਦਰ ਕਰਦਾ, ਪਰ ਹਾਲਾਤ ਆਗਿਆ ਨਹੀਂ ਦਿੰਦੇ ਵੀ ਤੂੰ ਇਕੱਲੀ ਇਸ ਤਰ੍ਹਾਂ ਜਾਵੇਂ। ਫਿਰ ਸੋਚ, ਅਗਰ ਫੌਜ ਮਿਲ ਗਈ ਕੀ ਬਣੇਗਾ, ਤੇਰੀ ਪੱਤ ਵੀ ਖਤਰੇ ਵਿੱਚ ਪੈ ਸਕਦੀ ਹੈ, ਤੇਰੀ ਜਾਨ ਵੀ ਖਤਰੇ ਵਿੱਚ ਹੈ। ਤੇ ਉਸ ਵੇਲੇ ਉਸ ਸਿੱਖ ਬੀਬੀ ਨੇ ਜਿਹੜਾ ਜਵਾਬ ਦਿੱਤਾ, ਉਹ ਕਹਿਣ ਲੱਗੀ ਪਿਤਾ ਜੀ ਮੈਂ ਸਭ ਕੁਝ ਜਾਣਦੀ ਹਾਂ, ਅਗਰ ਐਸਾ ਹਾਲਾਤ ਬਣ ਗਿਆ, ਕੋਈ ਗਸਤੀ ਟੁਕੜੀ ਮਿਲ ਗਈ ਤੇ ਮੇਰਾ ਕੋਈ ਮੁਕਾਬਲਾ ਉਹਨਾਂ ਨਾਲ ਹੋਇਆ, ਮੇਰੇ ਗਾਤਰੇ ਪਾਈ ਕਲਗੀਧਰ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਤੇਗ ਹੈ, ਆ ਛੋਟੀ ਕਿਰਪਾਨ ਨਹੀਂ ਜਿਹੜੀਆਂ ਅੱਜ ਆਪਾਂ ਪਾ ਕੇ ਗੁਜ਼ਾਰਾ ਕਰ ਲੈਂਦੇ ਹਾਂ, ਵੱਡੀ ਤੇਗ ਪਾਈ ਸੀ ਉਸ ਬੀਬੀ ਨੇ। ਕਹਿੰਦੀ ਮੇਰੇ ਗਾਤਰੇ ਤੇਗ ਹੈ, ਸੱਜੇ ਹੱਥ ਨਾਲ ਮੈਂ ਮਿਆਨ ਵਿੱਚੋਂ ਤੇਗ ਕੱਢਾਂਗੀ, ਮੇਰੇ ਕੋਲ ਢਾਲ ਨਹੀਂ ਹੈ ਖੱਬੇ ਹੱਥ ਵਿੱਚ ਫੜਨ ਵਾਸਤੇ, ਪਰ ਖੱਬੇ ਹੱਥ ਵਿੱਚ ਮੈਂ ਇਹ ਆਪਣੇ ਪੁੱਤਰ ਨੂੰ ਚੁੱਕ ਲਵਾਂਗੀ ਤੇ ਆਪਣੀ ਤੇਗ ਦਾ ਵਾਰ ਮੈਂ ਦੁਸ਼ਮਣ ਤੇ ਕਰਾਂਗੀ, ਦੁਸ਼ਮਣ ਦੀ ਤੇਗ ਦਾ ਵਾਰ ਮੈਂ ਆਪਣੇ ਬੱਚੇ ਦੀ ਪਿੱਠ ਉੱਤੇ ਲਵਾਂਗੀ। ਕੌੜਾ ਮੱਲ ਬੜਾ ਹੈਰਾਨ, ਕਹਿੰਦਾ ਕਹਿਣ ਲੱਗਿਆ ਕਹਿੰਦਾ ਧੀਏ ਅੱਜ ਤੱਕ ਤੇ ਇਹੀ ਸੁਣਦੇ ਆਏ ਆ ਵੀ ਮਾਂ ਆਪਣੀ ਜ਼ਿੰਦਗੀ ਬੱਚੇ ਤੋਂ ਕੁਰਬਾਨ ਕਰ ਦਿੰਦੀ ਹੈ, ਸੁਣਦੇ ਆ ਸਮਾਜ ਵਿੱਚੋਂ ਵੀ ਮਾਂ ਆਪ ਗਿੱਲੀ ਥਾਂ ਤੇ ਪੈਂਦੀ ਹੈ, ਸੁੱਕੀ ਥਾਂ ਤੇ ਬੱਚੇ ਨੂੰ ਪਾਉਂਦੀ ਹੈ, ਮਾਂ ਆਪ ਭੁੱਖੀ ਰਹਿ ਕੇ ਪਹਿਲਾਂ ਬੱਚੇ ਦੀ ਭੁੱਖ ਦੀ ਪੂਰਤੀ ਕਰਦੀ ਹੈ। ਅੱਜ ਪਹਿਲੀ ਵਾਰੀ ਮੈਂ ਕਿਸੇ ਮਾਂ ਦੀ ਜ਼ਬਾਨ ਤੋਂ ਇਹ ਸੁਣ ਰਿਹਾ, ਉਹ ਕਹਿੰਦੀ ਹੈ ਵੀ ਮੈਂ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਢਾਲ ਦੀ ਥਾਂ ਤੇ ਆਪਣਾ ਬੱਚਾ ਅੱਗੇ ਕਰ ਦਿਆਂਗੀ। ਇਹਦਾ ਅਰਥ ਤੇ ਇਹ ਹੋਇਆ ਨਾ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਤੂੰ ਆਪਣੇ ਪੁੱਤਰ ਨੂੰ ਕੁਰਬਾਨ ਕਰੇਂਗੀ। ਕਹਿਣ ਲੱਗੀ ਪਿਤਾ ਜੀ ਬਿਲਕੁਲ ਇਸੇ ਤਰ੍ਹਾਂ ਹੋਵੇਗਾ। ਅਰ ਕਿਉਂ ਹੋਵੇਗਾ? ਇਹ ਠੀਕ ਹੈ ਮੈਂ ਆਪਣੇ ਬੱਚੇ ਦਾ ਬਚਾਅ ਕਰਾਂ ਉਸ ਵੇਲੇ, ਇੱਕ ਮਾਂ ਦਾ ਫਰਜ਼ ਵੀ ਹੈ, ਬੱਚੇ ਨੂੰ ਪਾਸੇ ਰੱਖਦਿਆਂ ਦੂਰ ਰੱਖਦਿਆਂ ਬੱਚੇ ਨੂੰ ਪਿੱਠ ਵਾਲੇ ਪਾਸੇ ਬੰਨ ਲਿਆ, ਕੀਤੇ ਜਾ ਸਕਦੇ ਨੇ ਇਹ ਚਾਰੇ, ਪਰ ਮੈਂ ਆਪਣੇ ਬੱਚੇ ਨੂੰ ਤੇਗ ਦੇ ਅੱਗੇ ਕਰਨਾ ਚਾਹਾਂਗੀ। ਕਾਰਨ, ਕਹਿੰਦੀ ਹੋ ਸਕਦਾ ਮੈਂ ਜੂਝ ਕੇ ਸ਼ਹੀਦ ਹੋ ਜਾਵਾਂ ਤੇ ਮੇਰੇ ਇਸ ਪੁੱਤਰ ਦੀ ਜ਼ਿੰਦਗੀ ਬਚ ਜਾਵੇ, ਜ਼ਿੰਦਗੀ ਤੇ ਜ਼ਰੂਰ ਬਚੇਗੀ, ਪਰ ਇਸ ਬੱਚੇ ਦੀ ਪਾਲਣਾ ਪੋਸ਼ਣਾ ਕਿਹੜੇ ਹੱਥਾਂ ਵਿੱਚ ਹੋਵੇਗੀ ਇਹਦਾ ਕੋਈ ਅਨੁਮਾਨ ਨਹੀਂ ਲੱਗ ਸਕਦਾ। ਹੋ ਸਕਦਾ ਐਸੇ ਮਾਹੌਲ ਵਿੱਚ ਇਹ ਪਲੇ ਵੀ ਇਸ ਬੱਚੇ ਨੂੰ ਸਿੱਖੀ ਦੇ ਸੰਸਕਾਰ ਹੀ ਨਾ ਮਿਲਣ, ਪਤਾ ਹੀ ਨਾ ਲੱਗੇ ਵੀ ਸਿੱਖੀ ਕੀ ਹੁੰਦੀ ਹੈ। ਵਾਪਰ ਰਿਹਾ ਸਾਡੇ ਨਾਲ ਸ਼ੇਰੇ ਪੰਜਾਬ ਦਾ ਲਾਡਲਾ ਸਪੁੱਤਰ ਮਹਾਰਾਜਾ ਦਲੀਪ ਸਿੰਘ, ਗੁਰਮੁਖੋ ਗੋਰਿਆਂ ਦੀ ਦੇਖ ਰੇਖ ਵਿੱਚ ਇੰਗਲੈਂਡ ਵਿੱਚ ਪਲਿਆ ਸੀ ਤੇ ਵੱਡੀ ਉਮਰ ਤੱਕ ਉਹਨੂੰ ਸਿੱਖੀ ਦੀ ਸੋਝੀ ਉਹ ਨਹੀਂ ਸੀ ਆਈ। ਉਹ ਤੇ ਮੁੜ ਕੇ ਕਿਤੇ ਮਾਂ ਦਾ ਮਿਲਾਪ ਹੋ ਗਿਆ ਰਾਣੀ ਜਿੰਦ ਕੌਰ ਦਾ, ਮਾਂ ਦੇ ਇੱਕ ਬਚਨ ਨੇ ਉਹਦੇ ਕੇਸਾਂ ਦੇ ਉੱਤੇ ਜਦੋਂ ਸਿਰ ਤੇ ਹੱਥ ਫੇਰਿਆ, ਅੱਖਾਂ ਤੇ ਅੰਨੀਆਂ ਹੋ ਚੁੱਕੀਆਂ ਸੀ ਪਰ ਸਿਰ ਤੇ ਜੂੜਾ ਨਹੀਂ ਸੀ, ਤੇ ਕੁਛ ਸ਼ਬਦ ਖਏ ਕਹਿਣ ਲੱਗੀ, ਕਹਿੰਦੀ ਪੁੱਤਰ ਤੇਰੇ ਸਿਰ ਤੇ ਜੂੜਾ ਨਹੀਂ? ਕਹਿੰਦਾ ਹਾਂ ਮਾਂ, ਇਹ ਤੇ ਕਦੋਂ ਦਾ ਕੇਸ ਕੱਟ ਕੇ ਉੱਥੋਂ ਦੀ ਜੋ ਇੰਗਲੈਂਡ ਦੀ ਰਾਣੀ ਆ ਉਹਨੂੰ ਤੋਹਫੇ ਦੇ ਰੂਪ ਵਿੱਚ ਭੇਟ ਕਰ ਦਿੱਤਾ ਸੀ ਉੱਥੋਂ ਦੇ ਪ੍ਰਬੰਧਕਾਂ ਨੇ, ਜਿਹੜੇ ਮੇਰੇ ਸਾਂਭ ਸੰਭਾਲ ਵਾਲੇ ਲੋਕ ਸਨ। ਖੈਰ ਇਹ ਗੱਲ ਬਹੁਤ ਲੰਮੀ ਹੈ, ਪਰ ਮਾਂ ਨੇ ਬਚਨ ਕੀਤਾ, ਕਹਿੰਦੀ ਪੁੱਤਰ ਮੈਂ ਤੈਨੂੰ ਨਹੀਂ ਸੀ ਮਿਲਣਾ, ਮੈਂ ਤੇ ਵੇਖਣਾ ਚਾਹੁੰਦੀ ਸੀ ਵੀ ਮੇਰਾ ਲਾਡਲਾ ਸਪੁੱਤਰ, ਮੇਰਾ ਸਿੱਖ ਸਪੁੱਤਰ, ਉਹਦੇ ਕੇਸ ਬਹੁਤ ਲੰਮੇ ਹੋ ਗਏ ਹੋਣਗੇ ਤੇ ਉਹਦੇ ਸਿਰ ਤੇ ਜੂੜਾ ਬਹੁਤ ਵੱਡਾ ਹੁੰਦਾ ਹੋਵੇਗਾ, ਮੈਂ ਤੇ ਹੱਥ ਨਾਲ ਟੋਹ ਕੇ ਇਹ ਵੇਖਣਾ ਚਾਹੁੰਦੀ ਸੀ। ਉਸ ਵੇਲੇ ਦਲੀਪ ਸਿੰਘ ਨੇ ਵਚਨ ਕੀਤਾ ਸੀ, ਮਾਂ ਅੱਜ ਤੋਂ ਬਾਅਦ ਮੈਂ ਭੁੱਲ ਕੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ, ਇਹ ਮਾਂ ਦਾ ਰੂਪ ਹੈ। ਤੇ ਉਹ ਬੀਬੀ ਕਹਿੰਦੀ ਵੀ ਠੀਕ ਹੈ, ਹੋ ਸਕਦਾ ਬੱਚਾ ਬਚ ਜਾਵੇ, ਮੇਰਾ ਪੁੱਤਰ ਬਚ ਜਾਵੇ, ਪਰ ਕਿਹੜੇ ਮਾਹੌਲ ਵਿੱਚ ਪਲੇਗਾ ਕੋਈ ਭਰੋਸਾ ਨਹੀਂ ਮੈਂ ਕਰ ਸਕਦੀ। ਮੈਂ ਨਹੀਂ ਚਾਹੁੰਦੀ ਵੀ ਮੇਰਾ ਪੁੱਤਰ ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਬਤੀਤ ਕਰੇ, ਬੇਮੁੱਖ ਹੋ ਕੇ ਜ਼ਿੰਦਗੀ ਭੋਗੇ। ਮੈਨੂੰ ਆਪਣੇ ਪੁੱਤਰ ਦੀ ਲੰਮੀ ਉਮਰ ਦੀ ਵੀ ਆਸਥਾ ਨਹੀਂ, ਲੋੜ ਨਹੀਂ। ਇਹਦੀ ਜ਼ਿੰਦਗੀ ਭਾਵੇਂ ਬੜੀ ਛੋਟੀ ਹੋਵੇ, ਕੁਛ ਦਿਨਾਂ ਮਹੀਨਿਆਂ ਤੱਕ ਸੀਮਤ ਹੋਵੇ, ਪਰ ਮੈਂ ਚਾਹਾਂਗੀ ਮੇਰਾ ਪੁੱਤਰ ਸਿੱਖ ਰੂਪ ਦੇ ਵਿੱਚ ਹੀ ਗੁਰੂ ਚਰਨਾਂ ਵਿੱਚ ਜਾ ਕੇ ਵਿਰਾਜੇ। ਆਖੋ ਸਤਨਾਮ ਸ੍ਰੀ ਵਾਹਿ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਆਪਣਾ ਹਵਾਲਾ ਦਿੱਤਾ ਹੈ, ਤੇ ਇਹੀ ਕੌੜਾ ਮੱਲ ਨੇ ਜਿਹਦਾ ਆਪਾਂ ਜ਼ਿਕਰ ਕੀਤਾ। ਉਸ ਵੇਲੇ ਕੌੜਾ ਮੱਲ ਘੋੜੇ ਤੋਂ ਹੇਠਾਂ ਉਤਰੇ, ਧਰਤੀ ਤੇ ਲਾਇਆ ਹੱਥ, ਮੋੜ ਕੇ ਮੱਥੇ ਨੂੰ ਲਾ ਕੇ ਕਹਿਣ ਲੱਗੇ, ਕਹਿੰਦੇ ਧੀਏ ਧੰਨ ਤੂੰ ਤੇ ਧੰਨ ਗੁਰੂ ਨਾਨਕ ਦੀ ਸਿੱਖੀ। ਇੰਨਾ ਸਜਦਾ ਕੀਤਾ ਇਹਨੇ, ਸਤਿਕਾਰ ਕੀਤਾ ਸਿੱਖੀ ਦਾ। ਮਿੱਠਾ ਮੱਲ ਜੀ ਇਹ ਲਾਹੌਰ ਦੇ ਦੀਵਾਨ ਹਨ, ਕਵੀ ਜੀ ਨੇ ਜ਼ਿਕਰ ਕੀਤਾ ਹੈ ਭੰਗੂ ਸਾਹਿਬ ਨੇ, ਇਹਨਾਂ ਦਾ ਕੀ ਆਖਦੇ ਨੇ ਅੱਗੇ?
1: ਸਾਥ ਸੰਗਤ ਸਿੰਘ ਓ ਰਾਜਾ ਜੈਜੋਵਾਨ।
0: ਤੇ ਜੈਜੋਵਾਨ ਦਾ ਰਾਜਾ, ਕੁਛ ਹੋਰ ਛੋਟੀਆਂ ਰਿਆਸਤਾਂ ਜਿਹੜੀਆਂ ਇਰਦ ਗਿਰਦ ਵਾਲੀਆਂ ਸਨ, ਇਹ ਸਾਰੇ ਹੀ
1: ਛੁਪਈ ਕਈ ਮਹੀਨੇ ਲੜਦੇ ਪੈ।
0: ਹੁਣ ਲਾਹੌਰ ਨੂੰ ਫਤਿਹ ਕਰਨ ਵਾਸਤੇ, ਜਿੱਤਣ ਵਾਸਤੇ ਅਬਦਾਲੀ ਦੀਆਂ ਫੌਜਾਂ ਨੇ ਹਮਲਾ ਕੀਤਾ ਹੈ, ਅਹਿਮਦ ਸ਼ਾਹ ਦੀਆਂ ਨੇ, ਤੇ ਇਹ ਜੰਗ ਕਾਫੀ ਲੰਮਾ ਹੋ ਗਿਆ। ਲੰਮਾ ਕਿਉਂ ਹੋਇਆ? ਯੁੱਧ ਨੀਤੀ ਹੈ ਗੁਰਮੁਖੋ, ਇੱਕ ਹਮਲਾਵਰ ਹੈ, ਇੱਕ ਹਮਲੇ ਦਾ ਜਵਾਬ ਦੇਣ ਵਾਲਾ ਹੁੰਦਾ ਹੈ, ਤੇ ਹਮਲਾਵਰ ਨੇ ਬਾਹਰੋਂ ਚੱਲ ਕੇ ਆਉਣਾ, ਤੇ ਜਿਹਦੇ ਉੱਤੇ ਹਮਲਾ ਹੁੰਦਾ ਉਹ ਕਿਸੇ ਨਾ ਕਿਸੇ ਟਿਕਾਣੇ ਤੇ ਹੈ। ਹੁਣ ਲਾਹੌਰ ਵੱਡਾ ਕਿਲਾ ਹੈ, ਸ਼ਾਹੀ ਕਿਲਾ ਬੜਾ ਪ੍ਰਸਿੱਧ ਹੈ, ਅੱਜ ਵੀ ਮੌਜੂਦ ਹੈ ਕਿਲਾ। ਤੇ ਇਸ ਜਿਹੜੀ ਮੀਰ ਮੰਨੂ ਦੀਆਂ ਫੌਜਾਂ ਨੇ, ਲਾਹੌਰ ਵਾਲੀਆਂ ਫੌਜਾਂ ਨੇ, ਉਹਨਾਂ ਨੇ ਕਿਲੇ ਦੇ ਅੰਦਰੋਂ ਲੜਨਾ, ਤੇ ਇਸੇ ਤਰ੍ਹਾਂ ਜਿਹੜੀਆਂ ਅਹਿਮਦ ਸ਼ਾਹ ਦੀਆਂ ਫੌਜਾਂ ਨੇ ਉਹਨਾਂ ਨੇ ਬਾਹਰੋਂ ਲੜਨਾ। ਉਹਨਾਂ ਕੋਲ ਮੋਰਚੇ ਤਕੜੇ ਨਹੀਂ, ਕੋਈ ਓਟ ਆਸਰਾ ਨਹੀਂ, ਉਹ ਨੀਵੇਂ ਪਾਸੇ ਨੇ, ਇੱਕ ਪਾਸੇ ਰਾਵੀ ਦਾ ਪਾਣੀ ਵੀ ਵਹਿ ਰਿਹਾ, ਇਸ ਕਰਕੇ ਉਹ ਸੌਖਿਆਂ ਕਿਲੇ ਨੂੰ ਫਤਿਹ ਨਹੀਂ ਕਰ ਸਕਦੇ। ਅਕਸਰ ਇਤਿਹਾਸ ਵਿੱਚ ਐਸਾ ਹੋਇਆ। ਤੇ ਇਹ ਜਿਹੜਾ ਜੰਗ ਹੈ, ਕਵੀ ਜੀ ਕਹਿੰਦੇ ਦਿਨਾਂ ਹਫ਼ਤਿਆਂ ਤੱਕ ਨਹੀਂ, ਮਹੀਨਿਆਂ ਤੱਕ ਲੰਮਾ ਚਲਾ ਗਿਆ ਹੈ।
1: ਨਾ ਦਿੱਲੀਓ ਕੋਈ ਬਤਤ ਐ,
0: ਤੇ ਕਿਸੇ ਤਰ੍ਹਾਂ ਦੀ ਨਵੀਂ ਤਾਜ਼ੀ ਫੌਜ ਦੀ ਮਦਦ ਵੀ ਨਹੀਂ ਆਈ, ਵੀ ਦਿੱਲੀ ਵਾਲੇ ਪਾਸਿਓਂ ਕੋਈ ਮਦਦ ਮਿਲ ਜਾਂਦੀ, ਹੋਰ ਪਾਸਿਓਂ ਮਿਲ ਜਾਂਦੀ, ਨਹੀਂ ਮਿਲੀ ਹੈ ਮਦਦ।
1: ਤੁਰਤ ਰੋਹੇਲੇ ਰੋਲਾ ਪਾਇਆ,
0: ਤੇ ਜਿਹੜੇ ਰੋਹੇਲੇ ਸੀ ਹੈ ਤੇ ਇਹ ਮੁਸਲਮਾਨ ਕੌਮਾਂ ਹੀ ਨੇ, ਉਹਨਾਂ ਨੇ ਬੜਾ ਰੌਲਾ ਪਾਇਆ ਇਸ ਗੱਲ ਦਾ, ਕਿਹੜਾ ਜੀ?
1: ਮੀਰ ਮਨੂ ਇਮ ਸਾਏ ਹਰਾਇਆ,
0: ਰੌਲਾ ਪਾਇਆ ਭਾਵ ਵੱਡੇ ਹਮਲੇ ਕੀਤੇ, ਆਖਰ ਨੂੰ ਮੀਰ ਮਨੂ ਨੂੰ ਫਤਿਹ ਕਰ ਲਿਆ, ਜਿੱਤ ਲਿਆ ਹੈ ਲਾਹੌਰ।

0: ਉਹਨੂੰ ਸ਼ਾਹ ਦੇ ਨਾਲ ਮਿਲਾਉਣ ਵਾਸਤੇ ਪ੍ਰਬੰਧ ਕੀਤਾ ਗਿਆ, ਅਹਿਮਦ ਸ਼ਾਹ ਦੇ ਅੱਗੇ ਪੇਸ਼ ਕਰਨਾ ਸੀ।
1: 50 ਲੱਖ ਰੁਪਇਓ ਲਿਓ ਉਨ ਮਾਨਾ।
0: ਫਿਰ ਇਸ ਜੰਗ ਦਾ ਫੈਸਲਾ ਹੁੰਦਾ, ਅਕਸਰ ਇੱਦਾਂ ਕਰਦੇ ਸੀ ਪੁਰਾਣੇ ਰਾਜੇ, ਅੱਜ ਵੀ ਵੈਸੇ ਚੱਲਦਾ। ਅੱਜ ਵੀ ਅਮੈਰੀਕਾ ਕਹਿ ਰਿਹਾ ਸੀ ਵੀ ਇਰਾਨ ਇੰਨਾ ਪੈਸਾ ਦੇਵੇਗਾ ਤਾਂ ਅਸੀਂ ਫੈਸਲਾ ਕਰਾਂਗੇ, ਚੱਲਦਾ ਇਹ ਐਸਾ। 4 ਲੱਖ ਰੁਪਇਆ ਜੁਰਮਾਨੇ ਦੇ ਰੂਪ ਦੇ ਵਿੱਚ ਇਸ ਮੀਰ ਮਨੂ ਦੇ ਕੋਲੋਂ ਵਸੂਲਿਆ ਗਿਆ।
1: ਫਿਰ ਸ਼ਾਹੇ ਬਹਾਇਓ ਕਰ ਆਪਣਾ,
0: ਤੇ ਸ਼ਾਹ ਨੇ ਫਿਰ ਆਪਣਾ ਬਣਾ ਕੇ ਬਹਾਇਆ। ਇਹ ਛੋਟੇ ਸ਼ਬਦ ਵਰਤੇ ਨੇ ਆਪਣਾ ਬਣਾ ਕੇ। ਆਪਣਾ ਬਣਾ ਕੇ ਤੋਂ ਭਾਵ ਹੈ ਵੀ ਗਵਰਨਰ ਹੀ ਉਹਦੀ ਕਾਇਮ ਰੱਖ ਦਿੱਤੀ, ਵੀ ਲਾਹੌਰ ਦਾ ਗਵਰਨਰ ਤੂੰ ਹੀ ਰਹੇਗਾ ਪਰ ਹੁਣ ਮੇਰੇ ਅਧੀਨ ਹੋਵੇਗਾ, ਹੁਣ ਹੋਰ ਰਾਜਾ ਦਿੱਲੀ ਵਾਲਾ ਕੋਈ ਤੈਨੂੰ ਅਧੀਨ ਨਹੀਂ ਕਰ ਸਕਦਾ, ਤੇ ਹਰ ਸਾਲ ਜਿਹੜਾ ਸਲਾਨਾ ਟੈਕਸ ਹੈ ਉਹ ਮੈਨੂੰ ਦੇਣਾ ਹੋਵੇਗਾ।
1: ਲਾਹੌਰ ਜਿੱਤ ਦਿੱਲੀ ਜਿੱਤ ਲਈ।
0: ਹੁਣ ਅਹਿਮਦ ਸ਼ਾਹ ਦੀ ਫੌਜ ਨੇ ਲਾਹੌਰ ਵੀ ਜਿੱਤ ਲਿਆ ਤੇ ਉਧਰ ਦਿੱਲੀ ਵੀ ਜਿੱਤ ਲਈ ਹੈ, ਦਿੱਲੀ ਤੇ ਵੀ ਕਬਜ਼ਾ ਹੁਣ ਤੱਕ ਕਰ ਚੁੱਕਿਆ ਹੈ।
1: ਖਾਨ ਨਜੀਬ ਕੋ ਦਿੱਲੀ ਦਈ।
0: ਦੁਆਰਾ ਪੜਿਓ।
1: ਖਾਨ ਨਜੀਬ ਕੋ ਦਿੱਲੀ ਦਈ।
0: ਨਜੀਬ ਖਾਨ ਇਹਦਾ ਫੌਜਦਾਰ ਹੈ ਤੇ ਉਹਨੂੰ ਦਿੱਲੀ ਦਾ ਗਵਰਨਰ ਨਿਯੁਕਤ ਕਰ ਦਿੱਤਾ।
1: ਬਹਾਇਓ ਉਨ ਕਰ ਆਪਣਾ ਵਿਚਾਰਾ,
0: ਉਹਨੂੰ ਆਪਣਾ ਸਮਝ ਕੇ ਬਿਠਾਇਆ, ਭਰੋਸੇ ਯੋਗ ਸਮਝ ਕੇ ਦਿੱਲੀ ਦੇ ਤਖ਼ਤ ਤੇ ਬਿਠਾਇਆ ਹੈ।
1: ਸਾਈ ਮੁਗਲਨ ਕੀ ਪਈ ਦਿੱਲੀਓਂ ਤਗੀਰਾ।
0: ਸੋ ਦਿੱਲੀ ਦੇ ਵਿੱਚ ਵੀ ਇਸ ਰਾਜ ਪ੍ਰਬੰਧ ਨੂੰ ਬਦਲ ਦਿੱਤਾ ਗਿਆ ਹੈ। ਇਹ ਬਹਾਦਰ ਭਰੋਸੇ ਯੋਗ ਜਾਣ ਕੇ ਬਿਠਾ

0: ਦਿੱਲੀ ਦੇ ਉੱਤੇ ਇਹਨਾਂ ਸਾਲਾਂ ਵਿੱਚ ਬਹੁਤ ਸਾਰੇ ਹਮਲੇ ਹੋਏ ਨੇ। ਮੈਂ ਬੇਨਤੀ ਕਰੀ ਸੀ ਵੀ ਕੇਂਦਰੀ ਰਾਜ ਪ੍ਰਬੰਧ ਵਿਗੜ ਚੁੱਕਿਆ ਸੀ, ਜਿਹੜਾ ਮੁਗਲੀਆ ਰਾਜ ਸੀ ਉਹ ਹੁਣ ਤੱਕ ਖਤਮ ਹੋ ਚੁੱਕਿਆ ਸੀ। ਜਿਵੇਂ ਕਿ ਬਹਾਦਰ ਸ਼ਾਹ ਤੋਂ ਬਾਅਦ ਫਰੁਖਸ਼ੀਅਰ ਰਾਜਾ ਕੁਛ ਸਮਾਂ ਉਹਨੇ ਰਾਜ ਕੀਤਾ, ਫਿਰ ਮੁਹੰਮਦ ਸ਼ਾਹ ਰੰਗੀਲੇ ਨੇ ਰਾਜ ਕੀਤਾ, ਪਰ ਇਹ ਕਮਜ਼ੋਰ ਰਾਜਾ ਸਾਬਤ ਹੋਇਆ ਸੀ। ਹੁਣ ਤੱਕ ਮੁਗਲਾਂ ਦਾ ਰਾਜ ਦਿੱਲੀ ਵਿੱਚੋਂ ਖਤਮ ਹੋ ਚੁੱਕਿਆ ਸੀ, ਰਾਜ ਪ੍ਰਬੰਧ ਵਿਗੜ ਚੁੱਕਿਆ ਸੀ। ਬਸ ਜਿਹਦੇ, ਜਿਵੇਂ ਕਿਹਾ ਜਾਂਦਾ ਵੀ ਜਿਹਦੀ ਲਾਠੀ ਉਹਦੀ ਮੱਝ, ਜਿਹੜਾ ਵੀ ਤਾਕਤ ਵਾਲਾ ਆਉਂਦਾ ਦਿੱਲੀ 'ਤੇ ਕਬਜ਼ਾ ਕਰ ਲੈਂਦਾ। ਅਤੇ ਇਸ ਵੇਲੇ ਦਿੱਲੀ ਕਹਿ ਲਈਏ ਵੀ ਰਾਜ ਪ੍ਰਬੰਧ ਪੱਖੋਂ ਕਮਜ਼ੋਰ ਸੀ।
1: ਦੱਕਣੀ ਓ ਬੱਡ ਪੱਛਮੀ ਲਰ ਮਰ ਪਏ ਖੁਵਾਰਾ।
0: ਦੱਖਣੀ ਅਤੇ ਪੱਛਮੀ ਜਿਹੜੇ ਸਨ, ਇੱਥੇ ਦੱਖਣੀ ਦਾ ਭਾਵ ਹੈ ਮਹਾਰਾਸ਼ਟਰ ਵਾਲੇ ਮਰਹੱਟੇ ਲੋਕ, ਕਿਉਂਕਿ ਦਿੱਲੀ ਤੋਂ ਦੱਖਣ ਦਿਸ਼ਾ ਵਿੱਚ ਨੇ ਇਹ, ਅਤੇ ਪੱਛਮੀ ਤੋਂ ਭਾਵ ਹੈ ਰਾਜਸਥਾਨ ਵਾਲੇ ਰਾਜਪੂਤ ਰਾਜੇ। ਸੋ ਇਹ ਦੋਵੇਂ ਕੌਮਾਂ ਵੀ ਜੁਝਾਰੂ ਸੀ ਆਪਣੇ ਆਪ ਦੇ ਵਿੱਚ, ਅੱਜ ਤੱਕ ਵੀ ਇਹਨਾਂ ਦੇ ਲੱਛਣ ਜੁਝਾਰੂਆਂ ਵਾਲੇ ਮਿਲਦੇ ਨੇ। ਸੋ ਇਹ ਕੋਸ਼ਿਸ਼ ਕਰ ਰਹੀ ਸੀ ਵੀ ਦਿੱਲੀ 'ਤੇ ਕਬਜ਼ਾ ਸਾਡਾ ਹੋ ਜਾਵੇ। ਰਾਜਪੂਤ ਆਪਣੇ ਢੰਗ ਨਾਲ ਚਾਹੁੰਦੇ ਸੀ ਅਤੇ ਮਰਹੱਟੇ ਆਪਣੇ ਢੰਗ ਨਾਲ ਚਾਹੁੰਦੇ ਸਨ, ਕੋਸ਼ਿਸ਼ਾਂ ਕਰ

0: ਨਜ਼ਰ ਹੈ ਇਹਨਾਂ ਦੀ, ਇਹ ਆਪਣੀਆਂ ਫੌਜਾਂ ਲੈ ਕੇ ਨੇੜੇ ਟੁਕੇ ਹੋਏ ਨੇ, ਤੇ ਜਿਹੜਾ ਦਿੱਲੀ ਦਾ ਰਾਜਾ ਹੈ
1: ਸੋ ਨਟ ਮਰਹਟਨ ਪੈ ਗਯੋ
0: ਜਜੀਓ ਖਾਨ, ਜਿਹੜਾ ਨਵਾਂ ਨਿਯੁਕਤ ਕੀਤਾ ਹੈ, ਦੁਆਰਾ ਪੜ੍ਹ ਦਿਓ।
1: ਸੋ ਨਟ ਮਰਹਟਨ ਪੈ ਗਯੋ ਦਿੱਲੀਓ ਹੋਏ ਤਗੀਰਾ,
0: ਇਹਨੇ ਮਰਹੱਟਿਆਂ ਦੇ ਉੱਤੇ ਹਮਲਾ ਕੀਤਾ, ਖਤਰਾ ਸੀ ਨੇੜੇ ਆ ਟੁੱਕੇ ਸੀ ਦਿੱਲੀ ਦੇ, ਇਸ ਕਰਕੇ ਇਹ ਖਤਰੇ ਨੂੰ ਟਾਲਣ ਵਾਸਤੇ ਮਰਹੱਟਾ ਫੌਜਾਂ ਦੇ ਉੱਤੇ ਇਹਨੇ ਹਮਲਾ ਕੀਤਾ, ਦਿੱਲੀ ਛੱਡ ਕੇ ਬਾਹਰ ਨਿਕਲਿਆ।
1: ਚੁਪਈ ਨਾਮ ਗਾਜ ਦੀ ਸੌ ਕਹਾਇਆ,
0: ਤੇ ਗਾਜੀ ਕਹਾਇਆ ਜਿਹੜੇ ਲੜਾਕੇ ਯੋਧੇ ਹੁੰਦੇ ਨੇ ਨਾ, ਇਸਲਾਮਿਕ ਭਾਸ਼ਾ ਹੈ, ਆਪਾਂ ਸ਼ਬਦ ਵਰਤ ਲੈਂਦੇ ਹਾਂ ਜੁਝਾਰੂ ਸੂਰਮਾ ਯੋਧਾ, ਤੇ ਇਸਲਾਮਿਕ ਸ਼ਬਦ ਹੈ ਗਾਜੀ। ਇਹਨੇ ਇਹ ਹਮਲਾ ਕਰਕੇ ਯੋਧਿਆਂ ਵਾਲਾ ਕੰਮ ਕੀਤਾ, ਭਾਵ ਗਾਜੀ ਕਹਾਇਆ ਹੈ।
1: ਅਲਕਾਬ ਪਤਸ਼ਾਹ ਬੰਦਰਾ ਪਾਇਆ,
0: ਤੇ ਜਿਵੇਂ ਨਾ ਬਰਾਤ ਵਿੱਚ ਲਾੜੇ ਦੀ ਵੱਖਰੀ ਸੋਭਾ ਹੁੰਦੀ ਹੈ, ਇਹ ਅਲੰਕਾਰ ਵਰਤਿਆ ਕਵੀ ਜੀ ਨੇ। ਕਹਿੰਦੇ ਇਹ ਆਪਣੀ ਫੌਜ ਦੇ ਵਿੱਚ ਅਗਵਾਈ ਕਰ ਰਿਹਾ ਨਾ, ਜਦੋਂ ਇਉਂ ਲੱਗਦਾ ਜਿਵੇਂ ਬਰਾਤ ਵਿੱਚ ਲਾੜਾ ਸੋਭਦਾ ਹੋਵੇ।
1: ਮਲਾਰ ਮਰਹੱਟੇ ਸੋ ਦੋਸਤੀ ਲਾਈ,
0: ਜਦੋਂ ਇਹ ਜਾ ਕੇ ਉਹਨਾਂ ਦੇ ਮੁਕਾਬਲੇ ਤੇ ਖੜਿਆ, ਆਮ ਤੌਰ ਤੇ ਇਹ ਰੀਤ ਹੁੰਦੀ ਹੈ, ਅੱਜ ਵੀ ਚੱਲਦੀਆਂ ਸਾਰੀਆਂ ਗੱਲਾਂ, ਪਹਿਲਾਂ ਸ਼ਾਂਤੀ ਤਰੀਕੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਂਦੀ ਹੈ, ਤੇ ਉਹ ਜਿਹੜੇ ਦੂਤ ਭੇਜੇ ਗਏ ਉਹਨਾਂ ਨੇ ਮੁਲਾਕਾਤਾਂ ਕਰਕੇ ਨਾ ਜੰਗ ਤੇ ਦਿੱਤਾ ਟਾਲ। ਹੁਣ ਮਰਹੱਟਿਆਂ ਦੇ ਨਾਲ ਇਹਨੇ ਸੁਲਾਹ ਕਰ ਰਹੀ ਹੈ ਆਪਣੀ ਤਾਕਤ ਨੂੰ ਬਚਾਉਣ ਅਤੇ ਵਧਾਉਣ ਵਾਸਤੇ, ਇਸ ਕਰਕੇ ਜੰਗ ਤੇ ਕੋਈ ਨਹੀਂ ਹੋਇਆ, ਪਰ ਮਰਹੱਟੇ ਹੁਣ ਇਹਦੇ ਨਾਲ ਮਿਲ ਗਏ ਨੇ ਜਾਂ ਸੰਬੰਧ ਚੰਗੇ ਬਣ ਗਏ।

0: ਇਹਨਾਂ ਕਹੀਏ ਵੀ ਫੌਜਦਾਰਾਂ ਨੇ ਗਵਰਨਰਾਂ ਨੇ ਬਈ ਹੁਣ ਬਾਕੀ ਪਾਸਿਆਂ ਤੇ ਵੀ ਨਜ਼ਰ ਮਾਰੀ ਜਾਵੇ
1: ਲਾਖ ਟਕਾ ਉਨ ਕੂਚ ਠਹਿਰਾਇਆ
0: ਉੱਥੇ ਬਰਹੱਟਿਆਂ ਦੇ ਨਾਲ ਸੰਧੀ ਵੀ ਇਸ ਢੰਗ ਦੀ ਹੋਈ 1,00,000 ਰੁਪਈਆ ਉਹਨਾਂ ਨੂੰ ਚੰਦਾ ਕਹਿ ਲਈਏ ਟੈਕਸ ਲਾਇਆ ਹੈ ਉਸ ਤੋਂ ਅੱਗੇ ਜੀ
1: 25,000 ਜੈ ਡੇਰਾ ਲਾਇਆ
0: 25,000 ਉਹ ਜਿਹੜਾ ਉੱਥੋਂ ਦਾ ਰਹਿਣ ਦਾ ਜਾਂ ਫੌਜ ਦੇ ਆਉਣ ਜਾਣ ਦਾ ਖਰਚਾ ਸੀ ਉਹ ਖਰਚਾ ਵੀ ਮਰਹੱਟਿਆਂ ਤੇ ਪਾ ਦਿੱਤਾ ਗਿਆ ਇਸ ਢੰਗ ਨਾਲ ਇਹ ਸੰਧੀ ਕੀਤੀ ਗਈ ਹੈ
1: ਇਸੀ ਭਾਂਤ ਉਹਨ ਦਿੱਲੀ ਛੁਡਾਈ
0: ਇਸ ਤਰ੍ਹਾਂ ਇਹ ਸਾਰੇ ਇਲਾਕੇ ਛੁਡਾ ਲਏ ਹਨ
1: ਰੋਹੇਲਾ ਦਿੱਲੀਓਂ ਗਇਓ ਪਰਾਈ
0: ਜਿਹੜਾ ਇੱਕ ਰੋਹੇਲਾ ਸੀ ਮੁਸਲਮਾਨ ਉਹ ਦਿੱਲੀ ਛੱਡ ਕੇ ਬਾਹਰ ਭੱਜ ਗਿਆ ਨਜੀਬ ਖਾਂ ਇੱਥੇ ਰਾਜ ਕਰਨ ਲੱਗਾ ਹੈ
1: ਨਜੀਬਗੜੇ ਜਾ ਨਜੀਬਾ ਵੜਾ
0: ਨਜੀਬਗੜ੍ਹ ਦਾ ਨਾਮ ਦਾ ਸ਼ਹਿਰ ਇਹਨੇ ਵਸਾਇਆ ਹੈ
1: ਮਰਹੱਟੇ ਡੇਰਾ ਆਏ ਦਿੱਲੀ ਕਰਾ
0: ਮਰਹੱਟੇ ਹੁਣ ਦਿੱਲੀ ਦੇ ਵਿੱਚ ਆ ਕੇ ਵਸੇ ਹਨ ਭਾਵ ਉਹਨਾਂ ਦੀਆਂ

0: ਤੇ ਇਹ ਵੀ ਆ ਕੇ ਦਿੱਲੀ ਵਿੱਚ ਟਿਕੇ ਹਨ।
1: ਚੁਪਈ ਆਗੇ ਗਿਲਜਣ ਤੋਂ ਵੈ ਪੀ ਡਰੇ।
0: ਹੁਣ ਭਾਵੇਂ ਇਹ ਸੰਧੀਆਂ ਵੀ ਕਰ ਰਹੇ ਨੇ ਪਰ ਇੱਕ ਦੂਜੇ ਤੇ ਭਰੋਸਾ ਸੌਖਾ ਨਹੀਂ ਬਣਦਾ ਦੁਸ਼ਮਣ ਦੇ ਉੱਤੇ। ਸੋ ਹਰ ਇੱਕ ਆਪਣੇ ਤਰੀਕੇ ਨਾਲ ਹਮੇਸ਼ਾ ਮਾਰ ਵਿੱਚ ਹੈ ਵੀ ਮੌਕਾ ਮਿਲੇ ਤੇ ਅਸੀਂ ਕਬਜ਼ਾ ਕਰ ਲਈਏ ਦਿੱਲੀ ਦੇ ਉੱਤੇ।
1: ਅੱਗੇ ਡੇਰੋ ਸੋਨਾ ਕਰੈ।
0: ਤੇ ਦਿੱਲੀ ਤੋਂ ਕੋਈ ਛੱਡ ਕੇ ਵੀ ਨਹੀਂ ਜਾਣਾ ਚਾਹੁੰਦਾ ਸੌਖਿਆਂ, ਤੇ ਕਬਜ਼ਾ ਕਰਨਾ ਵੀ ਔਖਾ ਲੱਗਦਾ ਹੈ।
1: ਇਬਦ ਬਿਤਦ ਪਇਓ ਸੋ ਸਾਲ।
0: ਕਵੀ ਜੀ ਲਿਖਦੇ ਨੇ ਕਹਿੰਦੇ ਦਿੱਲੀ ਦੇ ਇਹ ਹਾਲਾਤ ਬਣੇ ਰਹੇ, ਉੱਥੋਂ ਦਾ ਜੋ ਰਾਜਨੀਤਿਕ ਮੰਚ ਸੀ ਬਹੁਤ ਡਾਮਾਡੋਲ ਸੀ। ਇਸ ਵੇਲੇ ਲਗਭਗ ਇੱਕ ਸਾਲ ਦਾ ਸਮਾਂ ਇਸੇ ਤਰ੍ਹਾਂ ਲੰਘ ਗਿਆ ਹੈ।
1: ਦੀਨਾ ਬੇਗ ਕੋ ਸੁਣੋ ਅਵਾਲਾ।
0: ਦੀਨਾ ਬੇਗ ਨਾਮ ਦਾ ਜਿਹੜਾ ਜਰਨੈਲ ਹੈ ਨਾ, ਜਿਹਨੇ ਪਹਿਲਾਂ ਲਾਹੌਰ ਫਤਿਹ ਕੀਤਾ ਹੈ, ਉਹਦੀ ਗੱਲ ਦੁਬਾਰਾ ਕਰਦੇ ਹਨ।
1: ਪਹਾੜਨ ਮੈਂ ਉਹਨੂੰ ਪਾਇਓ ਜਵਾਲਾ।
0: ਦੀਨਾ ਬੇਗ ਇਸ ਵੇਲੇ ਪਹਾੜਾਂ ਵੱਲ ਨਿਕਲ ਗਿਆ, ਭਾਵ ਜਿਹੜੇ ਪਹਾੜੀ ਰਾਜੇ ਸੀ ਨਾ ਉਹਨਾਂ ਤੋਂ ਘਰ ਅਗਰਾਉਣ ਵਾਸਤੇ, ਮਾਲੀਆ ਅਗਰਾਉਣ ਵਾਸਤੇ ਚਲਾ ਗਿਆ।
1: ਰਹੋ ਨਾ ਥੋ ਉਸ ਪੱਲੇ ਮਾਲ।
0: ਤੇ ਉਹਦੇ ਕੁਛ ਪੱਲੇ ਨਹੀਂ ਪਿਆ। ਹੁਣ ਖਰਚੇ ਹੁੰਦੇ ਨੇ ਜੰਗਾਂ ਦੇ ਵੱਡੇ, ਵੈਸੇ ਵੀ ਦੁਨੀਆਂ ਮਾਇਆ ਵਾਸਤੇ ਹੀ ਦੌੜੀ ਫਿਰਦੀ ਹੈ ਨਾ, ਜੰਗ ਵੀ ਤੇ ਮਾਇਆ ਵਾਸਤੇ ਹੀ ਹੁੰਦੇ ਨੇ। ਅੱਜ ਤੇਲ ਦੀਆਂ ਜੰਗਾਂ ਹੋ ਰਹੀਆਂ, ਕੱਲ ਨੂੰ ਪਾਣੀ ਦੀਆਂ ਜੰਗਾਂ ਵੀ ਹੋਣੀਆਂ ਨੇ, ਕਿਤੇ ਨਾ ਕਿਤੇ ਮਨੁੱਖ ਦਾ ਸਵਾਰਥ ਹੈ। ਤੇ ਇਹ ਗਿਆ ਸੀ ਮਾਲੀਆ ਕਰਾਉਣ ਵਾਸਤੇ ਪਰ ਇਹਦੇ ਬਹੁਤਾ ਕੁਝ ਹੱਥ ਨਾ ਲੱਗਾ।
1: ਮਲਕ ਯਾਦ ਕਰ ਹੋਕੇ ਪਰੇ।
0: ਇਹ ਹੋਕਾ ਜਿਹਾ ਲੈ ਰਿਹਾ ਵੀ ਗੱਲ ਬਣਦੀ ਨਹੀਂ ਕੁਛ ਵੀ,
1: ਬਿਨਾਂ ਜੋ ਕਿਛ ਨਾਈ ਸਰੇ।
0: ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ, ਫੌਜਾਂ ਦੀਆਂ ਤਨਖਾਹਾਂ ਵੀ ਦੇਣੀਆਂ, ਹੋਰ ਖਰਚੇ ਵੀ ਕਰਨੇ ਨੇ। ਸੋ ਇਸ ਤਰ੍ਹਾਂ ਸੋਚ ਰਿਹਾ ਹੈ।
1: ਮਾੜੇ ਸਾਹੇ ਜਿਮ ਖੇਪਾ ਭਰੇ।
0: ਹਾਂਜੀ, ਇਹਨਾਂ ਮਨ ਵਿੱਚ ਚਿੰਤਾ ਪੈਦਾ ਹੋ ਗਈ ਹੈ ਇਸ ਵੇਲੇ।
1: ਬਿਨਾਂ ਦਾਵ ਕੁਛ ਉਸ ਨਹਿ ਸਰੇ।
0: ਕਹਿੰਦਾ ਵੀ ਕੋਈ ਦਾਉ ਪੇਚ ਵਰਤਣਾ ਪੈਣਾ, ਸਿੱਧਾ ਜੰਗ ਕਰਕੇ ਵੀ ਗੱਲ ਨਹੀਂ ਬਣ ਰਹੀ, ਨੁਕਸਾਨ ਬਹੁਤਾ ਹੋ ਰਿਹਾ, ਕੋਈ ਐਸਾ ਢੰਗ ਤਰੀਕਾ ਵਰਤਿਆ ਜਾਵੇ ਤਾਂ ਕਿ ਇਸ ਇਲਾਕਿਆਂ ਦਾ ਮਾਲੀਆ ਸੌਖਾ ਉਗਰਾ ਹੋ ਜਾਵੇ।
1: ਸੋ ਵੈ ਗਿਣਤੀ ਦਿੱਲੀ ਮੈਂ ਕਰਾਹੀ।
0: ਇਸ ਤਰ੍ਹਾਂ ਉਹਨੇ ਗਿਣਤੀ ਕੀਤੀ ਹੈ, ਮਨ ਦੇ ਅੰਦਰ ਭਾਵ ਗਿਣਤੀਆਂ ਨੂੰ ਗਿਣਿਆ ਹੈ।
1: ਉਪਾਉ ਉਸੇ ਕੁਛ ਦਿਸੇ ਨਾਈ।
0: ਉਹਨੂੰ ਕੋਈ ਉਪਾਅ ਨਜ਼ਰ ਨਹੀਂ ਆ ਰਿਹਾ, ਹੱਲ ਨਹੀਂ ਕੋਈ ਲੱਭਦਾ ਹੈ।

0: ਭਾਵ ਹੈ ਅੰਦਰ ਹੀ ਅੰਦਰ ਬਹੁਤ ਕੁਝ ਸੋਚਿਆ ਵੀ ਇਸ ਤਰ੍ਹਾਂ ਕਰ ਲਈਏ, ਫਿਰ ਪਲਾਇਨ ਬੀ ਤੇ ਕੰਮ ਕਰੀਏ, ਸੀ ਤੇ ਕੰਮ ਕਰੀਏ, ਭਾਵ ਇੱਦਾਂ ਨਹੀਂ ਫਿਰ ਇੱਦਾਂ ਕਰ ਲਈਏ, ਇਹ 'ਚ ਸਫਲਤਾ ਨਹੀਂ ਮਿਲੀ ਫਿਰ ਇੱਦਾਂ ਕਰਾਂਗੇ। ਇਸ ਤਰ੍ਹਾਂ ਮਨ ਘੜਤ ਵਿਚਾਰ ਅੰਦਰ ਪੈਦਾ ਕਰ ਰਿਹਾ ਹੈ।
1: ਉਸੇ ਸਿੱਖ ਇੱਕ ਡਿੱਗ ਹੁਤੋ ਤਿੰਨ ਬਿਦ ਦਈ ਬਤਾਏ।
0: ਇੱਥੇ ਦੇਵ ਨੇ ਉਹਦਾ ਨਿਕਟ ਵਰਤੀ ਇੱਕ ਸਿੱਖ ਸੀ, ਤੇ ਉਹ ਸਿੱਖ ਜਿਹੜਾ ਹੈ ਉਹ ਹੁਣ ਸਿੱਖ ਕੌਮ ਬਾਰੇ ਜਾਣਦਾ ਸਾਰਾ, ਤੇ ਉਹਨੇ ਸਿੱਖ ਦੇ ਨਾਲ ਗੱਲ ਸਾਂਝੀ ਕੀਤੀ।

0: ਇੱਕ ਢੰਗ ਦੱਸਦਾ ਤੁਹਾਨੂੰ ਬਈ ਜਿਹੜਾ ਨਾ ਇੱਕ ਸਿੱਖ ਮਹਾਨ ਹੈ, ਵੱਡਾ ਹੈ ਸਿੱਖ, ਤੇ ਜਿਹਦੀ ਜਿਹਦਾ ਬਹੁਤ ਸਤਿਕਾਰ ਹੈ ਸਿੱਖਾਂ ਦੇ ਵਿੱਚ, ਉਹ ਹੈ ਵਡਭਾਗ ਸਿੰਘ। ਹੁਣ ਸਾਨੂੰ ਤੇ ਇਹ ਗੱਲ ਉੱਪਰ ਹੀ ਲੱਗਦੀ ਹੈ ਨਾ, ਜਦੋਂ ਵਡਭਾਗ ਸਿੰਘ ਦਾ ਨਾਮ ਆਉਂਦਾ ਸਾਨੂੰ ਪਤਾ ਵੀ ਉਹ ਪੰਥ ਵਿੱਚੋਂ ਛੇਕਿਆ ਗਿਆ। ਛੇਕਣ ਦੇ ਕਾਰਨ ਰਹੇ ਨੇ ਬਈ ਉਹ ਜਦੋਂ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਦੀ ਜਲੰਧਰ ਦੇ ਨਵਾਬ ਨੇ ਬੇਅਦਬੀ ਕੀਤੀ ਸੀ, ਅੱਗ ਲਾ ਕੇ ਸਾੜ ਦਿੱਤਾ ਸੀ, ਇਹ ਮੁਕਾਬਲਾ ਨਾ ਕਰ ਸਕਿਆ, ਕੈਰਾਂ ਵਾਂਗੂ ਮੈਦਾਨ ਛੱਡ ਕੇ ਭੱਜਿਆ, ਨਾ ਤੇ ਸਿੱਖ ਪੰਥ ਨਾਲ ਰਾਬਤਾ ਕੀਤਾ ਤੇ ਨਾ ਹੀ ਕੁਛ ਆਪ ਕੀਤਾ, ਤੇ ਪਹਾੜਾਂ ਵਿੱਚ ਜਾ ਕੇ ਉਨੇ ਦੇ ਕੋਲ ਜਿੱਥੇ ਅੱਜ ਕੱਲ੍ਹ ਧੌਲੀ ਧਾਰ ਦਾ ਉਹਦਾ ਸਥਾਨ ਕਹਿੰਦੇ ਨੇ, ਉੱਥੇ ਜਾ ਕੇ ਡੇਰਾ ਲਾ ਲਿਆ ਤੇ ਆਪਣੀ ਭੂਤਾਂ ਭਾਤਾਂ ਵਾਲੀ ਵਿੱਦਿਆ ਕਹਿੰਦੇ ਨੇ ਸ਼ੁਰੂ ਕਰ ਲਈ। ਫਿਰ ਪੰਥ ਨੇ ਜਦੋਂ ਇਹਦੇ ਸਾਰੇ ਹਾਲਾਤ ਨੂੰ ਜਾਣਿਆ, ਇਹਨੂੰ ਛੇਕ ਦਿੱਤਾ ਸੀ ਪੰਥ ਦੇ ਵਿੱਚੋਂ, ਧੀਰਮਲ ਦੀ ਅੰਸ-ਵੰਸ ਵਿੱਚੋਂ ਹੈ ਸੀ ਇਹ, ਤੇ ਇਹ ਪੰਥ ਵੱਲੋਂ ਤੇ ਛੇਕਿਆ ਹੋਇਆ ਸੀ, ਪਰ ਉਹ ਸਿੱਖ ਨੂੰ ਐਂ ਲੱਗਦਾ, ਹੋ ਸਕਦਾ ਇਹਦਾ ਹੀ ਸ਼ਰਧਾਲੂ ਕੋਈ ਹੋਣਾ, ਸਿੱਖ ਨੂੰ ਇਉਂ ਲੱਗਦਾ ਵੀ ਵਡਭਾਗ ਸਿੰਘ ਤੇ ਗੁਰੂਆਂ ਵਾਂਗ ਪੂਜਿਆ ਜਾਂਦਾ, ਬੜਾ ਸਤਿਕਾਰ ਹੈ ਇਹਦਾ, ਗੁਰੂ ਦੀ ਅੰਸ-ਵੰਸ ਹੋਣ ਕਰਕੇ ਵੀ ਸਤਿਕਾਰ ਕਰਨ ਵਾਲੇ ਕਰੀ ਜਾਂਦੇ ਨੇ, ਜਿਵੇਂ ਰਾਮ ਰਾਏ ਦਾ ਕਰਦੇ ਰਹੇ। ਇਹਨੇ ਸਲਾਹ ਦਿੱਤੀ, ਕਹਿੰਦਾ ਕਿਤੇ ਵਡਭਾਗ ਸਿੰਘ ਨਾਲ ਰਾਬਤਾ ਕਾਇਮ ਕਰ ਲਿਆ ਜਾਵੇ।
1: ਸਿੰਘ ਲਾਗ ਸੋ ਤੁਰਤ ਮੰਗਾਵੇ,
0: ਤੇ ਉਹ ਫਿਰ ਸਿੱਖ ਫੌਜਾਂ ਨੂੰ ਬੁਲਾ ਲਵੇਗਾ, ਸਿੱਖਾਂ ਨੂੰ ਇਕੱਠੇ ਕਰ ਲਵੇਗਾ।
1: ਜਬੈ ਨਬਾ ਸੋ ਐਸੀ ਸੁਣੀ,
0: ਉਹਦੀ ਮਦਦ ਲੈ ਲਈ ਜਾਵੇ। ਤੇ ਜਿਸ ਵੇਲੇ ਨਵਾਬ ਨੇ ਇਹ ਗੱਲ ਉਸ ਸਿੱਖ ਦੇ ਮੂੰਹੋਂ ਸੁਣੀ ਹੈ,
1: ਉਸ ਕੋ ਲੋੜ ਪਈ ਚੋ ਗੁਣੀ,
0: ਤੇ ਉਹਨੂੰ ਤੇ ਬਹੁਤ ਪਹਿਲਾਂ ਹੀ ਲੋੜ ਸੀ, ਸਪੋਰਟ ਚਾਹੀਦੀ ਸੀ, ਕੋਈ ਮਦਦ ਚਾਹੀਦੀ ਸੀ ਨਾ, ਉਹਦਾ ਹੌਸਲਾ ਦੁੱਗਣਾ ਚੌਗਣਾ ਹੋ ਗਿਆ।
1: ਫਿਰ ਸਿੰਘਨ ਪਰ ਬਾਤ ਵਾਇਆ ਪਾਈ,
0: ਤੇ ਫਿਰ ਸਿੱਖਾਂ ਨਾਲ ਗੱਲ ਅੱਗੇ ਤੋਰੀ ਵਡਭਾਗ ਸਿੰਘ ਨਾਲ ਗੱਲ ਕਰਨ ਵਾਸਤੇ।
1: ਸੁਣੋ ਸਿੰਘ ਤੁਮ ਗੁਰਮੁਖ ਭਾਈ,
0: ਉਹ ਕਹਿਣ ਲੱਗਿਆ ਹੁਣ ਸਵਾਰਥੀ ਬੰਦਾ ਬੜਾ ਮਿੱਠਾ ਹੋ ਜਾਂਦਾ, ਨੀਵਾਂ ਵੀ ਹੋ ਜਾਂਦਾ, ਰਾਜਨੀਤਿਕ ਲੋਕਾਂ ਦੇ ਕੰਮ ਹੀ ਇਹੀ ਨੇ, ਹਰ ਮੌਕੇ ਤੇ ਇਹ ਬਦਲ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਨੇ। ਬੜੇ ਪਿਆਰ ਨਾਲ ਕਹਿਣ ਲੱਗਿਆ, ਕਹਿੰਦਾ ਸਿੱਖਾ ਤੂੰ ਬੜੇ ਚੰਗੇ ਸੁਭਾਅ ਦਾ ਹੈ, ਤੇਰੇ ਵਰਗਾ ਛੇਤੀ ਕੋਈ ਦੁਨੀਆਂ ਵਿੱਚ ਬੰਦਾ ਨਹੀਂ ਮਿਲਦਾ ਹੈ।
1: ਵਡਭਾਗ ਸਿੰਘ ਪਰਬਤ ਮੈਂ ਰਹਿਓ,
0: ਤੇ ਵਡਭਾਗ ਸਿੰਘ ਦੇ ਤੂੰ ਕੋਲ ਵੀ ਰਿਹਾ ਹੈ।
1: ਕਰਤਾਰਪੁਰੇ ਜਬ ਕਤਲੋ ਭਇਓ,
0: ਹੁਣ ਕਵੀ ਜੀ ਜ਼ਿਕਰ ਕਰਦੇ ਨੇ ਉਸੀ ਘਟਨਾ ਦਾ, ਕਰਤਾਰਪੁਰ ਸਾਹਿਬ ਵਾਲੀ ਦਾ,
1: ਸੋਪੀ ਹਾਥ ਕੱਟੇ ਕੱਟ ਖਾਏ,
0: ਵਡਭਾਗ ਸਿੰਘ ਵੀ ਕਰਤਾਰਪੁਰ ਛੱਡ ਕੇ ਨਿਕਲਿਆ ਹੋਇਆ ਬਾਹਰ, ਤੇ ਉਹਦੀ ਕੋਈ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ, ਜਿਵੇਂ ਆਪਾਂ ਕਹਿੰਦੇ ਹਾਂ ਵੀ ਹੱਥ ਬੜਾ ਤੰਗ ਹੈ, ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ ਹੈਂਡ ਟੂ ਮਾਊਥ, ਕਹਿੰਦੇ ਵੀ ਉਹਦਾ ਅੱਜ ਕੱਲ੍ਹ ਜਿਹੜਾ ਗੁਜ਼ਾਰਾ ਹੈ ਨਾ ਉਹ ਹੈਂਡ ਟੂ ਮਾਊਥ ਹੈ, ਉਹਦਾ ਹੱਥ ਬੜਾ ਤੰਗ ਚੱਲ ਰਿਹਾ, ਉਹਨੂੰ ਵੀ ਲੋੜ ਹੈ ਮਾਇਆ ਦੀ।
1: ਉਹ ਕਿਛ ਉਹ ਤਿਸ ਲੱਗੇ ਨਾ ਦਾਏ,
0: ਉਹਦਾ ਵੀ ਕੋਈ ਦਾਓ ਨਹੀਂ ਚੱਲਿਆ ਹੈ, ਬੜੇ ਸਮੇਂ ਤੋਂ ਉਡੀਕ ਰਿਹਾ ਹੈ।
1: ਪਠਾਨ ਜੋ ਗੜੀ ਜਲੰਧਰ ਵਾਰੇ,
0: ਜਿਹੜਾ ਜਲੰਧਰ ਦਾ ਕਿਲਾ ਹੈ ਇਥੋਂ ਦਾ ਫੌਜਦਾਰ,
1: ਜਬ ਲਗ ਸਕੋ ਨੇ ਉਸ ਕੋ ਮਾਰੇ,
0: ਹੁਣ ਵਡਭਾਗ ਸਿੰਘ ਸੋਚਦਾ ਵੀ ਹੈ ਤੇ ਸਿੱਖ ਵੀ ਦੱਸ ਰਿਹਾ, ਕਹਿੰਦਾ ਜਿੰਨਾ ਚਿਰ ਵਡਭਾਗ ਸਿੰਘ ਜਲੰਧਰ ਦੇ ਫੌਜਦਾਰ ਤੋਂ ਆਪਣਾ ਬਦਲਾ ਨਹੀਂ ਲੈ ਲੈਂਦਾ, ਉਹਦੇ ਮਨ ਨੂੰ ਵੀ ਸ਼ਾਂਤੀ ਨਹੀਂ ਆਉਣੀ ਹੈ।
1: ਥੰਮ ਗੁਰੂ ਕੋ ਦੀਨੋ ਫੂਕ,
0: ਜਲੰਧਰ ਵਾਲੇ ਫੌਜਦਾਰ ਨੇ ਹੀ ਨਾ ਥੰਮ ਸਾਹਿਬ ਗੁਰਦੁਆਰੇ ਨੂੰ ਅੱਗ ਲਾਈ ਸੀ।
1: ਵਡਭਾਗ ਸਿੰਘ ਦਿੱਲੀਓ ਉੱਟੇ ਕੂਕ,
0: ਤੇ ਵਡਭਾਗ ਸਿੰਘ ਨਾਲ ਗੱਲਬਾਤ ਹੋਈ, ਇੱਕ ਤਰ੍ਹਾਂ ਦੀ ਸੰਧੀ ਹੋਈ, ਸੌਦਾ ਹੋਇਆ ਦੋਨਾਂ ਦਾ। ਫਿਰ ਇਹ ਚੱਲੇ ਹਨ ਮੈਦਾਨ ਵੱਲ ਸੋਚ ਕੇ,
1: ਸਿਰ ਤੇ ਪਗ ਸੋ ਦੀਨੀ ਡਾਰਾ,
0: ਤੇ ਇਹ ਅਲੰਕਾਰ ਰੂਪ ਦੇ ਵਿੱਚ ਗੱਲ ਕਰਦੇ ਨੇ ਕਵੀ ਜੀ, ਕਹਿੰਦੇ ਮਾਨੋ ਪਰਣ ਕੀਤਾ ਸੀ ਵਡਭਾਗ ਸਿੰਘ ਨੇ, ਸਿਰ ਤੋਂ ਪੱਗ ਉਤਾਰ ਦਿੱਤੀ ਸੀ ਵੀ ਉਹਨਾਂ ਚਿਰ ਪੱਗ ਨਹੀਂ ਬੰਨਣੀ ਜਿੰਨਾ ਚਿਰ ਜਲੰਧਰ ਵਾਲਿਆਂ ਤੋਂ ਬਦਲਾ ਨਹੀਂ ਲੈ ਲੈਂਦਾ। ਸੋ ਇਸ ਤਰ੍ਹਾਂ ਉਹਦਾ ਪਰਣ ਵੀ ਹੈ,
1: ਬਣੋ ਜਲੰਧਰ ਕੋ ਮੈਂ ਮਾਰਾ,
0: ਜਿੰਨਾ ਚਿਰ ਜਲੰਧਰ ਨੂੰ ਫਤਿਹ ਨਹੀਂ ਕਰ

0: ਇੰਨਾ ਵੇਗ ਵੀ ਤੇ ਵਡਭਾਗ ਸਿੰਘ ਵੀ ਹੁਣ ਦੁਖੀ ਨੂੰ ਦੁਖੀ ਮਿਲਿਆ ਆਪਣੇ ਆਪ ਮਿੱਤਰਤਾ ਬਣ ਜਾਂਦੀ ਹੈ ਕਿਉਂਕਿ ਦੋਨਾਂ ਦਾ ਦੁਸ਼ਮਣ ਵੀ ਅੱਗੇ ਇੱਕ ਹੈ ਨਾ ਜਿਹਦੇ ਨਾਲ ਜੰਗ ਕਰਨਾ ਦੁਸ਼ਮਣ ਦਾ ਦੁਸ਼ਮਣ ਮਿੱਤਰ ਮੰਨਿਆ ਜਾਂਦਾ ਇਸ ਕਰਕੇ ਇਹਨਾਂ ਨੂੰ ਦੇਰ ਨਾ ਲੱਗੀ ਆਪਸੀ ਸਲਾਹ ਨੂੰ ਨੇਪਰੇ ਚਾੜਨ ਵਾਸਤੇ ਫੈਸਲਾ ਲੈਣ ਵਾਸਤੇ ਤੇ ਹੁਣ ਇਹ ਦੋਵੇਂ ਹੀ ਤਿਆਰ ਹੋ ਗਏ
1: ਸਮਾਂ ਤਿਮ ਆ ਪੂਜਾ ਸੁਗਰੀਵ ਮਿਲੇ ਜਿਮ ਰਾਮ
0: ਇੱਥੇ ਅਲੰਕਾਰ ਵਰਤਿਆ ਕਵੀ ਜੀ ਨੇ ਕਹਿੰਦੇ ਜਿਸ ਤਰ੍ਹਾਂ ਰਾਮ ਚੰਦਰ ਨੂੰ ਸੁਗਰੀਵ ਆ ਕੇ ਮਿਲਿਆ ਸੀ ਨਾ ਜੰਗ ਦੇ ਵੇਲੇ ਬੜੀ ਸਹਾਇਤਕ ਹੋ ਗਈ ਸੀ ਏਦਾਂ ਮੰਨ ਲਓ ਇਹਨਾਂ ਦਾ ਮਿਲਾਪ ਹੋਇਆ ਹੈ
1: ਚੁਪਈ ਰਾਜਪੁਰੇ ਰਹਿ ਦੀਨਾ ਬੇਗ
0: ਦੀਨਾ ਬੇਗ ਜਿਹੜਾ ਹੈ ਇਸ ਵੇਲੇ ਰਾਜਪੁਰੇ ਪਹੁੰਚਿਆ ਤੁਸੀਂ ਰਾਜਪੁਰਾ ਲਗਭਗ ਸਾਰੀ ਜਾਣਦੇ ਹੋ ਜਦੋਂ ਪੰਜਾਬ ਐਂਟਰ ਹੁੰਦੇ ਆ ਦਿੱਲੀ ਤੋਂ ਤੇ ਪਹਿਲਾ ਸ਼ਹਿਰ ਰਾਜਪੁਰਾ ਆਉਂਦਾ ਇੱਥੇ ਰਾਜਪੁਰੇ ਅਦੀਨਾ ਬੇਗ ਨੇ ਪੜਾਅ ਕੀਤਾ ਹੈ
1: ਗੁਰ ਕੀ ਚਲੇ ਕੁਲਾਹਲ ਦੇਗਾ
0: ਤੇ ਉਧਰ ਵਡਭਾਗ ਸਿੰਘ ਨੇ ਵੀ ਨੇੜੇ ਡੇਰਾ ਕੀਤਾ ਹੈ ਇਕੱਠੇ ਹੋ ਗਏ ਇੱਥੇ ਤੇ ਕਵੀ ਜੀ ਲਿਖਦੇ ਨੇ ਕਹਿੰਦੇ ਵਡਭਾਗ ਸਿੰਘ ਦਾ ਤਾਂ ਸੁਭਾਅ ਹੀ ਹੈ ਨਾ ਹੁਣ ਗੁਰੂ ਘਰ ਵਾਲਾ ਭਾਵੇਂ ਉਹ ਪੰਥ ਵਿੱਚੋਂ ਬਾਅਦ ਵਿੱਚ ਛੇਕਿਆ ਗਿਆ ਉਹ ਗੱਲ ਵੱਖਰੀ ਹੈ ਇਹਨੇ ਅੰਮ੍ਰਿਤਪਾਨ ਕੀਤਾ ਸੀ ਇੱਕ ਵਾਰੀ ਤੇ ਪੰਥ ਦਾ ਹਿੱਸਾ ਬਣਿਆ ਹੀ ਸੀ ਨਾ ਤੇ ਇਹਦੇ

0: ਤੇ ਬਦਭਾਗ ਸਿੰਘ ਨੂੰ ਅਦੀਨਾ ਬੇਗ ਨੂੰ ਦੁੱਖ ਹੈ ਬਈ ਮਾਲੀਆ ਨਹੀਂ ਆ ਰਿਹਾ, ਇਸ ਇਲਾਕੇ ਨੂੰ ਅਜੇ ਜਿੱਤਿਆ ਨਹੀਂ ਜਾ ਸਕਿਆ ਚੰਗੀ ਤਰ੍ਹਾਂ, ਤੇ ਬਦਭਾਗ ਸਿੰਘ ਨੂੰ ਦੁੱਖ ਹੈ ਵੀ ਗੁਰਦੁਆਰਾ ਥੰਮ ਸਾਹਿਬ ਦੀ ਬੇਅਦਬੀ ਕੀਤੀ, ਅੱਗ ਲਾ ਕੇ ਸਾੜਿਆ ਗਿਆ, ਤੇ ਮੇਰਾ ਤੇ ਉੱਥੋਂ ਦੇ ਚੜਾਵੇ ਨਾਲ ਗੁਜ਼ਾਰਾ ਚੱਲਦਾ ਸੀ, ਅਸਲੀ ਤੇ ਮਸਲਾ ਉਹਦਾ ਗੋਲਕ ਦਾ ਸੀ ਬਈ ਉਹ ਗੋਲਕ ਮੇਰੇ ਹੱਥੋਂ ਜਾਂਦੀ ਰਹੀ ਹੈ।
1: ਦੀਨਾ ਬੇਗ ਕੋ ਗਇਓ ਵਕੀਲਾ,
0: ਤੇ ਅਦੀਨਾ ਬੇਗ ਦਾ ਜਿਹੜਾ ਇੱਕ ਵਕੀਲ ਹੈ,
1: ਗੁਰੂ ਬਿਨ ਕੱਚ ਕਰੀ ਨਾ ਢੀਲਾ,
0: ਉਹ ਵਕੀਲ ਦੇ ਰਾਹੀਂ ਇਹਨਾਂ ਦੀ ਸੰਧੀ ਹੋਈ ਸੀ, ਤੇ ਇਸ ਕਰਕੇ ਦੋਨਾਂ ਨੇ ਇਕੱਠੇ ਹੋ ਕੇ ਆਪਸ ਵਿੱਚ ਸਹਿਮਤੀ ਜਤਾਈ।

0: ਤੇ ਉਧਰੋਂ ਦੀਨਾ ਬੇਗ ਆਇਆ। ਹੁਣ ਇਹਨਾਂ ਦੀ ਕਹੀਏ ਵੀ ਇੱਕ ਮੀਟਿੰਗ ਵਿਸ਼ੇਸ਼ ਤੌਰ ਤੇ ਹੋ ਰਹੀ, ਹੁਣ ਤੱਕ ਜਿਹੜੀਆਂ ਗੱਲਾਂ ਸੀ ਉਹ ਵਿਚਕਾਰਲੇ ਬੰਦੇ ਕਰ ਰਹੇ ਸੀ, ਹੁਣ ਇਹਨਾਂ ਦੀ ਸਿੱਧੀ ਮੀਟਿੰਗ ਹੋ ਰਹੀ ਹੈ।
1: ਦੋਨੋਂ ਉਤਰ ਇੱਕ ਜਾ ਆਏ
0: ਤੇ ਉਤਰੇ ਹਨ ਇਹ ਇੱਕ ਥਾਂ ਤੇ, ਭਾਵ ਇਕੱਠੇ ਹੋਏ ਹਨ।
1: ਹਤਨ ਮੈਂ ਹਾਦ ਗੁਰੂ ਦਬਾਏ
0: ਤੇ ਹੱਥਾਂ ਵਿੱਚ ਹੱਥ ਲੈ ਕੇ ਇੱਕ ਦੂਜੇ ਦੇ ਪਿਆਰ ਨਾਲ ਸਤਿਕਾਰ ਨਾਲ ਫੜੇ ਹਨ।
1: ਨਵਾਬ ਗਏ ਹਮ ਪੀਰ ਹਮਾਰੇ
0: ਤੇ ਉਹ ਅਦੀਨਾ ਵੀ ਕਹਿਣ ਲੱਗਿਆ, ਹੁਣ ਫਿਰ ਇਹ ਸਿਰ ਝੁਕਾਉਂਦਾ ਇਸ ਕਰਕੇ ਕਿਉਂਕਿ ਇਹਨੂੰ ਲੋੜ ਹੈ। ਵਡਭਾਗ ਸਿੰਘ ਨੂੰ ਕਹਿੰਦਾ ਵੀ ਤੁਸੀਂ ਤੇ ਸਾਡੇ ਪੀਰ ਹੋ, ਕਿਉਂਕਿ ਕੁਛ ਲੋਕ ਵਡਭਾਗ ਸਿੰਘ ਨੂੰ ਗੁਰੂ ਮੰਨਦੇ ਸੀ, ਅੱਜ ਵੀ ਮੰਨ ਰਹੇ ਨੇ, ਤੇ ਉਹ ਗੁਰੂ ਪਦਵੀ ਦੇ ਉੱਤੇ ਵੇਖ ਰਿਹਾ ਹੁਣ ਅਦੀਨਾ ਵੇਗ ਵੀ ਵਡਭਾਗ ਸਿੰਘ ਤੇ ਸਿੱਖਾਂ ਦਾ ਸ਼ਾਇਦ ਗੁਰੂ ਹੈ, ਤੇ ਉਹ ਗੁਰੂ ਹੋਣ ਦੇ ਨਾਤੇ ਫਿਰ ਆਪਣਾ ਸ਼ਬਦ ਵਰਤਦਾ ਪੀਰ, ਕਹਿੰਦਾ ਜੀ ਤੁਸੀਂ ਸਾਡੇ ਪੀਰ ਹੋ, ਪੂਜਨੀਕ ਹੋ।
1: ਗੁਰੂ ਕਈ ਮਾਨ ਸਲਾਮਤ ਦਿਦਾਰੇ
0: ਤੇ ਵਡਭਾਗ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

ਪੀਰ ਲੋਕੋ ਸਾਨੂੰ ਆਪਣਾ ਮਰੀਦ ਬਣਾ ਲਵੋ, ਚੇਲਾ ਬਣਾ ਲਵੋ। ਇਸ ਤਰ੍ਹਾਂ ਇਹ ਗੱਲ ਅਦੀਨਾ ਵੇਗ ਨੇ ਆਖੀ ਹੈ। ਤੇ ਗੁਰੂ ਪਿਆਰਿਓ, ਅੱਜ ਸਿੱਖ ਇਤਿਹਾਸ ਦੀ ਜੋ ਚੱਲਦੀ ਹੋਈ ਕਥਾ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ, ਇਹ ਕਹਿ ਲਈਏ ਵੀ ਅੱਜ ਤੋਂ ਅਗਲੇ ਦਿਨਾਂ ਵਿੱਚ ਤਾਂ ਆਪ ਜੀ ਨੂੰ ਪਤਾ ਵੀ ਪਾਠ ਬੋਧ ਸਮਾਗਮ ਆਰੰਭ ਹੋਣ ਜਾ ਰਹੇ ਨੇ। ਇਹ ਕਥਾ ਹੁਣ ਤਕਰੀਬਨ 40 ਦਿਨਾਂ ਵਾਸਤੇ ਰੁਕ ਜਾਣੀ ਹੈ। ਇਹਦੀ ਅਗਲੀ ਜੋ ਲੜੀ ਅੱਗੇ ਚੱਲਣੀ ਹੈ ਉਸ ਤੋਂ ਬਾਅਦ ਇਹ ਕਥਾ ਫਿਰ ਆਰੰਭ ਹੋਵੇਗੀ। ਅਤੇ ਮੈਂ ਬੇਨਤੀ ਕਰਾਂ ਵੀ ਪਾਠ ਬੋਧ ਸਮਾਗਮ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ। ਦੁਪਹਿਰੇ ਦਾਸ ਨੇ ਵਿਸ਼ੇਸ਼ ਬੇਨਤੀਆਂ ਕੀਤੀਆਂ ਸੀ, ਅਤੇ ਜਿਸ ਤਰ੍ਹਾਂ ਵੀ ਹੋ ਸਕਦਾ ਜਿਹੜੀ ਸੰਗਤ ਇੱਥੇ ਆ ਸਕਦੀ ਹੈ ਉਹਨੇ ਤਾਂ ਆਉਣਾ ਹੀ ਆਉਣਾ, ਅਤੇ ਜਿਹੜੇ ਨਹੀਂ ਆ ਸਕਦੇ ਦੂਰ ਦੇ ਸ਼ਹਿਰਾਂ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਵੀ ਬੈਠੇ ਨੇ, ਉਹ ਇੰਟਰਨੈੱਟ ਦਾ ਜੋ ਅੱਜ ਕੱਲ੍ਹ ਯੁੱਗ ਹੈ ਜਾਂ ਇੱਥੋਂ ਦਾ ਚੱਲਦਾ ਹੋਇਆ ਚੈਨਲ ਹੈ, ਉਹਦੇ ਰਾਹੀਂ ਵੀ ਲਾਹੇ ਪ੍ਰਾਪਤ ਕਰੋ। ਪੋਥੀ ਦਾ ਪ੍ਰਬੰਧ ਕਰ ਲਵੋ ਅਤੇ ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਵੀ ਇਹ ਪਾਠ ਬੋਧ ਸਮਾਗਮ ਦਾ ਹਿੱਸਾ ਬਣ ਸਕਦੇ ਹੋ, ਤਾਂ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਸਾਨੂੰ ਸਮਝ ਆ ਸਕੇ। ਛੇਵੇਂ ਪਾਤਸ਼ਾਹ ਦੇ ਵਚਨ ਨੇ, ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ, ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੈ ਮਹੱਤਮ ਲਹਿ ਵਸਾਲਾ, ਹਲਤ ਪਲਤ ਮੈਂ ਹੋਏ ਨਿਹਾਲਾ, ਪੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ, ਸਰਬ ਸੰਗਤਾਂ ਦਾ ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਤਿੰਨਾਂ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਗੁਰੂ ਅਰਜਨ ਦਾ ਲਾਡਲਾ ਮਾਂ ਦੀ ਅੱਖ ਦਾ ਤਾਰਾ ਵਿੱਚ ਵਢਾਰੀ ਖਿੜ ਗਈਆਂ ਸੀ ਸਦਾ ਬਹਾਰ ਜੜ ਜੜਮਾਂ ਦੀ ਪੱਟਣੀ ਚੱਕ ਕੇ ਤਲਵਾਰਾਂ ਅਜੀਤਵਾਲ ਦੇ ਪਾਰਸਾ ਜਿੰਦ ਉਸ ਤੋਂ ਬਾਰਾਂ ਉਹ ਜਦ ਤਾਰਨ ਤੇ ਆਏ ਬਾਹੋਂ ਫੜ ਕੇ ਤਾਰ ਦਿੰਦਾ ਜਦੋਂ ਸਾਡਾ ਬਾਬਾ ਤਾਰਨ ਤੇ ਆ ਜਾਵੇ ਨਾ ਸਾਨੂੰ ਉਹ ਜਦ ਤਾਰਨ ਤੇ ਆਏ ਬਾਹੋਂ ਫੜ ਕੇ ਤਾਰ ਦਿੰਦਾ ਸੁੱਕੇ ਮਨ ਨੂੰ ਨਾਮ ਖਮਾਰੀ ਪਲ ਵਿੱਚ ਚਾੜ ਦਿੰਦਾ ਤੱਪੇ ਕੜਾਹੇ ਕੌਡੇ ਦੇ ਉਹ ਪਲ ਵਿੱਚ ਠਾਰ ਦਿੰਦਾ ਬਾਬਰ ਨੂੰ ਕਹਿ ਜਾਵਰ ਉਹਦੀ ਸੁਰਤ ਸਵਾਰ ਦਿੰਦਾ ਮਲਕ ਭਾਗੋ ਤੇ ਬਲੀ ਕਧਾਰੀ ਪਲ ਵਿੱਚ ਝਾੜ ਦਿੰਦਾ ਅਜੀਤਵਾਲ ਦੇ ਪਾਰਸ ਨੂੰ ਉਹ ਰਾਜਮਾ ਪਿਆਰ ਦਿੰਦਾ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਨੂੰ ਸੀ ਝੁਕਾਉਂਦਿਆਂ ਹੋਇਆਂ ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅਸੀਸ ਲਈਏ ਮਹਾਰਾਜ ਤੋਂ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਅਸੀਂ ਅਸੀਸ ਲੈਣ ਆਉਣੇ ਹਾਂ ਮੇਰੇ ਮਾਲਕ ਦੇ ਦਰ ਤੋਂ ਇੱਥੋਂ ਅਸੀਂ ਨਾਮ ਦੀਆਂ ਦਾਤਾਂ ਇੱਥੋਂ ਅਸੀਂ ਘਰ ਪਰਿਵਾਰ ਦੀਆਂ ਬਰਕਤਾਂ ਇੱਥੋਂ ਅਸੀਂ ਕਾਰੋਬਾਰ ਦੀਆਂ ਝੋਲੀਆਂ ਭਰਾਉਣ ਵਾਸਤੇ ਤੇ ਤੰਦਰੁਸਤੀ ਦੀਆਂ ਦਾਤਾਂ ਮੰਗਣ ਵਾਸਤੇ ਮੰਗ ਤੇ ਬਣ ਕੇ ਆਉਂਦੇ ਹਾਂ ਇੱਕ ਦਾਤਾ ਸਭ ਮੰਗ ਤੇ ਅਸੀਂ ਦੂਰੋਂ ਚੱਲ ਕੇ ਮੰਗ ਤੇ ਆਏ ਆ ਤੇਰੇ ਚਰਨੀ ਸੀਸ ਝੁਕਾਏ ਤੂੰ ਹੈ ਦਾਤਾ ਬਖਸ਼ਣ ਹਾਰਾ ਤੇਰੇ ਬੈਣਾ ਪਾਰ ਉਤਾਰਾ ਅਜੀਤ ਵਾਲ ਰਜੋਈ ਕਰਦਾ ਨਹੀਂ ਤੇਰੇ ਬੈਣਾ ਪਾਰਸ ਦਾ ਸਰਦਾ ਇਹ ਐਸਾ ਦਰ ਆ ਜਿਹੜੇ ਦਰ ਬਿਨਾਂ ਸਾਡਾ ਸਰ ਨਹੀਂ ਸਕਦਾ ਇਹ ਐਸਾ ਦਰ ਆ ਜਿਹੜੇ ਦਰ ਦੇ ਉੱਤੋਂ ਅਸੀਂ ਖਾਲੀ ਨਹੀਂ ਮੁੜ ਸਕਦੇ ਇਹ ਐਸਾ ਦਰ ਆ ਜਿਹੜੇ ਦਰ ਤੇ ਅਸੀਂ ਢੀਠ ਹੋ ਕੇ ਵੀ ਮੰਗ ਸਕਦੇ ਹਾਂ ਕਿਉਂਕਿ ਮਾਂ ਪਿਓ ਤੋਂ ਜਿਹੜਾ ਬੱਚਾ ਨਾ ਉਹ ਜੈਦ ਨਾਲ ਵੀ ਉਹ ਢੀਠ ਹੋ ਕੇ ਵੀ ਉਹ ਆਪਣੀ ਮੰਗ ਧੱਕੇ ਨਾਲ ਵੀ ਮੰਗਾ ਲੈਂਦਾ ਮਾਂ ਪਿਓ ਤੋਂ ਪਰ ਜਦੋਂ ਸਾਰੀ ਗੱਲ ਕਹਿ ਕੇ ਪਰ ਕਹਿ ਦਈਏ ਜਾਂ ਜੇ ਕਹਿ ਦਈਏ ਉਹਦਾ ਅਰਥ ਬਦਲ ਜਾਂਦਾ ਪਰ ਜੇ ਅਸੀਂ ਇਹਦੇ ਬੱਚੇ ਬਣ ਜਾਈਏ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਮਹਾਰਾਜ ਕਹਿੰਦੇ ਬੱਚਾ ਬਣ ਕੇ ਤਾਂ ਦੇਖ ਬਾਲਕ ਬਣ ਕੇ ਤਾਂ ਦੇਖ ਉਹਦਾ ਤੇ ਉਹਦੀ ਕਿਰਪਾ ਵਿੱਚ ਤਾਂ ਕਨੇਰੇ ਸੌਖਾ ਕਨੇਰਿਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਇੱਕ ਦੋ ਤਿੰਨ ਚਾਰ ਜਾਂ ਸੌ ਹਜ਼ਾਰ ਲੱਖ ਕਰੋੜਾਂ ਅਰਬਾਂ ਖਰਬਾਂ ਪਦਮਾਂ ਸੰਖਾਂ ਤੱਕ ਨਹੀਂ ਇਹਦੀ ਗਿਣਤੀ ਕਨੇਰੇ ਬੇਅੰਤ ਕਨੇਰੇ ਆ ਅਗੰਮ ਹੈ ਪਤਾ ਨਹੀਂ ਮੇਰੇ ਪਾਤਸ਼ਾਹ ਨੇ ਕਿਹੜੀਆਂ ਕਿਹੜੀਆਂ ਦਾਤਾਂ ਸਾਡੀ ਝੋਲੀ 'ਚ ਪਾਉਣੀਆਂ ਅਤੇ ਸਭ ਤੋਂ ਵੱਡੀ ਦਾਤ ਹੈ ਸਿੱਖਾਂ ਨੂੰ ਸਿੱਖੀ ਦਾਨ ਨਾਮਦਾਨ ਵਸਾਹੋ ਦਾਨ ਭਰੋਸਾ ਦਾਨ ਦਾਂਡਾ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਇਹ ਸਭ ਤੋਂ ਵੱਡੀਆਂ ਦਾਤਾਂ ਸਾਡੇ ਲਈ ਸਿੱਖਾਂ ਨੂੰ ਸਿੱਖੀ ਦਾਨ ਅਤੇ ਨਾਮਦਾਨ ਇਹ ਦਾਤਾਂ ਜਦੋਂ ਮੰਗ ਲਈਆਂ ਅਤੇ ਬਾਕੀ ਜਿਹੜੀਆਂ ਦਾਤਾਂ ਨਾ ਨਵਨਿਧੀ 18 ਸਿੱਧੇ ਪਿੱਛੇ ਲੱਗੀਆਂ ਫਿਰ ਹੈ ਫਿਰ ਦੂਜੀਆਂ ਦਾਤਾਂ ਤਾਂ ਮਗਰ ਭੱਜੀਆਂ ਫਿਰਦੀਆਂ ਨੇ ਇਨਸਾਨ ਦੇ ਹਾਂ ਇੰਨੀ ਗੱਲ ਜ਼ਰੂਰ ਆ ਅਤੇ ਕਈ ਬਾਹਲੇ ਕਾਸੇ ਵਿੱਚ ਵੀ ਨਹੀਂ ਖੁਸ਼ ਹੁੰਦਾ ਅਤੇ ਕਈ ਥੋੜ੍ਹੇ ਦੇ ਵਿੱਚ ਹੀ ਆਨੰਦ 'ਚ ਹੁੰਦਾ ਜਿੰਨਾ ਉਹਨੇ ਦਿੱਤਾ ਉਹਦੇ ਆਨੰਦ 'ਚ ਰਹਿਣਾ ਚਾਹੀਦਾ ਬਹੁਤਾ ਕਹੀਏ ਬਹੁਤਾ ਹੋਏ ਕਈ ਤਾਂ ਚੰਗੇ ਭਲੇ ਮੇਰੇ ਵਰਗੇ ਕਹਿਣਗੇ ਵੀ ਬਸ ਕੁਛ ਨਹੀਂ ਬਣਦਾ ਅਤੇ ਕਈ ਭਾਵੇਂ ਜੇਬ ਖਲ ਗਈ ਹੋਵੇ ਆਈ ਚਲਾਈ ਚੱਲਦੀ ਹੋਵੇ ਉਹ ਕਹਿਣਗੇ ਚੜ੍ਹਦੀ ਕਲਾ ਬਸ ਆਹੀ ਇੱਥੋਂ ਗੁਰੂ ਮਹਾਰਾਜ ਦੀ ਚਰਨਾਂ ਪਾਤਸ਼ਾਹ ਦੇ ਚਰਨਾਂ ਤੋਂ ਆਹੀ ਦਾਤ ਮੰਗਣ ਆਉਣੇ ਆ ਵੀ ਮਹਾਰਾਜ ਜਿੰਨਾ ਤੂੰ ਦਿੱਤਾ ਬੜਾ ਹੈ ਬਰਕਤਾਂ ਪਾਵੀਂ ਜਿਹੜਾ ਦਿੱਤਾ ਹੈ ਚੰਗੇ ਪਾਸੇ ਲੱਗੇ ਮਾੜੇ ਪਾਸੇ ਨਾ ਲੱਗੇ ਅਤੇ ਜੇ ਕਿਤੇ ਮਾੜੇ ਪਾਸੇ ਲੱਗਣ ਲੱਗ ਜਾਵੇ ਖੂਹ ਖਾਲੀ ਹੋ ਜਾਂਦੇ ਆ ਰਾਜ ਭਾਅ ਖਤਮ ਹੋ ਜਾਂਦੇ ਹੈ ਅਤੇ ਜੇ ਚੰਗੇ ਪਾਸੇ ਲੱਗਣ ਲੱਗ ਜਾਵੇ ਨਾ ਦਸਾਂ ਨੋਹਾਂ ਦੀ ਕਿਰਤ ਅਤੇ ਫਿਰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ
1: ਰਤਨ ਲਾਲ ਜਾ ਕਾ ਕਛੂ ਨਾ ਮੂਲ, ਭਰੇ ਭੰਡਾਰ ਖੋਟੋ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੋ ਵੱਧ ਦੋ ਜਾਈ। ਫਿਰ ਚਾਹੇ ਉਹ ਨਾਮ ਦੇ ਖਜ਼ਾਨੇ ਆ, ਚਾਹੇ ਸਾਡੇ ਦੁਨਿਆਵੀ ਖਜ਼ਾਨੇ, ਫਿਰ ਭਰੇ ਹੀ ਰਹਿੰਦੇ। ਆਓ ਬੇਨਤੀ ਕਰਾਂ, ਅੱਜ ਆਪਾਂ ਗੁਰੂ ਸਾਹਿਬ ਦੀ ਵਡਿਆਈ ਕੀਤੀ ਹੈ, ਕਰ ਰਹੇ ਹਾਂ, ਕਰਾ ਰਹੇ ਹਾਂ ਪਾਤਸ਼ਾਹ। ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਜਨਾ ਦਿਵਸ ਮਨਾਇਆ ਅਤੇ ਭਾਈ ਗੁਰਦੇਵ ਸਿੰਘ ਜੀ ਦੇਬੋ, ਉਹਨਾਂ ਦੇ ਜੀਵਨ ਤੇ, ਉਹਨਾਂ ਦੀ ਸ਼ਹੀਦੀ ਤੇ ਝਾਤ ਪਾਈ ਸੂਰਮਿਆਂ ਦੀ ਗੱਲ ਕੀਤੀ ਦਿਨ ਦੇ ਦੀਵਾਨਾਂ ਵਿੱਚ, ਤੇ ਨਕੋਦਰ ਗੋਲੀ ਕਾਂਡ ਦੇ ਵਿੱਚ ਚਾਰ ਸਿੱਖ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਵੀ ਯਾਦ ਮਨਾ ਰਹੇ ਹਾਂ। ਨਕੋਦਰ ਗੋਲੀ ਕਾਂਡ, ਸ਼ੇਰਪੁਰਾ ਪੁਲ ਦੇ ਉੱਤੇ ਗੋਲੀ ਚੱਲੀ ਸੀ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਅਗਨ ਭੇਟ ਹੋਏ ਤੇ ਸੰਗਤਾਂ ਨੇ ਰੋਸ ਮਾਰਚ ਕੱਢੇ। ਉੱਥੇ ਸਹਿਬ ਸੈਨਾ ਵਾਲਿਆਂ ਨੇ ਵੀ ਰੋਸ ਮਾਰਚ ਕੀਤਾ, ਤੇ ਉੱਥੇ ਜਿਹੜਾ CRP ਦਾ ਮੁਖੀ ਸੀ ਨਾ, ਉਹਨੇ ਬਿਨਾਂ ਪਰਮਿਸ਼ਨ ਤੋਂ ਗੋਲੀਆਂ ਚਲਾਈਆਂ ਤੇ ਚਾਰ ਸਿੱਖ ਸ਼ਹੀਦ ਹੋ ਗਏ ਨੌਜਵਾਨ, ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਪੁਲਿਸ ਨੇ। ਉਹਨਾਂ ਯੋਧਿਆਂ ਦਾ, ਉਹਨਾਂ ਸੂਰਮਿਆਂ ਦਾ, ਉਹ ਗੁਰੂ ਦੀ ਸੰਗਤ ਦਾ ਆਪਾਂ ਅੱਜ ਯਾਦ ਕਰ ਰਹੇ ਹਾਂ, ਦਿਹਾੜਾ ਮਨਾ ਰਹੇ ਬਹਿਬਲ ਗੋਲੀ ਕਾਂਡ। ਸਾਨੂੰ ਫਿਰ ਯਾਦਾਂ ਜਦੋਂ ਕੋਈ ਪਿਛਲੇ ਦਿਹਾੜੇ ਆਉਂਦੇ ਆ ਨਾ, ਮੁਗਲ ਹਕੂਮਤ ਵੇਲੇ ਦੀਆਂ ਦਿਹਾੜੀ ਕੋਈ ਆਉਂਦੇ ਚੇਤੇ, ਤੇ ਫਿਰ ਹੁਣ ਸਾਨੂੰ ਜਿਹੜਾ ਪੁਰਾਤਨ ਸਰਕਾਰਾਂ ਭਾਰਤੀ ਹਕੂਮਤਾਂ ਉਹਨਾਂ ਦੇ ਵੀ ਕੀਤੇ ਤਸ਼ੱਦਦ ਚੇਤੇ ਆ ਜਾਂਦੇ। ਆਓ ਆਪਾਂ ਗੱਲ ਕਰੀਏ ਉਹਨਾਂ ਮਹਾਨ ਜਰਨੈਲਾਂ ਦੇ ਚਰਨਾਂ 'ਚ ਸਿਰ ਰੱਖ ਕੇ ਨਮਸਕਾਰਾਂ ਨੇ ਕਰੋੜਾਂ ਵਾਰ, ਜਿਹੜੇ ਕੌਮ ਤੋਂ ਜਿੰਦੜੀਆਂ ਵਾਰ ਗਏ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਆਹ ਗੱਲਾਂ ਕਰਨੀਆਂ ਬਹੁਤ ਸਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਏ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਕਰੋੜਾਂ ਵਾਰ ਪ੍ਰਣਾਮ ਸੂਰਮਿਆਂ ਨੂੰ। ਆਓ ਮੇਰੇ ਛੇਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਅਕਾਲ ਬੁੰਗੇ ਦੀ ਰਚਨਾ ਕੀਤੀ, ਜਿਹੜਾ ਦਿਨ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਚੌਥੀ ਪਾਤਸ਼ਾਹੀ, ਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ, ਜਿਨ੍ਹਾਂ ਦੇ ਸਮੇਂ ਦੇ ਵਿੱਚ ਅੰਮ੍ਰਿਤ ਸਰੋਵਰ ਦੀ ਸੇਵਾ ਹੋਈ ਅਤੇ ਦਰਬਾਰ ਸਾਹਿਬ ਦੀ ਸੇਵਾ ਹੋਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੀ ਸੇਵਾ ਤੋਂ ਬਾਅਦ ਕੋਠਾ ਸਾਹਿਬ ਦੀ ਸੇਵਾ ਕਰਾਈ। ਇਹ ਕੋਠਾ ਸਾਹਿਬ ਜਿੱਥੇ ਮਹਾਰਾਜਾ ਸੁਖਾਸਨ ਹੁੰਦੇ ਹੈ, ਇਹ ਜਿਹੜੀ ਅੰਮ੍ਰਿਤ ਸਰੋਵਰ ਚੋਂ ਮਿੱਟੀ ਨਿਕਲੀ ਸੀ ਨਾ ਜਿੰਨੀ, ਤੇ ਇਹ ਮਿੱਟੀ ਦੇ ਨਾਲ ਉੱਚੇ ਥੜੇ ਬਣਾ ਕੇ ਉੱਚਾ ਕੋਠਾ ਬਣਾਇਆ ਸੀ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ। ਉਹਨੂੰ ਕੋਠਾ ਕਹਿੰਦੇ ਸੀ, ਪਹਿਲਾਂ ਕੋਠੀ ਕਿਹਾ ਜਾਂਦਾ ਸੀ, ਫਿਰ ਕੋਠਾ ਸਾਹਿਬ ਕਹਿਣ ਲੱਗ ਗਏ। ਕੋਠਾ ਸਾਹਿਬ ਦੀ ਉਸਾਰੀ ਹੋਈ ਦਰਬਾਰ ਸਾਹਿਬ ਤੋਂ ਬਾਅਦ, ਤੇ ਰਾਮਦਾਸ ਦੇ ਕੰਢੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਮੇਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ, ਬਾਣੀ ਨੂੰ ਇਕੱਤਰ ਕੀਤਾ, ਭਾਈ ਗੁਰਦਾਸ ਜੀ ਤੋਂ ਗੁਰਬਾਣੀ ਲਿਖਾਈ, ਪੋਥੀ ਪਰਮੇਸ਼ਰ ਕਾ ਥਾਣ ਆ ਜਿਹੜੀ ਗੋਦ ਚ ਆਪਾਂ ਅੱਜ ਬੈਠੇ ਹਾਂ। ਇੱਕ ਇੱਥੇ ਮੈਂ ਹੋਰ ਬੇਨਤੀ ਕਰ ਦੇਵਾਂ ਕਿ ਜਿਹੜੀ ਪੰਜਵੇਂ ਪਾਤਸ਼ਾਹ ਸਾਹਿਬ ਵਾਲੀ ਭੀੜ ਆ ਨਾ, 1 ਸਤੰਬਰ 1604 ਨੂੰ ਪ੍ਰਕਾਸ਼ ਹੋਇਆ ਜੀ ਦਾ, ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਥਾਪੇ ਗਏ ਤੇ ਪਹਿਲਾ ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਪਹਿਲਾ ਹੁਕਮਨਾਮਾ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਕਾਸ਼ ਹੋਏ ਨੇ ਮਹਾਰਾਜ, ਬਾਣੀ ਪੜੀ ਗਈ ਹੈ, ਕੀਰਤਨ ਹੋਏ ਹੈ ਤੇ ਸੰਗਤਾਂ ਝੂਮ ਉੱਠੀਆਂ ਗੁਰਬਾਣੀ ਸੁਣ ਕੇ। ਇੱਕ ਗੁਰਬਾਣੀ ਆਨੰਦ ਐਸਾ, ਜਦੋਂ ਕਿਤੇ ਪ੍ਰੇਮ ਨਾਲ ਅੰਦਰੋਂ ਪੜੀਏ ਤੇ ਪ੍ਰੇਮ ਨਾਲ ਸੁਣੀਏ ਫਿਰ ਆਨੰਦ ਆਉਂਦਾ ਇਹਦਾ, ਨਹੀਂ ਤਾਂ ਜੇ ਭਜਨ ਆਠੀ ਕਰੀਏ ਵੀ ਚਲੋ 10-15 ਮਿੰਟਾਂ 'ਚ ਜਪਜੀ ਸਾਹਿਬ ਦਾ ਪਾਠ ਨਿਬੇੜ ਦਈਏ ਜਾਂ ਇੱਥੇ ਬਹਿ ਕੇ ਇੱਧਰ ਉੱਧਰ ਟਾਈਮ ਟਪਾ ਕੇ ਹੀ ਚਲੇ ਜਾਈਏ, ਫਿਰ ਨਹੀਂ ਆਨੰਦ ਆਉਂਦਾ। ਇਹ ਵਿਸ਼ਾ ਹੀ ਆਨੰਦ ਦਾ। ਇੱਥੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਅਪਕਾਰ, ਤੇ ਇੱਕ ਪਾਸੇ ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਸ ਗੱਲ ਇੱਥੇ ਆ, ਜਦੋਂ ਸਤਿਗੁਰਾਂ ਦੇ ਬਣ ਕੇ ਬਹਿ ਗਏ ਉਦੋਂ ਆਨੰਦ ਆਉਣਾ, ਤੇ ਜੇ ਅਸੀਂ ਹਲੇ ਸਾਡਾ ਮਾਣ ਹੀ ਉਖੜਿਆ ਫਿਰਦਾ ਜਿੰਨਾ ਕੁ ਚਿਰ ਮਹਾਰਾਜ ਬਖਸ਼ਦਾ ਨਾ, ਵੱਧ ਤੋਂ ਵੱਧ ਸਮਾਂ ਗੁਰੂ ਦੀ ਗੋਦ 'ਚ ਬੈਠਿਆ ਕਰੀਏ। ਅਤੇ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਲੱਗ ਜੂ, ਅੱਜ 5 ਮਿੰਟ ਲੱਗੂ ਮਨ, ਕੱਲ੍ਹ ਨੂੰ 10 ਮਿੰਟ ਲੱਗਣ ਲੱਗ ਜੂ। ਐਸੇ ਗੁਰਸਿੱਖ ਵੀ ਆ ਜਿਹੜੇ ਦੋ ਦੋ ਢਾਈ ਢਾਈ ਘੰਟੇ ਚੌਂਕੜਾ ਨਹੀਂ ਖੋਲਦੇ ਅਤੇ ਨੇਤਰਾਂ ਦੇ ਵਿੱਚੋਂ ਜਲ ਡਿੱਗਣ ਲੱਗ ਜਾਂਦਾ ਉਹਨਾਂ ਦੇ ਕੀਰਤਨ ਸੁਣ ਕੇ। ਗੁਰਬਾਣੀ ਹੈਗੇ ਐਸੇ ਗੁਰਸਿੱਖ। ਹੌਲੀ ਹੌਲੀ ਆਪਾਂ ਸਾਰੇ, ਅਸੀਂ ਸਟੇਜ 'ਤੇ ਖੜਨ ਵਾਲੇ ਤੁਹਾਡੇ ਟੀਚਰ ਨਹੀਂ, ਸਾਡਾ ਸਾਰਿਆਂ ਦਾ ਗੁਰੂ, ਸਾਡਾ ਸਾਰਿਆਂ ਦਾ ਟੀਚਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਪਰ ਇੱਥੇ ਇੰਨੀ ਗੱਲ ਆ, ਕੁਝ ਸਿੱਖਣ ਆਉਣੇ ਆ, ਕੁਝ ਕਹਿਣ ਆਉਣੇ ਆ, ਕੁਝ ਸੁਣਨ ਆਉਣੇ ਆ, ਕੁਝ ਬੋਲਣ ਆਉਣੇ ਆ, ਕੁਝ ਬਣਾਉਣ ਆਉਣੇ ਆ ਗੁਰੂ ਦੀ ਵਡਿਆਈ। ਮੇਰੇ ਪਾਤਸ਼ਾਹ ਦੀਆਂ ਵਡਿਆਈਆਂ ਕਰਨਾ ਅਤੇ ਸੁਣਨਾ ਹੀ ਸਾਡੀ ਭਗਤੀ ਹੈ। ਇਹ ਪਹਿਲੀ ਭੀੜ ਆ ਅਤੇ ਇਹਦੇ ਵਿੱਚ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕ ਨੇ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ ਹਾਂ। ਸਲੋਕ ਇਸ ਬੀੜ ਦੇ ਵਿੱਚ ਨਹੀਂ, ਇਹ ਧੀਰ ਮੱਲ ਕੋਲੇ ਬੀੜ ਰਹਿ ਗਈ ਸੀ। ਹੁਣੇ ਕਥਾਵਾਚਕ ਸਾਹਿਬ ਧੀਰ ਮੱਲ ਜੀ ਦੀ ਗੱਲ ਸੁਣਾ ਰਹੇ ਸੀਗੇ। ਇਹ ਪਹਿਲੀ ਬੀੜ ਦੇ ਵਿੱਚ 9ਵੇਂ ਪਾਤਸ਼ਾਹ ਮਹਾਰਾਜ ਦੇ ਸਲੋਕ ਨਹੀਂ, ਜਿਹਨੂੰ ਅਸੀਂ ਕਹਿੰਦੇ ਭੋਗ ਦੇ ਸਲੋਕ, ਜਿੱਥੋਂ ਆਰੰਭ ਕੀਤੇ ਮਹਾਰਾਜ ਨੇ, ਕਹਿੰਦੇ ਗੌਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਕਹਿੰਦੇ ਬੰਦਿਆ, ਰੱਬ ਦੇ ਗੁਣ ਨਹੀਂ ਗਾਏ ਤੇ ਤੇਰਾ ਜਨਮ ਬਿਰਥਾ, ਇਹ ਮੋਹਰ ਲਾ ਗਏ ਰੱਬ। ਐਵੇਂ ਨਾ ਮੇਰੇ ਅਰਗਾ ਫੁੱਲਿਆ ਮੇਰੇ ਵੀ ਕੋਈ ਨਹੀਂ, ਜ਼ਿੰਦਗੀ ਜਿਹੜੀ ਮਿਲੀ ਹੱਸਣ ਖੇਡਣ ਖਾਣ ਪੀਣ ਵਾਸਤੇ ਆ, ਕੰਮ ਧੰਦੇ ਵਾਸਤੇ ਆ, ਐਸ਼ ਨਹਾਉਣ ਵਾਸਤੇ ਨਹੀਂ। ਇਹਦੇ ਨਾਲ ਨਾਲ ਖਾਣਾ ਪੀਣਾ, ਹੱਸਣਾ ਸੌਣਾ, ਇਹ ਚੀਜ਼ਾਂ ਤਾਂ ਚੇਤੇ ਨੇ ਅਤੇ ਵਿਸਰ ਗਿਆ ਹੈ ਮਰਨਾ। ਮਹਾਰਾਜ ਕਹਿੰਦੇ ਮਰਨਾ ਹੀ ਭੁਲਾਤਾ ਤੂੰ ਬੰਦੇ। ਰੱਬ ਨਹੀਂ ਕਹਿੰਦਾ ਤੂੰ ਸੋਹਣੇ ਘਰਾਂ 'ਚ ਨਾ ਰਹਿ, ਰੱਬ ਨਹੀਂ ਕਹਿੰਦਾ ਵੱਡੀਆਂ ਗੱਡੀਆਂ ਨਾ ਹੋਣ, ਰੱਬ ਨਹੀਂ ਕਹਿੰਦਾ ਕਾਰੋਬਾਰ ਨਾ ਤੇਰੇ ਵੱਡੇ ਹੋਣ, ਤੇਰੇ ਬਟੂਏ ਨਾ ਪਰ, ਇਹ ਰੱਬ ਨਹੀਂ ਕਹਿੰਦਾ। ਰੱਬ ਤਾਂ ਕਹਿੰਦਾ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਸਾਡੀ ਸੁੱਖ ਮੰਗੀ ਰੱਬ ਨੇ ਅਤੇ ਰੱਜੇ ਹੋਵਾਂਗੇ ਘਰੋਂ ਫੇਰ ਹੀ ਸੁਖੀ ਹਾਂ, ਅਤੇ ਬਾਬਾ ਮੰਗਦਾ ਸੁੱਖ ਸਾਡੀ। ਪਰ ਇੱਕ ਗੱਲ ਤੋਂ ਅਸੀਂ ਮੁਣਕਰ ਹੋ ਗਏ ਵੀ ਮਾਲਕਾ ਦਈ ਸਾਰਾ ਕੁਛ ਜਾਈ ਅਤੇ ਤੇਰੀ ਵਡਿਆਈ ਨਾ ਕਰਨੀ ਪਵੇ, ਤੇਰੀ ਗੋਦ 'ਚ ਨਾ, ਤੇਰੀ ਬੰਦਗੀ ਇਹ ਤਾਂ ਰਾਗੀਆਂ ਢਾਡੀਆਂ ਦਾ ਕੰਮ ਆ, ਸਾਡਾ ਥੋੜ੍ਹੀ ਹੈ। ਕਈ ਵਾਰੀ ਐਂ ਸੋਚ ਲੈਂਦੇ ਆਪਾਂ। ਅਤੇ ਦੂਸਰੀ ਜਿਹੜੀ ਬੀੜ ਆ ਨਾ, ਜਿਹਨੂੰ ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ 'ਚ ਬੈਠੇ ਹਾਂ, ਇਹ ਤੇਗ ਬਹਾਦਰ ਪਾਤਸ਼ਾਹ ਨੇ ਆਗਰੇ ਅਤੇ ਦਿੱਲੀ ਦੇ ਵਿੱਚ ਸਲੋਕ ਆਚਾਰੇ ਭੋਗਦੇ ਅਤੇ ਇਹਨਾਂ ਸਲੋਕਾਂ ਨੂੰ ਭਾਈ ਜੇਤਾ ਜੀ ਲੈ ਕੇ ਆਏ ਸੀ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦਿੱਲੀਓਂ। ਅਤੇ ਸਲੋਕ ਜਦੋਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਭੇਟ ਕੀਤੇ ਨੇ ਗੁਰਬਾਣੀ ਦੇ, ਅਤੇ ਉਦੋਂ ਭਾਈ ਜੇਤਾ ਜੀ ਨੇ ਦਿੱਲੀ ਦਾ ਸਾਰਾ ਹਾਲ ਦੱਸਤਾ ਸੀ ਵੀ ਮਹਾਰਾਜ ਦੀ ਸ਼ਹੀਦੀ ਯਕੀਨੀ ਹੋ ਜਾਣੀ, ਫਿਰ ਮਹਾਰਾਜ ਤੋਂ ਥਾਪੜਾ ਲੈ ਕੇ ਦੁਬਾਰਾ ਪਹੁੰਚ ਗਿਆ ਸੀ ਉੱਥੇ। ਅਤੇ ਇਹ ਦਮਦਮਾ ਸਾਹਿਬ ਦੀ ਧਰਤੀ 'ਤੇ ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰੇ ਗੁਰੂ ਗ੍ਰੰਥ ਸਾਹਿਬ ਲਿਖਾਏ ਆ ਨਾ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਸਭਾਵਾਂ ਨਿਭਾਈਆਂ, ਉਸ ਬੀੜ ਦੇ ਵਿੱਚ ਫਿਰ ਇਹ ਸਲੋਕ ਗੁਰੂ ਤੇਗ ਬਹਾਦਰ ਮਹਾਰਾਜ ਦੇ ਭੋਗ ਦੇ ਸਲੋਕ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਪੂਰਨ ਕੀਤਾ ਬੀੜ ਨੂੰ, ਅਤੇ 1708 ਦੇ ਵਿੱਚ 1 ਸਤੰਬਰ 1604 ਨੂੰ ਜਿਹੜਿਆ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਰੂਪ 'ਚ ਪ੍ਰਕਾਸ਼ ਹੋਏ, ਅਤੇ 1708 ਦੇ ਵਿੱਚ ਮਹਾਰਾਜ ਨੇ ਗੁਰਤਾ ਗੱਦੀ ਦੇ ਕੇ ਬਚਨ ਕਰਤੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜਿਹਦੀ ਗੋਦ 'ਚ ਬੈਠੇ ਹਾਂ। ਆਓ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਕੀਤੀਆਂ ਹੋਈਆਂ ਸਭਾਵਾਂ, ਤੇ ਸਮਾਂ ਆ ਗਿਆ ਮਹਾਰਾਜ ਦੀ ਸ਼ਹਾਦਤ ਦਾ, 30 ਮਈ 1606 ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਹੋ ਜਾਂਦੀ। ਤੇ ਸ਼ਹਾਦਤ ਤੋਂ ਪਹਿਲਾਂ ਮੇਰੇ ਪਾਤਸ਼ਾਹ ਗਰੀਬ ਨਵਾਜ ਆਪਣੇ ਸਾਹਿਬਜ਼ਾਦੇ ਨੂੰ ਸ਼ਾਸਤਰਾਂ ਦਾ ਅਭਿਆਸ ਕਰਨ ਵਾਸਤੇ ਪ੍ਰੇਰਿਤ ਕਰ ਗਏ ਤੇ ਸ਼ੁਰੂ ਕਰਾਤਾ ਸੀ ਸ਼ਾਸਤਰਾਂ ਦਾ ਅਭਿਆਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਇਹਦੇ 4 ਪੜਾਅ ਆਉਂਦੇ ਨੇ 6ਵੇਂ ਪਾਤਸ਼ਾਹ ਮਹਾਰਾਜ ਦਾ। ਇਤਿਹਾਸ ਦੀ ਗੱਲ ਕਰੀਏ, ਕਈ ਵਾਰੀ ਆਪਾਂ ਛੇਤੀ ਨਿਬੇੜ ਜਾਂਦੇ ਹਾਂ। ਗੁਰਤਾ ਗੱਦੀ ਦਿੱਤੀ ਗਈ 5ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਪ੍ਰਾਪਤ ਕੀਤੀ, ਉਸ ਤੋਂ ਬਾਅਦ ਫਿਰ ਦਸਤਾਰਬੰਦੀ ਹੋਈ ਹੈ। ਦਸਤਾਰਬੰਦੀ ਤੋਂ ਬਾਅਦ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਪੈਣੀਆਂ ਮਹਾਰਾਜ ਨੇ, ਤੇ ਫਿਰ ਅਕਾਲ ਤਖ਼ਤ ਅਕਾਲ ਬੁੰਗੇ ਦੀ ਰਚਨਾ ਕੀਤੀ। ਆਓ, ਮੇਰੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਸਿੱਖ ਯੋਧੇ ਜਰਨੈਲਾਂ ਦੀ ਇੱਕ ਕੌਮ ਸਜਾਉਣੀ ਮੈਂ। ਮਹਾਰਾਜ ਸ਼ਹਾਦਤ ਤੋਂ ਬਾਅਦ ਕਹਿੰਦੇ ਨਾ, ਹੁਣ ਨੀਵੇਂ ਹੋ ਕੇ ਨਹੀਂ ਰਹਿਣਾ, ਹੁਣ ਆਕੜਾਂ ਦੀ ਧੌਣ ਭੰਨਣੀ ਆ। ਹੁਣ ਰਾਜੇ ਜਿਹੜੇ ਜਾਫਰ ਨੇ ਜ਼ੁਲਮ ਕਰਦੇ ਆ ਸਭ ਕੁਛ ਸਿਖਾਉਣਾ ਉਹਨਾਂ ਨੂੰ, ਹੁਣ ਇੱਕੀਆਂ ਦੀ ਇਕਤਾਲੀ ਪਾਉਣੀ ਆ, ਹੁਣ ਇੱਟ ਦਾ ਜਵਾਬ ਪੱਥਰ ਨਾ ਦੇਣਾ, ਹੁਣ ਤੱਤੀਆਂ ਤਵੀਆਂ ਤੇ ਨਹੀਂ ਬਹਿਣਾ, ਹੁਣ ਦੁਸ਼ਮਣ ਦੀ ਗੋਡੀ ਲਾਉਣੀ ਧੌਣੋਂ ਫੜ ਕੇ। ਸਿੱਖ ਯੋਧਿਆਂ ਜਰਨੈਲਾਂ ਦੀ ਇੱਕ ਕੌਮ ਸਜਾਉਣੀ ਮੈਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੀਆਂ ਦੀ ਇਕਤਾਲੀ ਦੂਣੀ ਭਾਜੀ ਪਾਉਣੀ ਮੈਂ, ਇੱਕੀਆਂ ਦੀ ਇਕਤਾਲੀ ਦੂਣੀ ਭਾਜੀ ਪਾਉਣੀ ਮੈਂ, ਡਿੱਗੀ ਨਜ਼ਰ ਧਰਤੀ ਤੇ ਆਕਾਸ਼ ਚੜਾਉਣੀ ਮੈਂ, ਹੁਣ ਬੈਰੀ ਦੀ ਦੇਖੀ ਕਿੱਦਾਂ ਧੌਣ ਝੁਕਾਉਣੀ ਮੈਂ, ਹੱਸ ਹੱਸ ਕਰਨਾ ਮੂਹਰੇ ਲਾੜੀ ਮੌਤ ਰਵਾਉਣੀ ਮੈਂ, ਅਜੀਤ ਬਾਲ ਦੇ ਪਾਰਸ ਤੈਨੂੰ ਗੱਲ ਸਮਝਾਉਣੀ ਮੈਂ। ਆਹ ਜਿਵੇਂ ਪਾਤਸ਼ਾਹ ਕਹਿੰਦੇ ਸਹਿਲੀ ਟੋਪੀ, ਇਹ ਸਹਿਲੀ ਮਾਲਾ ਖਜ਼ਾਨੇ ਚ ਰੱਖ ਦਿਓ, ਤੇ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਹੁਣ ਇਹਨਾਂ ਦੀ ਲੋੜ ਨਹੀਂ। ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ ਸਰੰਗੀ ਮਾਟਰ, ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ ਇੰਜ

ਹੈ ਜੋ ਮਸੰਦ ਲੈ ਕੇ ਨਿਸ਼ਾਨੀਆਂ ਸਮੇਂ ਅਨੁਕੂਲ ਨਹੀਂ ਆਏ ਜੋ ਮਸੰਦ ਲੈ ਕੇ ਨਿਸ਼ਾਨੀਆਂ ਸਮੇਂ ਅਨੁਕੂਲ ਨਹੀਂ ਮਰੂ ਮਰੂ ਕਰ ਜ਼ਿੰਦਗੀ ਨੂੰ ਕੱਟਣਾ ਸਿੱਖ

ਭੇਡਾ ਮਨਜੂਰ ਕਰੂੰਗਾ ਜਵਾਨੀਆਂ ਘੋੜੇ ਹਥਿਆਰ ਵੀ ਗੁਰ ਗੱਦੀ ਚੱਲੂ ਅਣਖਿਲ ਢੰਗ ਨਾ ਡਰੂ ਸਰਕਾਰ ਵੀ ਗੁਰ ਗੱਦੀ ਚੱਲੂ ਅਣਖਿਲ ਢੰਗ ਨਾ ਡਰੂ

ਸਰੂਪ ਕਢਿਆਣਾ ਆਖੇ ਸਤਿਗੁਰੂ ਜੀ ਬੁੱਢਾ ਜੀ ਨੂੰ ਦੱਸ ਦੇ ਜੱਸੀ ਬੁੱਢਾ ਜਗਤਾਰ ਸੱਚ ਆਖਦੇ ਮੇਰੀ ਜਾਨ ਨੱਸ ਦੇ ਜੱਸੀ ਬੁੱਢਾ ਜਗਤਾਰ ਸੱਚ ਆਖਦੇ ਬੈਰੀ

ਅਸੀਂ ਤੇਗਾਂ ਪਾਉਣੀਆਂ ਸੇਲੀ ਅਤੇ ਮਾਲਾ ਤੋਸ਼ੇ ਖਾਨੇ ਰੱਖ ਦਿਓ ਅਸੀਂ ਤੇਗਾਂ ਪਾਉਣੀਆਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਜੜ ਜੜਮਾਂ ਦੀ ਪੱਟਣੀ ਚੁੱਕ ਕੇ ਤਲਵਾਰਾਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਭ ਕੁਝ ਜਾਣਦੇ ਸੀ ਇਹ ਵੀ ਅੱਗੇ ਕੀ ਹੋਣਾ ਮੇਰੇ ਪਾਤਸ਼ਾਹ ਨੇ ਦੋ ਤੇਗਾਂ ਮੀਰੀ ਪੀਰੀ ਦੀਆਂ ਪਹਿਨੀਆਂ ਤੇ ਪੱਥੇ ਵਿੱਚ ਤੀਰ ਰੱਖੇ ਹੈ ਤੀਰ ਕਮਾਨ ਹੱਥ ਦੇ ਵਿੱਚ ਫੜਿਆ ਸਿਰ ਤੇ ਕਲਗੀ ਲਾਈ ਐ ਸੀਨ ਸੋਹਣਿਆ ਰਿਦੇ ਤਸ਼ਵੀਰ ਤੇਰੀ ਤੇਰਾ ਚੜਿਆ ਨਾਮ ਜਵਾਨ ਉੱਤੇ ਮਰ ਮਰ ਕੇ ਮੱਲਿਆ ਸੀ ਦਰ ਤੇਰਾ ਤੇਰੇ ਜਿਹਾ ਨਾ ਡਿੱਠਾ ਜਹਾਨ ਉੱਤੇ ਜਿਸ ਦਰ ਤੋਂ ਖਾਕ ਤੇ ਪਾਕ ਹੋਏ ਸਾਨੂੰ ਮਾਣ ਤੇਰੀ ਸ਼ਾਨ ਉੱਤੇ ਹੋਈਆਂ ਮੰਜਲਾ ਤੈ ਦਰਬਾਰ ਸਿੰਘਾ ਜਦੋਂ ਚੱਲ ਪੀ ਤੇਰੇ ਫਰਮਾਨ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ ਸੋਭ ਰਹੇ ਨੇ ਤੇ ਸੰਗਤਾਂ ਨਿਹਾਲ ਹੋ ਰਹੀਆਂ ਤੱਕ ਕੇ ਗੁਰੂ ਸਾਹਿਬ ਨੂੰ ਨਾ ਅਕਾਲ ਪੁਰਖ ਨੂੰ ਤੱਕ ਤੱਕ ਕੇ ਨਦਰੀ ਨਦਰ ਨਿਹਾਲ ਹੁੰਦੀਆਂ ਮੇਰੇ ਪਾਤਸ਼ਾਹ ਦੇ ਦਰਸ਼ਨ ਦਦਾਰੇ ਕਰਕੇ ਮਨ ਨੂੰ ਚਾਅ ਚੜ੍ਹਦੇ ਆ ਖਮਾਰੀਆਂ ਚੜ੍ਹਦੀਆਂ ਤੇ ਸਤਿਗੁਰਾਂ ਦਾ ਸਰੂਪ ਦੇ ਕੇ ਜੋਸ਼ ਚੜ੍ਹਦਾ ਮਨ ਨੂੰ ਕਈ ਵਾਰੀ ਨਾ ਪਹਿਰਾਵਾ ਦੇ ਕੇ ਹੀ ਬੰਦੇ ਦਾ ਮਨ ਖੁਸ਼ ਹੋ ਜਾਂਦਾ ਹੁੰਦਾ ਤੇ ਇਹ ਤਾਂ ਰੱਬ ਬੈਠਾ ਇੱਕ ਤਾਂ ਆਪ ਰੱਬ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਇੱਕ ਤਾਂ ਸੋਹਣਾ ਰੂਪ ਮੇਰੇ ਪਾਤਸ਼ਾਹ ਜੀ ਦਾ ਤੇ ਇੱਕ ਮੇਰੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਸੋਹਣੇ ਰਾਜਿਆਂ ਮਹਾਰਾਜਿਆਂ ਤੋਂ ਵੀ ਕਿਤੇ ਵੱਧ ਕੇ ਫੱਬ ਰਹੇ ਆ ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਪਹਿਲਾਂ ਤਾਂ ਮੇਰੇ ਸਤਿਗੁਰਾਂ ਨੇ ਫਰਮਾਨ ਜਾਰੀ ਕੀਤੇ ਹੁਕਮਨਾਮੇ ਜਾਰੀ ਕੀਤੇ ਪੈਗਾਮ ਜਾਰੀ ਕੀਤੇ ਪਾਤਸ਼ਾਹ ਨੇ ਵੀ ਸੰਗਤਾਂ ਹੁਣ ਘੋੜੇ ਲਿਆਉਣ ਹਥਿਆਰ ਲਿਆਉਣ ਜਵਾਨੀਆਂ ਭੇਟਾ ਕਰਨ ਤੇ ਫਿਰ ਆ ਰਾਜਿਆਂ ਦੇ ਤਖ਼ਤ ਬਣੇ ਹੁੰਦੇ ਆ ਤਖ਼ਤ ਰਾਜਿਆਂ ਦੇ ਰਾਜੇ ਨੂੰ ਤਖ਼ਤ ਦਾ ਬੜਾ ਮਾਣ ਹੁੰਦਾ ਤੇ ਆਮ ਤਖ਼ਤਾਂ ਤੇ ਬੈਠਣ ਵਾਲੇ ਬੜੇ ਰਾਜੇ ਕਸਾਈ ਹੀ ਹੋਏ ਨੇ ਥੋੜੇ ਰਾਜੇ ਧਰਮੀ ਹੋਏ ਰਾਜੇ ਜਨਕ ਵਰਗੇ ਰਾਜੇ ਆਦਮ ਬਾਦਸ਼ਾਹ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਧਰਮੀ ਵੀ ਹੋਏ ਆ ਪਰ ਬਹੁਤੇ ਜ਼ਿਆਦਾ ਕਸਾਈ ਰਾਜੇ ਸੀ ਮਕੰਦਮ ਕੁੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਰਾਜੇ ਮਹਾਰਾਜੇ ਤਖ਼ਤਾਂ ਦਾ ਮਾਣ ਕਰਦੇ ਆ ਤੇ ਜੇ ਤਖ਼ਤਾਂ ਤੇ ਬਹਿ ਕੇ ਪਰਜਾ ਨੂੰ ਦੁਖੀ ਕਰਦੇ ਰਾਜੇ ਮਹਾਰਾਜੇ ਤੇ ਮੈਂ ਅਕਾਲ ਦੇ ਤਖ਼ਤ ਦੀ ਰਚਨਾ ਕਰਨੀ ਹੈ ਦੁਨੀਆਂ ਦੇ ਤਖ਼ਤ ਤੋਂ ਝੂਠੇ ਫੈਸਲੇ ਹੋ ਜਾਣਗੇ ਪਰ ਅਕਾਲ ਦੇ ਤਖ਼ਤ ਤੋਂ ਝੂਠਾ ਫੈਸਲਾ ਨਹੀਂ ਹੁੰਦਾ ਤੇ ਜੇ ਕਿਸੇ ਨੇ ਸੁਣਾ ਵੀ ਦਿੱਤਾ ਝੂਠਾ ਫੈਸਲਾ ਤੇ ਉਹਦਾ ਫਿਰ ਰਹਿੰਦਾ ਵੀ ਕੁਝ ਨਹੀਂ ਆਓ ਮੈਂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਕਰਨ ਦਾ ਕਰੀਏ ਯਤਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਭਾਈ ਗੁਰਦਾਸ ਜੀ ਨਾਲ ਗੁਰੂ ਕੇ ਮਹਿਲਾਂ ਵਿੱਚੋਂ ਆ ਰਹੇ ਨੇ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਚਰਨਾ ਕਮਲਾਂ ਦੇ ਵਿੱਚ ਕੋਠਾ ਸਾਹਿਬ ਦੇ ਕੋਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥੜਾ ਬਣਾਇਆ ਮੇਰੇ ਸਤਿਗੁਰਾਂ ਨੇ ਜਦੋਂ ਆਏ ਨਾ ਮੇਰੇ ਪਾਤਸ਼ਾਹ ਮੈਂ ਕਿੱਥੇ ਹੋਰ ਬੇਨਤੀ ਕਰ ਦਵਾਂ ਜਦੋਂ ਪਹਿਲਾਂ ਪ੍ਰਕਾਸ਼ ਹੋਇਆ ਸੀ ਨਾ ਤੇ ਇਹ ਕੋਠਾ ਸਾਹਿਬ ਦੇ ਵਿੱਚ ਹੀ ਮਹਾਰਾਜ ਦਾ ਸਖਾਸਣ ਹੋਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਕਿਹਾ ਮਹਾਰਾਜ ਵੀ ਇੱਕ ਪਲੰਘ ਤੇ ਤਾਂ ਤੁਸੀਂ ਬਿਰਾਜਮਾਨ ਹੁੰਦੇ ਹੋ ਤੇ ਦੂਸਰੇ ਪਲੰਘ ਤੇ ਮਹਾਰਾਜ ਸੁਖਾਸਣ ਕਰਨੇ ਆ ਦੋ ਪਲੰਘ ਲਾ ਦਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਭਾਈ ਇੱਕੋ ਹੀ ਪਲੰਘ ਲੱਗਣਾ ਪੋਥੀ ਪਰਮੇਸ਼ਰ ਕਾ ਥਾਨ ਅਸੀਂ ਥੱਲੇ ਵਿਸਰਾਮ ਕਰਾਂਗੇ ਤੇ ਮਹਾਰਾਜ ਥੱਲੇ ਚਾਦਰ ਵਿਛਾ ਕੇ ਵਿਸਰਾਮ ਕਰਦੇ ਰਹੇ ਅੱਜ ਤੱਕ ਵੀ ਕੋਠਾ ਸਾਹਿਬ ਦੇ ਵਿੱਚ ਚਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਲੱਗਦੀ ਅੱਜ ਤੱਕ ਵੀ
ਓਏ ਕੋਠਾ ਸਾਹਿਬ ਦੇ ਨਾਲ ਇੱਕ ਜਗ੍ਹਾ ਸਾਫ਼ ਕੀਤੀ ਗਈ ਹੈ, ਬੜੀ ਸੁੰਦਰ, ਬੜੀ ਸਾਫ਼ ਕੀਤੀ ਗਈ ਹੈ, ਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨਾਲ ਸੇਵਾਵਾਂ ਨਿਭਾ ਰਹੇ ਨੇ। ਤੇ ਮੇਰੇ ਪਾਤਸ਼ਾਹ ਨੇ 1609 ਦੇ ਵਿੱਚ ਪਹਿਲਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਕਿਉਂਕਿ 1606 ਦੇ ਵਿੱਚ ਗੱਦੀ ਤੇ ਬਿਰਾਜਮਾਨ ਹੋਏ। 3 ਸਾਲ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਨੂੰ ਸੋਚਦੇ ਵਿਚਾਰਦੇ ਤੇ ਤਿਆਰੀ ਕਰਦੇ ਰਹੇ ਸੁਰਮਿਆਂ ਦੀ। ਅਰਦਾਸ ਬੇਨਤੀ ਦਰਬਾਰ ਸਾਹਿਬ ਵਿੱਚ ਕੀਤੀ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਏ ਨੇ ਉਸ ਅਸਥਾਨ ਤੇ, ਜਿਹੜੇ ਅਸਥਾਨ ਦੀ ਅਕਾਲ ਬੁੰਗਾ ਕਹਿ ਕੇ ਮਹਾਰਾਜ ਨੇ ਰਚਨਾ ਕੀਤੀ ਹੈ, ਸਿਰਜਣਾ ਕੀਤੀ ਹੈ। ਤੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਨੂੰ ਜਿਹੜੀਆਂ ਇੱਟਾਂ ਨੇ ਉਹ ਬਾਬਾ ਬੁੱਢਾ ਜੀ ਫੜਾ ਰਹੇ ਹੈ, ਤੇ ਜਿਹੜਾ ਚੂਨਾ ਉਸ ਵੇਲੇ ਜਿਵੇਂ ਹੁਣ ਸੀਮੈਂਟ ਦੇ ਨਾਲ ਆਪਾਂ ਕੰਧਾਂ ਕੱਢਦੇ ਉਦੋਂ ਚੂਨੇ ਨਾਲ ਕੱਢੀਆਂ ਜਾਂਦੀਆਂ ਸੀ। ਗੁਰੂ ਰਾਮਦਾਸ ਮਹਾਰਾਜ ਦਾ ਚੂਨਾ ਮੰਡੀ, ਚੂਨੀ ਮੰਡੀ ਲਾਹੌਰ ਜਨਮ ਹੋਇਆ, ਪ੍ਰਕਾਸ਼ ਹੋਇਆ, ਮਹਾਰਾਜ ਦਾ ਪ੍ਰਗਟ ਹੋਏ ਨੇ। ਤੇ ਉਹ ਚੂਨਾ ਮੰਡੀ ਤਾਂ ਕਿਹਾ ਜਾਂਦਾ ਸੀ, ਇਹ ਵੀ 2 ਮੰਡੀਆਂ ਸੀ ਲਾਹੌਰ ਚ, ਇੱਕ ਚੂਨੀ ਮੰਡੀ ਤੇ ਇੱਕ ਚੂਨਾ ਮੰਡੀ। ਚੂਨੀ ਜਿੱਥੇ ਸ਼ਹਿਰ ਤੋਂ ਬਾਹਰ ਜਿੱਥੇ ਚੂਨਾ ਤਿਆਰ ਕੀਤਾ ਜਾਂਦਾ ਸੀ, ਜਿਹਨੂੰ ਆਪਾਂ ਮਸਾਲਾ ਸੀਮੈਂਟ ਕਹਿ ਦਈਏ ਅੱਜ ਦੀ ਤਰ੍ਹਾਂ, ਤੇ ਜਿਹੜੀ ਚੂਨੀ ਮੰਡੀ ਸੀ ਉੱਥੇ ਹੀਰਿਆਂ ਦਾ ਕਾਰੋਬਾਰ ਸੀ, ਸੋਨੇ ਦਾ, ਚਾਂਦੀ ਦਾ, ਗਹਿਣਿਆਂ ਦਾ। ਤੇ ਮਹਾਰਾਜ ਉਸੇ ਹੀਰਿਆਂ ਦੀ ਮੰਡੀ ਚ, ਚੂਨੀ ਮੰਡੀ ਦੇ ਵਿੱਚ ਪ੍ਰਗਟ ਹੋਏ ਸੀ ਪ੍ਰਕਾਸ਼ ਗੁਰੂ ਰਾਮਦਾਸ ਮਹਾਰਾਜ। ਆਓ ਧਿਆਨ ਧਰ ਕੇ, ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 5ਵੀਂ ਪਾਤਸ਼ਾਹੀ ਤੱਕ ਬੇਨਤੀ ਕੀਤੀ ਤੇ ਮੇਰੇ ਪਾਤਸ਼ਾਹ ਨੇ ਇਸ ਅਕਾਲ ਬੁੰਗੇ ਦੀ ਨੀਂਹ ਰੱਖੀ, ਪਹਿਲੀ ਇੱਟ ਰੱਖ ਕੇ ਸਤਿਗੁਰਾਂ ਦਾ ਕੀਤਾ ਸ਼ੁਕਰਾਨਾ। ਮਹਾਰਾਜ ਇੱਟਾਂ ਲਾ ਰਹੇ ਹੈ ਤੇ ਭਾਈ ਗੁਰਦਾਸ ਜੀ ਚੂਨਾ ਲਾ ਰਹੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ ਇੱਟਾਂ ਵੜਿਆ ਕੇ ਫੜਾ ਰਹੇ ਨੇ। ਇਹ 3 ਮਹਾਂਪੁਰਖਾਂ ਨੇ, ਗੁਰੂ ਸਾਹਿਬਾਨਾਂ ਨੇ ਤੇ 2 ਮਹਾਂਪੁਰਖਾਂ ਨੇ ਇਹ ਅਕਾਲ ਬੁੰਗਾ ਬਣਾਇਆ। ਇਹਦੇ ਵਿੱਚ ਕੋਈ ਰਾਜ ਮਿਸਤਰੀ ਜਾਂ ਹੋਰ ਮਜ਼ਦੂਰ ਨਹੀਂ ਲੱਗਿਆ। ਇਹਦੀ 14 ਫੁੱਟ ਲੰਬਾਈ ਤੇ 8 ਫੁੱਟ ਚੜਾਈ ਤੇ 7 ਫੁੱਟ ਉਚਾਈ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਇਹ ਜਿਹੜਾ ਅਕਾਲ ਬੁੰਗਾ, ਜਿਹਨੂੰ ਬਾਅਦ ਵਿੱਚ ਅਸੀਂ ਅਕਾਲ ਤਖ਼ਤ ਸਾਹਿਬ ਕਹਿਣ ਲੱਗੇ ਹਾਂ, ਇਹ 1609 ਤੋਂ ਲੈ ਕੇ 1774 ਤੱਕ ਇਵੇਂ ਹੀ ਰਿਹਾ ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਨੇ ਇਹ ਤਿਆਰ ਕੀਤਾ, ਇਹ ਬਣਾਇਆ। ਇੱਥੇ ਤਖ਼ਤ ਤੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨਿਰੰਕਾਰ ਨੇ ਇਕਣੀ ਅਨੇਕਾਂ ਦੁਨੀਆਂ ਦੇ ਭਲੇ ਕੀਤੇ ਇਹ ਤਖ਼ਤ ਤੇ ਬਹਿ ਕੇ। ਤੇ ਫਿਰ 1775 ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, 1775 ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਉਹਨੇ ਸਿੱਖ ਸੰਗਤਾਂ ਦੇ ਨਾਲ ਰਹਿ ਕਰਕੇ ਫਿਰ ਇਸ ਅਕਾਲ ਬੁੰਗੇ, ਅਕਾਲ ਤਖ਼ਤ ਸਾਹਿਬ ਦੀ ਪਹਿਲੀ ਮੰਜ਼ਿਲ ਦੀ ਉਸਾਰੀ ਕੀਤੀ। ਹੁਣ ਇਹ ਜਿਹੜਾ ਥੜਾ ਸੀ ਨਾ ਉਹ ਵੀ ਵਿੱਚ ਆ, ਤੇ ਇੱਕ ਮਹਾਰਾਜ ਨੇ ਇਹ ਖੂਹ ਲਵਾਇਆ ਸੀਗਾ 1619 ਦੇ ਵਿੱਚ, ਤੇ ਉਹ ਖੂਹ ਦਾ ਨਾਂ ਅਕਾਲ ਸਰ ਰੱਖਿਆ ਸੀ, ਉਹ ਵੀ ਹੁਣ ਇਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੇ ਵਿੱਚ ਹੀ ਹੈ। ਤੇ ਇੱਕ ਇੱਥੇ ਇਮਲੀ ਦਾ ਦਰਖਤ ਸੀ ਇਹਦੇ ਦੱਖਣੀ ਪਾਸੇ ਵਾਲੇ ਪਾਸੇ, ਜਿਹਨੂੰ ਜਿਹੜੇ ਦਰਖਤ ਨਾਲ ਅਕਾਲੀ ਬਾਬਾ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਨੂੰ ਬੰਨ ਕੇ ਕੋੜੇ ਮਾਰਨ ਦਾ ਹੁਕਮ ਦਿੱਤਾ ਸੀ। ਇਹ ਹੁਣ ਦਰਖਤ ਜਿਹੜਾ ਇਮਲੀ ਦਾ ਦਰਖਤ ਨਾ, ਇਹ ਜਦੋਂ 84 ਦਾ ਅਟੈਕ ਹੋਇਆ ਇਹ ਗੋਲੇ ਬਰੂਦਾਂ ਦੇ ਨਾਲ ਸੁੱਕ ਗਿਆ ਸੀ, ਤੇ ਹਲੇ ਵੀ ਇਹਦੀ ਸਾਂਭ ਸੰਭਾਲ ਹੈ। ਉਹ ਬੇਨਤੀ ਕਰਾਂ ਵੀ ਇਸ ਤਖ਼ਤ ਨੂੰ, ਅਕਾਲ ਤਖ਼ਤ ਸਾਹਿਬ ਨੂੰ ਫਿਰ 1775 ਦੇ ਵਿੱਚ ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਮਿਸਲਾਂ ਨੇ ਪਹਿਲੀ ਇਮਾਰਤ ਬਣਾਈ, ਤੇ ਦੂਜੀਆਂ ਇਮਾਰਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਈਆਂ। ਤੇ ਜਿਹੜੀ ਗੁੰਮਜ ਦੀ ਸੇਵਾ ਇਹ ਸਰਦਾਰ ਹਰੀ ਸਿੰਘ ਨਲੂਏ ਨੇ 125,000 ਰੁਪਏ ਦੀ ਉਦੋਂ ਸੇਵਾ ਕੀਤੀ ਸੀ, ਅਕਾਲ ਤਖ਼ਤ ਸਾਹਿਬ ਦੇ ਜਿਹੜੀ ਗੁੰਮਜ ਦੀ ਸੇਵਾ ਨਾ, 125,000 ਰੁਪਏ ਦੀ ਸੇਵਾ ਜਿਹੜੀ ਸਰਦਾਰ ਹਰੀ ਸਿੰਘ ਨਲੂਏ ਨੇ ਕੀਤੀ। ਤੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ 3,00,000 ਤੋਂ ਉੱਪਰ ਸਾਰਾ ਇਸ ਅਕਾਲ ਤਖ਼ਤ ਸਾਹਿਬ ਤੇ ਲੱਗਿਆ ਸੀ ਉਹਨਾਂ ਸਮਿਆਂ 1775 ਦੇ ਵਿੱਚ, ਤੇ 1984 ਆਇਆ। ਇਹ ਸਾਰੇ ਕਹਿਰ ਨੂੰ ਆਪਾਂ ਭੁੱਲੇ ਨਹੀਂ ਜਾਣਦੇ, ਹਲੇ 6 ਜੂਨ ਨੂੰ ਲੰਘ ਕੇ ਗਿਆ, ਬਲਿਊ ਸਟਾਰ ਹੋਇਆ। ਇਹ ਭਾਰਤ ਦੀ ਹਕੂਮਤ ਨੇ ਢਹਿ ਢੇਰੀ ਕੀਤਾ ਅਕਾਲ ਤਖ਼ਤ ਸਾਹਿਬ, ਤੇ ਫਿਰ
ਜਦੋਂ ਸੈਖਾ ਸੰਸਥਾਵਾਂ ਨੇ ਮੀਟਿੰਗ ਕੀਤੀ ਨਾ, ਵੀ ਇਹਨੂੰ ਆਈ ਰੱਖਾਂਗੇ, ਬਣਾਉਣਾ ਨਹੀਂ, ਦੁਨੀਆ ਨੂੰ ਦੱਸਦਾ ਰਵੇ ਵੀ ਰਾਜੇ ਸ਼ੀ ਮਕੰਦਮ ਕੁੱਤੇ ਕੀ ਕਰ ਸਕਦੇ ਗੁਰੂ ਦੇ ਘਰ ਦੇ ਨਾਲ। ਪਰ ਸਰਕਾਰਾਂ ਰਾਜਨੀਤਿਕ ਹੁੰਦੀਆਂ, ਇਹਨਾਂ ਦੇ ਕੋਲੇ ਬੰਦੇ ਇਕੱਠੇ ਹੁੰਦੇ ਆ, ਸਰਕਾਰਾਂ ਕੋਲੇ ਇੰਟੈਲੀਜੈਂਸੀਆਂ ਹੁੰਦੀਆਂ ਇਹਨਾਂ ਦੀਆਂ। ਇਹ ਜਿਹੜੇ ਪੰਥਕ ਲੀਡਰ ਵੱਡੇ ਹੋਣ, ਉਹਨਾਂ ਨੂੰ ਖਰੀਦ ਲੈਂਦੀਆਂ ਸਰਕਾਰਾਂ। ਪਹਿਲਾਂ ਵੀ ਖਰੀਦੇ ਜਾਂਦੇ ਸੀ, ਅੱਜ ਵੀ ਖਰੀਦੇ ਜਾ ਰਹੇ ਹੈ। ਪਰ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਘਰ ਨੂੰ ਨਹੀਂ ਕੋਈ ਖਰੀਦ ਸਕਿਆ, ਬੰਦੇ ਤਾਂ ਖਰੀਦ ਲੈਣਗੀਆਂ ਸਰਕਾਰਾਂ। ਯੋਧਿਆਂ ਦੇ ਜਜ਼ਬਾਤਾਂ ਨੂੰ ਨਹੀਂ ਕੋਈ ਖਰੀਦ ਸਕਦਾ। ਸੰਤਾ ਸਾਹਿਬ ਨੂੰ ਲੈ ਕੇ ਨਾਲ ਫਿਰ ਇੰਦਰਾ ਗਾਂਧੀ ਨੇ ਇਹਦੀ ਨਵੀਂ ਉਸਾਰੀ, ਕਿਉਂਕਿ 84 ਵਿੱਚ ਢਹਿ ਢੇਰੀ ਹੋਇਆ, ਤੇ ਇਹਦੀ ਨਵੀਂ ਉਸਾਰੀ ਕਰਵਾਤੀ, ਮੁਰੰਮਤ ਕਰਵਾਤੀ। ਫਿਰ ਸਿੱਖ ਸੰਗਤ ਨੇ ਰਾਇ ਕੀਤੀ ਹੈ ਵੀ ਅਸੀਂ ਇਹ ਜ਼ਾਲਮ ਸਰਕਾਰ ਦੀ ਬਣਾਈ ਹੋਈ ਇਮਾਰਤ ਨਹੀਂ ਰੱਖਣੀ। ਸਿੱਖ ਸੰਗਤ ਨੇ ਫਿਰ 1986 ਦੇ ਵਿੱਚ ਇਹ ਨਵੀਂ ਇਮਾਰਤ ਸੰਗਤਾਂ ਦੇ ਪੈਸੇ ਦੇ ਨਾਲ, ਤਿਲ ਫੁੱਲ ਪਟਾਵਾਂ ਦੇ ਨਾਲ, ਸੰਯੋਗ ਦੇ ਨਾਲ, ਜਿਹੜਾ ਅੱਜ ਅਕਾਲ ਤਖ਼ਤ ਸਾਹਿਬ ਅਸੀਂ ਦੇਖ ਰਹੇ ਹਾਂ, ਨਮਸਕਾਰ ਕਰ ਰਹੇ ਹਾਂ, ਸਜਦੇ ਕਰ ਰਹੇ ਹਾਂ, ਇਹ ਫਿਰ 1986 ਦੇ ਵਿੱਚ ਸਿੱਖ ਸੰਗਤਾਂ ਨੇ ਬਣਾਇਆ। ਅਕਾਲ ਤਖ਼ਤ ਨੂੰ ਸਿਰ ਪਹਿਲਾਂ ਵੀ ਝੁਕਦਾ ਸੀ ਤੇ ਸਾਡਾ ਦਰਬਾਰ ਸਾਹਿਬ ਨੂੰ ਸਿਰ ਅੱਜ ਵੀ ਝੁਕਦਾ। ਜਿਹਨੇ ਜਿਹਨੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਨਾਲ, ਜਿਹਨੇ ਜਿਹਨੇ ਵੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਦਰ ਦੇ ਨਾਲ ਮੱਥਾ ਲਾਇਆ, ਉਹਦਾ ਦੁਨੀਆਂ ਦੇ ਢੇਰ ਚੋਂ ਆਣ ਜਾਲ ਮੁਕੋਤਾ, ਖਤਮ ਕਰਤਾ ਖਾਲਸੇ ਨੇ। ਆਓ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਡੀ ਸ਼ਾਨ ਆ ਤੇ ਸ਼ਾਨ ਹੀ ਰਹੇਗਾ ਸਾਥੀ ਹੀ।

ਕਿਸ ਗੱਲੋਂ ਵੀ ਰੱਬ ਨੇ ਰੱਖਿਆ ਨਾ ਹੀ ਬਾਂਝਾ। ਉਹ ਸੋਚ ਜੱਗ ਤੋਂ ਉੱਚੀ ਬੜੀ ਮਹਾਨ ਖਾਲਸੇ ਦੀ, ਦਰਬਾਰ ਸਾਹਿਬ ਅਕਾਲ ਤਖਤ ਸ਼ਾਨ ਖਾਲਸੇ ਦੀ, ਦਰਬਾਰ ਸਾਹਿਬ।

ਬੇਸਮਝੀ ਨਾਲ ਬਾਪ ਕਰੇ ਇੱਥੇ ਸਰਕਾਰਾਂ ਨੇ, ਬੇਸਮਝੀ ਨਾਲ ਬਾਪ ਕਰੇ ਇੱਥੇ ਸਰਕਾਰਾਂ ਨੇ, ਇੱਥੇ ਬਹੁਤੇ ਸਿਰ ਲਾਏ ਸਿੰਘਾਂ ਸਰਦਾਰਾਂ ਨੇ, ਇੱਥੇ ਬਹੁਤੇ ਸਿਰ ਲਾਏ ਸਿੰਘਾਂ ਸਰਦਾਰਾਂ।

ਕਦਮ ਇਸ ਜਗ੍ਹਾ ਤੇ ਸੀ ਚੁਕਾਉਂਦਾ ਹੈ। ਹਰ ਥਾਂ ਤੇ ਕੜਿਆਣਾ ਜਾ ਕੇ ਸੋਭਾ ਗਾਉਂਦਾ ਹੈ। ਹਰ ਥਾਂ ਤੇ ਕੜਿਆਣਾ ਜਾ ਕੇ ਸੋਭਾ ਗਾਉਂਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਜਣਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਮੇਂ ਦੀ ਸਮਾਪਤੀ ਹੈ, ਕੱਲ੍ਹ ਤੋਂ ਪਾਠ ਬੋਧ ਸਮਾਗਮ ਦੀ ਆਰੰਭਤਾ ਹੋ ਜਾਇਆ ਕਰਨੀ ਹੈ, 6 ਵਜੇ ਤੋਂ ਲੈ ਕੇ 8:30 ਵਜੇ ਤੱਕ। ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਘਰ ਆ ਕੇ ਇਸ ਮਹਾਨ ਅੰਮ੍ਰਿਤ ਵਰਖਾ ਦਾ ਆਨੰਦ ਮਾਨਣਾ ਹੈ, ਕਿਉਂਕਿ ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਬਹੁਤ ਵੱਡਾ ਫਲ ਹੈ, ਗੁਰਬਾਣੀ ਨੂੰ ਸਮਝਣਾ। ਹਾਂ, ਅਸੀਂ ਭੁੱਲਣ ਹਾਰੇ ਹਾਂ, ਲਵ ਕੰਨਿਆਂ ਦੀ ਭੁੱਲ ਹੋ ਜਾਂਦੀ ਹੈ, ਪਰ ਜਿੰਨਾ ਵੀ ਹੋ ਸਕੇ ਸ਼ੁੱਧ ਗੁਰਬਾਣੀ ਪੜ੍ਹੀਏ ਤੇ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਬੜਾ ਫਲ ਦਿੰਦੇ ਆ। ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਤਿਕਾਰ ਦੇਵੇ ਸਭ ਨੂੰ। ਪੜ ਅਜੀਤ ਵਾਲ ਬਾਣੀ ਜਿਹੜੀ ਤਾਰ ਦਿੰਦੀ ਜੱਗ ਨੂੰ, ਇੱਕ ਨਹੀਂ ਅਨੇਕਾਂ ਤਾਰੇ ਹੈ। ਪੜਿਆ ਕਰ ਗੁਰਬਾਣੀ ਬੰਦਿਆ, ਜੇ ਕਰਨਾ ਜਨਮ ਸਹੇਲਾ, ਇੱਕ ਦਿਨ ਭਰਿਆ ਛੱਡਣਾ ਪੈਣਾ ਜੱਗ ਦਾ ਰੌਣਕ ਮੇਲਾ। ਇਹ ਰੌਣਕ ਮੇਲੇ ਦਾ ਪਤਾ ਨਹੀਂ ਕਿੱਦੇ ਛੱਡ ਜਾਣੇ, ਬਾਣੀ ਹੋਈ ਨਾਲ ਜਾਣੀ ਹੈ। ਪੜਿਆ ਕਰ ਗੁਰਬਾਣੀ ਬੰਦਿਆ, ਜੇ ਕਰਨਾ ਜਨਮ ਸਹੇਲਾ, ਇੱਕ ਦਿਨ ਭਰਿਆ ਛੱਡ ਜਾਏਗਾ ਜੱਗ ਦਾ ਰੌਣਕ ਮੇਲਾ। ਬਿਨਾਂ ਨਾਮ ਤੋਂ ਕੁਝ ਨਹੀਂ ਜਾਣਾ, ਉੱਡ ਜੂ ਭੌਰ ਅਕੇਲਾ, ਅਜੀਤ ਵਾਸ ਦੇ ਪਾਰਸ ਇੱਥੇ ਗੁਰ ਰਹਿਣਾ ਨਾ ਚੇਲਾ। ਇੱਥੇ ਰਹਿਣਾ ਕਿਸੇ ਨੇ ਨੀ, ਜਾਣੇ ਤਾਂ ਮਲਾ ਅਮਲ ਜੇ ਕੀਤਿਆਂ ਦੁਨੀ ਵਿੱਚ ਡਰ ਗਿਆ ਵੈ ਕੰਮ। ਸਤਿਗੁਰੂ ਕਿਰਪਾ ਕਰਨ ਪਾਠ ਬੋਧ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਘਰ ਬੈਠੀਆਂ ਵੀ ਨੈੱਟ ਤੇ ਲਾਹਾ ਪ੍ਰਾਪਤ ਕਰ ਸਕਦੇ ਹਾਂ ਆਪਾਂ, ਪਰ ਜੇ ਗੁਰੂ ਦੀ ਗੋਦ ਚ ਆ ਜਾਈਏ ਤੇ ਸੋਨੇ ਤੇ ਸੁਹਾਗੇ ਦੀ ਗੱਲ ਬਣ ਜਾਂਦੀ। ਸਤਿਗੁਰੂ ਜੀ ਮਿਹਰਾਂ ਕਰਨਾ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ, ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦਿਆਂ, ਗੁਰੂ ਸਾਹਿਬ ਦੀ ਵਡਿਆਈ ਕਰਦਿਆਂ, ਇਤਿਹਾਸ ਕਹਿੰਦਿਆਂ ਹੋ ਜਾਂਦੀਆਂ। ਸਤਿਗੁਰੂ ਬਖਸ਼ਣ ਹਾਰੇ ਅੱਗੇ ਤੋਂ ਸਮਤ ਬਖਸ਼ਣ, ਸ਼ੁੱਧ ਗੁਰਬਾਣੀ ਗੁਰੂ ਦੀਆਂ ਵਡਿਆਈਆਂ ਇਸੇ ਤਰ੍ਹਾਂ ਹੀ ਸਵਾਵਾਂ ਮਹਾਰਾਜ ਆਪਦੇ ਚਰਨਾਂ ਕਮਲਾਂ ਦੀਆਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਸੰਗਤਾਂ ਦੀਆਂ ਸਤਿਗੁਰੂ ਜੀ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨ। ਦਰੋਂ ਘਰੋਂ ਨਾਮ ਦੀਆਂ ਦਾਤਾਂ, ਨਿਤਨੇਮ ਦੀਆਂ ਦਾਤਾਂ, ਦਰੋਂ ਘਰੋਂ ਤੰਦਰੁਸਤੀਆਂ, ਕਾਰੋਬਾਰਾਂ ਚ ਬਰਕਤਾਂ, ਘਰ ਪਰਿਵਾਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ, ਥਵਾਕ, ਗੁਰਸਿੱਖੀ ਵਾਲਾ, ਚੜ੍ਹਦੀ ਕਲਾ ਵਾਲਾ ਸੱਚੇ ਪਾਤਸ਼ਾਹ ਜੀਵਨ ਬਖਸ਼ਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਈਆਂ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਜੀ। ਆਓ ਸਾਰੇ ਰਲ ਕੇ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਕੋਈ ਵੀ ਰਸਨਾ ਬਾਂਝੀ ਨਾ ਰਵੇ, ਸਾਰੇ ਬਾਣੀ ਪੜੀਏ ਜੀ ਰਲ ਮਿਲ ਕੇ। ਆਓ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਜੀ।

ਸਤ ਗੁਰ ਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਜੀ। ਧੰਨ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਆਪ ਜੀ ਵੱਲੋਂ ਸਿਰਜਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਅਤੇ ਸਮੂਹ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਦੀਵਾਨ ਸੱਜੇ ਜੀ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਭਾਈ ਹਰਕਰਨ ਸਿੰਘ, ਤਿੰਨਾਂ ਦੀ ਬੇਟੀ ਸੰਦੀਪ ਕੌਰ ਅਤੇ ਅਮਨਜੋਤ, ਜੋ ਕੈਨੇਡਾ ਆਉਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਸ਼ਾਮਾਂ ਦੇ ਲੰਗਰਾਂ ਦੀ ਸੇਵਾ ਨਿਭਾ ਰਹੇ ਨੇ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰ ਵਿੱਚ ਆਪਸੀ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ। ਜੋ ਸ਼ਰਧਾ ਕਰ ਸੇਮ ਦੇ,

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖ ਡਲ ਗੁਰੂ ਸੇਵੀਐਨ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣਾ ਸੱਚਾ ਪਾਤਸ਼ਾਹੋ ਸੇ ਸਾਹਦੈ ਸਾਹੋ ਜਿਸ ਪਾਸ ਬੈਠੀਆਂ ਸੋਈਐ ਸਭਨਾ ਦਾ ਵੇਸਾ ਹੋ ਧਾਨਾ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਹਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਹਰਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ

ਵਿਚ ਧਾਤੂ ਪੰਚ ਆਪ ਪਾਵੈ ਜੇ ਨਾਨਕ ਸਤਿਗੁਰ ਮਿਲ ਆਪੇ।

0: ਜੋ ਨਾਨਕ ਸਤਿਗੁਰ ਮਿਲ ਆਪੇ, ਹਰੇ ਆਪੇ ਚ ਗੁਰੂ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਰ ਨਿਰਮਲ, ਪੂਰਨ ਪੁਰਖ ਵਿਦਾਤਾ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵ ਨਾ ਬਿਰਥੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਣਾਈ। ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਧੂਣ ਹੈ ਛੁੱਟੈ, ਨਿਕਟ ਨਾ ਜਾਏ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ, ਹੂੰ ਵਾਰੀ ਜਿੱਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਣ, ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਦਾ ਤੇ ਕਮਣ ਸੁਮਾਰ। ਸੰਬਦ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਵਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛਿਉ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਬਿਸਿਆਂ ਚਸਿਆਂ ਘੜੀਆਂ ਪੈਰਾਂ, ਤਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮਹਿਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂਹ ਮਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸਤਾਵ ਨੈਣ ਨਨ ਨੈਣ ਹੈ ਤੋਹੀ, ਕਉ ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸਤਾਵ ਗੰਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਵਕਰੰਦ, ਲੋਭਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕਾਉ। ਹੋਏ ਜਾ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾਹੇ। ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ ਜਮ ਕਾਲ ਸਹੇ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਕਾਢ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤਿਹ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੋਰ ਨਾ ਹੋਏ ਗੋ ਫੇਰਾ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ

अंदर त्रिपत संतुखिया फिर भुख ना लगे आए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ, ਪਿਛੈ ਲਗੀਆ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। 649 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ, ਜੇਤੇ ਸਿਰਠ ਉਪਾਈ, ਵੇਖਾ ਵਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਿਕ,

ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵ ਹੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੂਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
असंख मूर्ख अंध घोर असंख चोर हराम खोर असंख अमर कर जाहे जोर असंख गाल वड हत्या कमाहे असंख पापी पाप कर जाहे असंख कूड़ियार कूड़े फिराहे असंख मलेच्छ मल भख खाहे असंख निंदक सिर कर है भार नानक नीच कहै विचार वारिया ना जावा एक वार जो तुद भावै साई भली कार तू सदा सलामत निरंकार असंख नाव असंख थाव अगम अगम असंख लो असंख कह है सिर भार होए अखरी नाम अखरी सालाह अखरी ज्ञान गीत गुण गाह अखरी लिखन बोलन बाण अखरा सिर संजोग वखान जिन एह लिखे तिस सिर नाहे जिव फुरमाए तिव तिव पाहे जेता कीता तेता नाओ विन नावै नाही को थाओ कुदरत कमन कहा विचार वारिया ना जावा एक वार जो तुद भावै साई भली कार तू सदा सलामत निरंकार भरिया हाथ पैर तन देह पानी धोतै उत्तर सो खेह मूत पलीते कपड़ होए दे साबून लइयै ओह धोए भरिया मत पापा कै संग ओह धोपै नावै कै रंग पुन्नी पापी आखन नाहे कर कर करना लिख लै जाहो आपे बी जापे ही खाहो नानक हुक्मी आवह जाहो तीरथ तप दया दत दान जे को पावै तिल का मान सुनिया मन्या मन कीता भाओ अंतरगत तीरथ मल नाओ सब गुण तेरे मैं नाही कोए विन गुण कीते भगत ना होए स्वस्थ आथ बाणी बरमाओ सत सुहान सदा मन चाओ कवन सो वेला वक्त कवन कवन थित कवन वार कवन से रुति माहो कवन जित हुआ आकार वेल ना पाया पंडती जे होवै लेख पुराण वक्त ना पायो कादिया जे लिखन लेख कुरान थित वार ना जोगी जानै रुत माहो ना कोई जा करता सिर ठीकाओ साजे आपे जानै सोई।

गोबिंद दास तुहार, सगल द्वार कौ छाड़कै गहयो तुहारो द्वार। बाहे गहे की लाज आस गोबिंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद एक ओवंकार। सतगुर प्रसाद आनंद भया मेरी माए, सतगुरु मैं पाया। सतगुर ता पाया सहज सेती, मन वजिया वाधाइया। राग रतन परवार परिया, शब्द गावन आइया। शब्दो ता गावहो हरि केरा, मन जिनी वसाया। कहे नानक आनंद हुआ, सतगुरु मैं पाया। ए मन मेरिया तू सदा रहो हर नाले, हर नाल रहो तू मन मेरे। दुख सब विसारना अंगीकार ओह करे तेरा, कार्य सब सवारना। सबना गला समरथ स्वामी, सो क्यो मन हो विसारे। कहे नानक मन मेरे सदा रहो हर नाले। साचे साहेबा क्या नाही, घर तेरा घर ता तेरा। सब किछ है जिस देहे सो पावे, सदा सिफत सलाह तेरी। नाम मन वसावे, नाम जिन कै मन वसिया वाजे शब्द कनेरे। कहे नानक सच्चे साहिब क्या नाही, घर तेरा साचा नाम मेरा आधारो। साच नाम आधार मेरा, जिन भुखा सब गवाइया। कर सांत सुख मन आए वसिया, जिन इच्छा सब पुजाइया। सदा कुर्बान कीता गुरु, विटा हो जिस दिया एह वडियाइया। कहे नानक सुनहो संत हो, शब्द धरहो प्यारो। साचा नाम मेरा आधारो, वाजे पंच शब्द तित घर सभागै। घर सभागै शब्द वाजे, कला जित घर धारिया। पंच दूत तुद वस कीते, काल कंटक मारिया। तुर कर्म पाया तुद जिन कहो, से नाम हर कै लागे। कहे नानक तह सुख हुआ, तित घर अनहद वाजे। साची लिवै बिन देह निमानी, देह निमानी लिवै बज हो। क्या करे वेचारिया, तुद बाज समरथ कोई नाही। कृपा कर बनवारिया, एस नौ होर थाओ नाही। शब्द लाग सवारिया, कहे नानक लिवै बज हो। क्या करे वेचारिया, आनंद आनंद सब को कहे। आनंद गुरु ते जानिया जानिया, आनंद सदा गुर ते। कृपा करे प्यारिया, कर कृपा किल विख कटे। ज्ञान अंजन सारिया, अंदर हो जिन का मोह टुटा। तिन का शब्द सचै सवारिया, कहे नानक एहो आनंद है। आनंद गुर ते जानिया, बाबा जिस तू देहे सोई जान पावै। पावै ता सो जान देहे जिसनो, होर क्या करह वेचारिया। एक भरम भूले फिर है दह दिस, एक नाम लाग सवारिया। गुर प्रसादी मन भया निर्मल, जिन्ना भाणा पावै। कहे नानक जिस देहे प्यारे सोई जान पावै। आवहो संत प्यार हो, अकथ की करह कहानी। करह कहानी अकथ केरी, कित द्वारै पाईऐ। तन मन धन सब सौप गुर कौ, हुकम मन्यै पाईऐ। हुकम मन्यो गुरु केरा, गावहो सच्ची बाणी। कह नानक सुनहो संत हो, कथहो अकथ कहानी। ए मन चंचला चतुराई किनै ना पाया, चतुराई ना पाया किनै तू सुन मन मेरिया। एह माया मोहनी जिन एत भरम भुलाया, माया ता मोहनी तिनै कीती जिन ठगौली पाईया। कुर्बान कीता तिसै विटहो, जिन मोह मीठा लाया। कहे नानक मन चंचल चतुराई किनै ना पाया। ए मन प्यारिया तू सदा सच समाले, एहो कुटंब तू जे देखदा चलै नाही तेरै नाले। साथ तेरै चलै नाही तिस नाल क्यो चित लाईऐ, ऐसा काम मूले ना कीचै जित अंत पछोताईऐ। सतगुरु का उपदेश सुन तू होवै तेरै नाले, कहे नानक मन प्यारे तू सदा सच समाले। अगम अगोचरा तेरा अंत ना पाया, अंतो ना पाया किनै तेरा। अपना आप तू जान हे, जी जंत सब खेल तेरा। क्या को आख वखान आए,
ਆਖਹ ਤਾ ਵੇਖਹ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੁਨਿਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ। ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ। ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਰਹੇ ਕਰਮ ਕਮਾਏ। ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਹ ਵਜਾਏ। ਜੀ ਆਹੋ ਮੈਲੇ ਬਾਹ ਰਹੋ ਨਿਰਮਲ ਬਾਹ ਰਹੋ ਨਿਰਮਲ ਜੀ ਆਹੋ ਤਾ ਮੈਲੇ ਤਿਨੀ ਜਨਮ ਜੂਵੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਨ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ। ਜੀ ਆਹੋ ਨਿਰਮਲ ਬਾਹ ਰਹੋ ਨਿਰਮਲ ਬਾਹ ਰਹੋ ਤਾ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸਿੱਖ ਕੋਈ। ਜੀ ਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ। ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੋ ਸੱਚੀ ਬਾਣੀ ਬਾਣੀ ਤਾ ਗਾਵਹੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ। ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾ ਕੱਚੀ ਸਤਿਗੁਰੂ ਬੱਜਹੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਇਆ ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ। ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ।
ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੁ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਆਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਣ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਣ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਜ਼ਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹੁ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ

ਬਿਠਾਏ, ਸਾਚੈ ਸੁਣ ਨੈਣੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੋ, ਸਾਚੈ ਸੁਣ ਨੈਣੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ, ਇਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਏਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੁ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵ ਹੇ, ਸਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵ ਹੇ, ਏਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੇ, ਕਹੈ ਨਾਨਕ ਸੱਚ ਸੋਹਿਲਾ ਸਚੈ ਘਰ ਗਾਵ ਹੇ, ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ

सहाय। खालसा जी के बोल बाले बोलो जी वाहिगुरु। बख्शो जी सिखा नु सिखी दान, केस दान, रहत दान, विवेक दान, विसाह दान, भरोसा दान, दाना सिर दान, नाम दान, श्री अमृतसर जी दे दर्शन इशनान। चौंकियां झंडे बुंगे जुगो जुग अटल, धर्म का जयकार बोलो जी वाहिगुरु। आप जी दे सिखां दा मन नीवां, मत उच्ची, मत पत दा राखा आप वाहिगुरु। हे अकाल पुरख अपने पंथ दे सदा सहाई दातार जियो। समूह गुरद्वारियां गुरधामां जिन्हां तों पंथ नूं विछोड़िया गया है, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਦ ਪਸੀ ਦੀਦਾਰ ਜੇ ਤੂੰ ਮਿੱਤਰ ਅਸਾਡੜਾ ਇੱਕ ਭੂਰੀ ਨਾਂ ਵੇ ਛੋੜ।

ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਗਲ ਗੁਣਾ ਕੇ ਦਾਤੇ ਸੁਵਾਮੀ ਬਿਨਾਉ ਸੁਨਹੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕ ਬੂੰਦੇਰੇ ਕਹੋ ਨਾਨਕ ਜੀਆੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੁ।

ਜਿੱਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कृष्ण बख्श लहे मेरे प्यारे सो जस तेरा गावे।

Va, gru, va, gru, va, gru, va, gru, va.

Va, mürü, va, mürü, va, mürü, va.

와 무르 와 무르 와 무르 와 무르 와 무르

ਅੰਤਰਗਤ ਹੋ ਕੇ ਸਤਸੰਗ ਜੀ ਆਪਣੇ ਨਾਮ ਨੂੰ ਸੁਣਨਾ ਕਰਨਾ ਜੀਓ ਨਾਭ ਚੱਕਰ ਤੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਉੱਥੇ ਸੁਣ ਸਕਦੇ ਹੋ। ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਆ ਉੱਥੇ ਸੁਣ ਸਕਦੇ ਹੋ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਦੇਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ ਉਹਨਾਂ ਨੇ ਸਵਾਸਾਂ ਵਿੱਚ ਧਿਆਨ ਰੱਖਣਾ ਜੀਓ। ਸਵਾਸ ਅੰਦਰ ਨੂੰ ਜਾਂਦਾ ਵਾਹੇ ਫੀਲ ਕਰਨਾ, ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ। ਇਸ ਤਰ੍ਹਾਂ ਆਪਾਂ ਨੇ ਅੰਤਰਗਤ ਹੋ ਕੇ ਸਵਾਸਾਂ ਨਾਲ ਵੀ ਮਨ ਦਾ ਜੋ ਸ਼ਬਦ ਨਾਲ ਜੋੜਨਾ, ਸਵਾਸਾਂ ਨਾਲ ਸਿਮਰਨ ਕਰਨਾ ਅੰਤਰਗਤ ਹੋ ਕੇ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ 'ਤੇ ਧਿਆਨ ਨਹੀਂ ਲੈ ਕੇ ਜਾਣਾ।

와, 미르, 와.

Guru.

Mm-hmm. Ah. Mm-hmm. Ah. Mm-hmm. Ah. Mm-hmm. Ah.

그래.

ਕਹਿ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣਵਾ ਕਿੱਡ ਜਮਾਲਿਆ ਥਾਂ ਨਾ ਪਾਇਨ ਕੂੜੇ ਹਾਰ ਮੌਕਾ ਦੋ ਜਗ ਚਾਲਿਆ ਤਿਰਣਾ ਰੱਤੇ ਸਜਨ ਗਏ ਹਾਰ ਗਏ ਸਟਕਣ ਵਾਲਿਆ ਲਿਖਣਾ।

ਪੌੜੀ ਆਪੀ ਨੇ ਪੋਹ ਪੋਹ ਕੇ ਬਸਮਨ ਪਹੁਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਥ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਬੇਲੇਖਾ।

ਕੁੜੀ ਨਦਰ ਕਰੇ ਜੇ ਆਪਣੀ ਤਨ ਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੋ ਲੋਕ ਸੁਆਇਆ।

ਜੋ ਸੱਚ ਵਰਤਾਇਆ, ਜਿਸ ਤੂੰ ਦੇਤ ਮਿਲੇ ਸੱਚ, ਤਤ ਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਨੀ, ਮਨਮੁਖੀ ਜਨਮ ਗਵਾਇਆ।

ਤਲਿਖਾ ਜਿਮਿਲ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨ੍ਹਾਂ ਦੇ ਪਾਈਐ।

ਪੜਿਆ ਹੋਵੇ ਗੁਣੇਗਾਰ ਤੁਮੀ ਸਾਧਨਾ ਮਾਰੀਐ ਜਿਹ ਕਲ ਕਹਲਨਾ ਤਵੇ ਹੋ ਨਾ ਉਪਚਾਰੀਐ ਸੀ ਕਲਾ ਨਾ ਖੇਡੀਐ ਦਰਗੇ ਗਿਆ ਹਾਰੀਐ।

ਵੀ ਸਤਿਗੁਰੂ ਟਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ

ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਮੈਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨ ਚੰਦਿਆ ਸੁਫਲ ਪਾਏ ਸੀ।

ਪੌੜੀ ਸਤਿਗੁਰ ਵੱਡਾ ਕਰ ਸਲਾਈ ਜੀ ਸੁੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਸਪਣਾ ਤ ਮਨ ਵਸਾਇਆ ਕਰੁਕ ਮਸਤਕ ਹੱਥਰ।

ਕੋਟਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਏਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸਵਾਵ ਅਗਲੇਰੇ ਸਮੇਂ ਵਾਸਤੇ ਅਤਿ ਸਤਿਕਾਰ ਯੋਗ ਬਾਬਾ ਮਹਿੰਦਰ ਸਿੰਘ ਜੀ ਭੱਡੀ ਸਾਹਿਬ ਵਾਲੇ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਸੇਵਾ ਲੈਣ ਜੀ। ਸਾਰੇ ਪਿਆਰ ਨਾਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਹੀ ਕਥਨਾ ਕਥੀ ਨ ਆਵਹਿ ਤੋਟੇ ਕਥ ਕਥ ਕਥੀ ਕੋਟੀ ਕੋਟ ਕੋਟ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵੀਸਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਢਾਹਨ ਲਾਗੇ ਧਰਮ ਰਾਏ ਕਿਨਹਨਾ ਘਾਲਿਓ ਬੰਦ ਨਾਨਕ ਉਬਰੇ ਜਾਪ ਹਰੀ ਸਾਧ ਸੰਗ ਸੰਬੰਧ ਢਾਹਨ ਲਾਗੇ ਧਰਮ ਰਾਏ ਕਿਨਹਨਾ ਘਾਲਿਓ ਬੰਦ ਨਾਨਕ ਉਬਰੇ ਜਾਪ ਹਰੀ

कहाँ फिर हो ढूंढन या मन माहे संग तुहार प्रभ बसै।

नानक लिए समाए। वाहिगुरु जी का खालसा, वाहिगुरु जी की फतेह। पतित पावन भगत वत्सल करुणा निदान जहरा जहूर हाजरा हजूर, सर्व कला समर्थ सर्व कला भरपूर, बाणी के बोहित नाम के जहाज, बालिए कुल आलम दीन दुनी दे पातशाह, शब्द स्वरूप जुगो जुग अटल सतगुरु, धन धन धन श्री गुरु ग्रंथ साहिब जी महाराज साहिब दी पावन पवित्र हजूरी दे अंदर सज रहे गुरु स्वरूप गुरु खालसा साध संगत जीओ, वड्या भागां दे नाल अमृत वेले दे दीवान विच पहुंच के सतगुरां दे चरणां दे उत्ते नतमस्तक होए हां, सतगुरां दी गोद नसीब होई है, तुरकी बाणी आसा दी बार दे कीर्तन सरवण कीते ने। आओ एकाग्रता बनाइए अगले समय वास्ते, समा है गुर शब्द दी विचार दा। फुरनिया ख्यालां ते काबू पाइए, सुरत नूं बाहर जाण तों रोकदिआं होइआं शब्द विच लीन करिए। अज दे शब्द राही मेरे कृपालू सतगुरु सिरताज शहीदां उस्ताद अजीजां मुरशद मुरीदां, जबर दा मुकाबला सबर नल करन वाले, शांति दे पुंज धन श्री गुरु अर्जन देव साहिब जी महाराज। गौड़ी राग दे राही 52 अखरी सरलेख दे हेठां बख्शिश कर रहे ने, ते साध संग दी वडियाई इस शब्द विच प्रमुख तौर ते कीती है। इस सतसंगत दा लाभ की है? खास करके संगत विच आके होमै मरदी है। पातशाह कहिंदे साध संग जिह होमै मारी, साध संगत विच आके जिन्हें अपनी होमै नूं मार लिया, नानक ताको मिले मुरारी, वह वाहगुरु मिलदा उसनों। संगत विच होमै किवें मरदी है? वार दुनिया दे विच विचरदिआं हंकार वधदा है, हंकार हो सकदा अपनी माया दे उत्ते, हंकार हो सकदा प्रभुता वडियाई दा, दुनिया विच मिल जांदी है, हंकार हो सकदा अपनी जिंदगी दा, शरीर दा, जोवन दा, जवानी दा, ते गुरमुख प्यारिओ संसार विच विचरदिआं हंकार वधेगा। ये हंकार कई बारी सूक्ष्म रूपी धारण करता है। सूक्ष्म रूप दा की है भी धर्म दी दुनिया विच बंदा आते गया, पर उन्हों अपने धार्मिक जीवन दा भी हंकार शुरू हो जांदा है। मैं बड़ा सेवादार हाँ, मैं बहुत नितनेमी हाँ, मैं रहतबान सिख हाँ, पता नहीं किन्ना क हंकार यह धार्मिक जीवन का ही हो जाए। जिमें आप कोई दवाई खाने हैं, मैडिकल ट्रीटमेंट लैने हैं किसी रोग नू मेटन वास्ते, मकसद सी दवाई खाद्या रोग मिट जावे, पर किते किते ऐसा वापरदा आपां वेख्या है भी खाधी हुई दवाई जां कोई दिता हुआ डॉक्टर वल्लों इंजैक्शन वो रिएक्शन कर जांदा, रिएक्ट हो जांदा उहदा। जदों कोई दवाई रिएक्शन करदी है
ਉਹ ਰੋਗ ਮੇਟਦੀ ਨਹੀਂ ਬਲਕਿ ਰੋਗ ਵਿੱਚ ਹੋਰ ਵਾਧਾ ਹੋ ਜਾਂਦਾ, ਖਤਰਾ ਪੈਦਾ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਬੰਦਾ ਧਾਰਮਿਕ ਖੇਤਰ ਵਿੱਚ ਆਉਂਦਾ ਤੇ ਇਸ ਵਾਸਤੇ ਹੈ ਵੀ ਆਤਮਿਕ ਤੌਰ ਤੇ ਜ਼ਿੰਦਗੀ ਸੁਖੀ ਹੋਵੇ, ਹਉਮੈ ਦਾ ਨਾਸ਼ ਹੋਵੇ, ਕਾਮ ਕ੍ਰੋਧ ਮਿਟ ਜਾਣ। ਪਰ ਹਉਮੈ ਜਿਹੜਾ ਦੀਰਘ ਰੋਗ ਹੈ, ਇਹ ਕਈ ਵਾਰੀ ਉਹ ਦਵਾਈ ਦੇ ਰਿਐਕਸ਼ਨ ਵਾਂਗ ਧਾਰਮਿਕ ਜ਼ਿੰਦਗੀ ਦਾ ਹੀ ਹੰਕਾਰ ਕਰ ਬੈਠਦਾ। ਭਰਿਆ ਪਿਆ ਇਤਿਹਾਸ, ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੂੰ ਆਪਣੀ ਵਿਦਵਤਾ ਦਾ ਹੀ ਹੰਕਾਰ ਰਿਹਾ ਵੀ ਮੇਰੇ ਵਰਗੀ ਨੌਲੇਜ ਕਿਸੇ ਕੋਲ ਨਹੀਂ, ਅੱਜ ਵੀ ਚੁੱਕੀ ਫਿਰਦੇ ਆ ਬਥੇਰੇ। ਪਰ ਜਿਹੜੀ ਸਾਧ ਸੰਗਤ ਹੈ, ਇੱਥੇ ਆ ਕੇ ਇਹ ਹੰਕਾਰ ਦਾ ਨਾਸ਼ ਹੁੰਦਾ। ਵਾਰ ਹੋ ਸਕਦਾ ਕੋਈ ਦਾਨੀ ਕਹਾਉਂਦਾ ਹੋਵੇ ਵੀ ਮੈਂ ਵੱਡਾ ਦਾਨੀ ਹਾਂ, ਮੈਂ ਇੰਨਾ ਪੈਸਾ ਲੋਕਾਂ ਵਾਸਤੇ ਖਰਚ ਦਿੱਤਾ। ਪਰ ਸੰਗਤ ਵਿੱਚ ਆ ਕੇ ਪਤਾ ਲੱਗਦਾ ਵੀ ਨਹੀਂ, ਐਵੇਂ ਨਾ ਹੰਕਾਰ ਕਰ, ਇੱਥੇ ਬਹੁਤ ਵੱਡੇ ਐਸੇ ਗੁਰਸਿੱਖ ਵੀ ਹਨ, ਗੁਰਮੁਖ ਹਨ, ਜਿਹੜੇ ਬਹੁਤ ਵੱਡਾ ਦਸਵੰਧ ਆਪਣਾ ਕੱਢਦੇ ਨੇ, 10% ਤੋਂ ਵੀ ਵਧੇਰੇ ਕੱਢ ਜਾਂਦੇ ਨੇ, ਗਿਣਤੀ ਤੋਂ ਉੱਪਰ ਚਲੇ ਜਾਂਦੇ ਨੇ। ਮਿਟ ਗਿਆ ਹੰਕਾਰ ਆਪਣੇ ਦਾਨੀ ਹੋਣ ਦਾ। ਵਾਰ ਵਿਚਰਦਿਆਂ ਹੋ ਸਕਦਾ ਹੰਕਾਰ ਹੋਵੇ ਸੇਵਾ ਦਾ, ਪਰ ਸੰਗਤ ਵਿੱਚ ਆ ਕੇ ਪਤਾ ਲੱਗਦਾ ਵੀ ਇੱਥੇ ਬਹੁਤ ਵੱਡੇ ਸੇਵਾਦਾਰ ਨੇ, ਜਿਹੜੇ ਘੰਟਿਆਂ ਬੱਧੀ ਭਾਂਡੇ ਧੋਈ ਜਾਂਦੇ ਨੇ, ਜਿਹੜੇ ਸਫਾਈਆਂ ਕਰਦੇ ਨੇ, ਕੋਈ ਹੋਰ ਸੇਵਾਵਾਂ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਹੰਕਾਰ ਵੀ ਸੰਗਤ ਵਿੱਚ ਆ ਕੇ ਮਿਟੇਗਾ, ਮਿਟ ਜਾਂਦਾ ਹੈ। ਥੋੜ੍ਹਾ ਜਿਹਾ ਹੋਰ ਨੇੜੇ ਆ ਜਾਈਏ, ਹੋ ਸਕਦਾ ਕਿਸੇ ਨੂੰ ਹੰਕਾਰ ਹੋਵੇ, ਮੈਂ ਵੱਡਾ ਨਿਤਨੇਮੀ ਹਾਂ, ਇੰਨੀਆਂ ਬਾਣੀਆਂ ਰੋਜ਼ ਪੜ੍ਹ ਲੈਂਦਾ। ਪਰ ਸਤਸੰਗਤ ਵਿੱਚ ਆ ਕੇ ਜਦੋਂ ਗੁਰਮੁਖਾਂ ਨਾਲ ਮੇਲ ਹੁੰਦਾ, ਫਿਰ ਪਤਾ ਲੱਗਦਾ ਵੀ ਨਹੀਂ, ਇੱਥੇ ਤੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਵੀ ਹਨ। ਟੁੱਟ ਗਿਆ ਹੰਕਾਰ ਧਾਰਮਿਕ ਜੀਵਨ ਦਾ। ਸੰਗਤ ਦਾ ਇਹ ਵੱਡਾ ਗੁਣ ਹੈ ਵੀ ਸੰਗਤ ਵਿੱਚ ਆ ਕੇ ਹੰਕਾਰ ਟੁੱਟਦਾ। ਸਤਿਗੁਰੂ ਕਹਿੰਦੇ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਪਹਿਲਾ ਅਰਥ ਤੇ ਅਸੀਂ ਇਹੀ ਕਰੀ ਜਾਂਦੇ ਹਾਂ ਨਾ ਆਮ ਤੌਰ ਤੇ, ਹੈ ਵੀ ਹੈ ਵੀ ਵੱਡਿਆਂ ਭਾਗਾਂ ਨਾਲ ਵਡਭਾਗੀਆਂ ਨੂੰ ਸੰਗਤ ਮਿਲਦੀ ਹੈ, ਕਿਤੇ ਵਡਭਾਗੀ ਨੂੰ ਸੰਧੀ ਛੇਦ ਕਰਕੇ ਅਰਥ ਕਰੀਏ। ਵੱਡ ਹੁੰਦਾ ਵਡੱਪਣ, ਹੰਕਾਰ ਵੀ ਮੈਂ ਬਹੁਤ ਵੱਡਾ ਹਾਂ। ਭਾਗੀ ਹੁੰਦਾ ਭੰਗ ਹੋ ਜਾਣਾ, ਨਾਸ਼ ਹੋ ਜਾਣਾ, ਦੌੜ ਜਾਣਾ। ਕਹਿੰਦੇ ਸਾਧ ਸੰਗਤ ਵਿੱਚ ਪ੍ਰਾਪਤ ਹੁੰਦਿਆਂ ਸਾਰ, ਜਾਣੀ ਕਿ ਸੰਗਤ ਵਿੱਚ ਮਿਲਦਿਆਂ ਸਾਰ ਇਨਸਾਨ ਦਾ ਵੱਡਾਪਣ ਭੰਗ ਹੋ ਜਾਂਦਾ, ਭਾਵ ਹੰਕਾਰ ਨਾਸ਼ ਹੋ ਜਾਂਦਾ। ਕਿਉਂ? ਤਿੰਨ ਭੇਟਤ ਦੁਰਮਤ ਖੋਈ। ਸਤਸੰਗੀਆਂ ਵਿੱਚ ਮਿਲ ਕੇ ਭੇਟ ਹੋ ਕੇ ਦੁਰਮਤ ਦਾ ਨਾਸ਼ ਹੁੰਦਾ। ਸੋ ਇਸ ਤਰ੍ਹਾਂ ਇਹ ਸਾਧ ਸੰਗਤ ਦਾ ਵੱਡਾ ਗੁਣ ਹੈ। ਇੱਕ ਬੇਨਤੀ ਹੋਰ ਕਰਦਿਆਂ, ਗੁਰੂ ਪਿਆਰਿਓ, ਸਤਸੰਗਤ ਵਿੱਚ ਬੈਠਣਾ ਬੜਾ ਚੰਗਾ ਹੈ। ਚੌਥੇ ਪਾਤਸ਼ਾਹ ਕਹਿੰਦੇ, ਬੈਠਣ ਵਾਲੇ ਮੈਨੂੰ ਸੋਹਣੇ ਲੱਗਦੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਪਰ ਬੈਠਣ ਤੋਂ ਅਗਲੀ ਗੱਲ ਸੰਗਤ ਵਿੱਚ ਮਿਲਣ ਦੀ ਹੈ। ਕਹੋਗੇ ਇਹ ਮਿਲਣਾ ਕੈਸਾ ਹੋਇਆ? ਬੈਠਣਾ ਮਿਲਾਪ ਨਹੀਂ ਹੁੰਦਾ, ਬੈਠਦੇ ਤੇ ਆਪਾਂ ਕਿਸੇ ਟ੍ਰੇਨ ਵਿੱਚ, ਪਲੇਨ ਵਿੱਚ ਵੀ ਹਾਂ, ਬੱਸ ਵਿੱਚ ਵੀ ਹਾਂ, ਕਿਸੇ ਉੱਪਰੇ ਬੰਦੇ ਕੋਲ ਬੈਠੇ ਹਾਂ, ਸਫ਼ਰ ਕੀਤਾ, ਆਪਣੇ ਟਿਕਾਣੇ 'ਤੇ ਚਲੇ ਗਏ, ਉਹਦਾ ਸਾਥ ਛੱਡ ਦਿੱਤਾ, ਪਤਾ ਹੀ ਨਹੀਂ ਉਹ ਕੌਣ ਸੀ, ਨਹੀਂ ਜਾਣਿਆ ਉਹਦੇ ਬਾਰੇ। ਪਰ ਕਿਤੇ ਸ਼ਬਦਾਂ ਦੀ ਸਾਂਝ ਹੋ ਜਾਵੇ ਵੀ ਤੁਸੀਂ ਕਿੱਥੋਂ ਰਹਿਣ ਵਾਲੇ ਹੋ, ਕੌਣ ਹੋ ਇਤਿਆਦਿਕ, ਉਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਕਈ ਵਾਰੀ ਇਹ ਸਫ਼ਰ ਦੀਆਂ ਮੁਲਾਕਾਤਾਂ ਮਿੱਤਰਤਾ ਵਿੱਚ ਵੀ ਬਦਲ ਜਾਂਦੀਆਂ, ਪ੍ਰੇਮ ਵਿੱਚ ਬਦਲ ਜਾਂਦੀਆਂ ਨੇ। ਇੱਥੇ ਸੰਗਤ ਵਿੱਚ ਆ ਕੇ ਵੀ ਚੁੱਪ ਕਰਕੇ ਕੇਵਲ ਅਜਨਬੀਆਂ ਵਾਂਗ ਬੈਠ ਕੇ ਮੁੜ ਜਾਣਾ, ਇਹ ਮਿਲਾਪ ਨਹੀਂ। ਮਿਲਾਪ ਹੈ ਜਦੋਂ ਗੁਰੂ ਨਾਲ ਕੋਈ ਗੱਲਬਾਤ ਦੀ ਸਾਂਝ ਪਵੇਗੀ, ਸ਼ਬਦ ਦੀ ਸਾਂਝ ਪਵੇਗੀ। ਸਤਿਗੁਰੂ ਕੀਰਤਨ ਰਾਹੀਂ, ਕਥਾ ਰਾਹੀਂ ਜੋ ਕਹਿ ਰਹੇ ਨੇ ਉਹਨੂੰ ਆਪਣੀ ਸੁਰਤ ਵਿੱਚ ਵਸਾਵਾਂਗੇ, ਸੁਰਤ ਨਾਲ ਜੋੜਾਂਗੇ, ਇਹ ਹੁੰਦਾ ਮਿਲਾਪ।
ਮੁਲਾਕਾਤ। ਤੇ ਪਾਤਸ਼ਾਹ ਕਹਿੰਦੇ ਜਿਹੜਾ ਮਿਲ ਜਾਂਦਾ ਉਹ ਤਰ ਵੀ ਜਾਂਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮਿਲਣ ਵਾਲਾ ਤਰਦਾ ਹੈ, ਇਕੱਲਾ ਬੈਠਣ ਵਾਲਾ ਨਹੀਂ। ਸੋ ਅੱਜ ਸੰਗਤ ਦੀ ਵਡਿਆਈ ਸਤਿਗੁਰੂ ਕਰਦੇ ਨੇ, ਢੱਡੇ ਅੱਖਰ ਰਾਹੀਂ ਉਪਦੇਸ਼ ਹੈ। ਕੀ ਆਖਦੇ ਨੇ, ਕਹਿੰਦੇ ਢਾਹਨ ਲਾਗੇ ਧਰਮ ਰਾਏ, ਕਹਿੰਦਾ ਹੈ ਨਾ ਘਾਲਿਓ ਬੰਦ। ਇਹ ਜਿਹੜੀ ਜ਼ਿੰਦਗੀ ਹੈ ਨਾ, ਜਦੋਂ ਸੰਸਾਰ ਵਿੱਚ ਜੀਵ ਆਇਆ, ਪਹਿਲਾ ਸਵਾਸ ਇਸ ਦੁਨੀਆਂ ਵਿੱਚ ਆ ਕੇ ਲਿਆ, ਉਸੇ ਵੇਲੇ ਧਰਮ ਰਾਏ ਨੇ ਇਸ ਜ਼ਿੰਦਗੀ ਨੂੰ ਭਾਵ ਉਮਰ ਨੂੰ ਢਾਉਣਾ ਸ਼ੁਰੂ ਕਰ ਦਿੱਤਾ, ਇਹਦਾ ਵਿਨਾਸ਼ ਸ਼ੁਰੂ ਕਰ ਦਿੱਤਾ, ਖਾਤਮਾ ਸ਼ੁਰੂ ਕਰ ਦਿੱਤਾ। ਹਰ ਸਵਾਸ ਨਾਲ ਜ਼ਿੰਦਗੀ ਘਟਦੀ ਚਲੇ ਗਈ। ਭਗਤ ਕਬੀਰ ਜੀ ਵਾਲੀ ਪੰਗਤੀ ਬੜੀ ਵਾਰੀ ਸੁਣੀ ਪੜ੍ਹੀ ਆਪਾਂ ਨੇ, ਜਨਨੀ ਜਨਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣਨਾ ਜੇ ਦਿਨ ਦਿਨ ਅਵਧ ਘਟਤ ਹੈ। ਧਰਮ ਰਾਜ ਨੇ ਆਪਣੇ ਲੇਖੇ ਅਨੁਸਾਰ ਇਹਨੂੰ ਢਾਉਣਾ ਸ਼ੁਰੂ ਕਰ ਦਿੱਤਾ, ਘਟਾਉਣਾ ਜਾਂ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਕਿੰਨ ਹੈ ਨਾ ਘਾਲੇ ਉਹ ਬੰਦ, ਦੁਨੀਆਂ ਵਿੱਚ ਕੋਈ ਵੀ ਐਸਾ ਨਾ ਹੋਇਆ ਜਿਹਨੇ ਇਸ ਗੱਲ ਨੂੰ ਬੰਨ ਦਿੱਤਾ ਹੋਵੇ, ਰੋਕ ਦਿੱਤਾ ਹੋਵੇ ਵੀ ਇਹ ਜ਼ਿੰਦਗੀ ਘਟਣੀ ਨਹੀਂ ਚਾਹੀਦੀ। ਇਹ ਤੇ ਔਧ ਘਟੈ ਦਿਨ ਸੋ ਰਹਿਣਾ ਰੇ, ਇਹ ਤੇ ਦਿਨ ਰਾਤ ਘਟ ਹੀ ਰਹੀ ਹੈ ਨਾ। ਫਿਰ ਅੱਗੇ ਨਾਲ ਹੀ ਆਖਦੇ ਨੇ, ਕਹਿੰਦੇ ਨਾਨਕ ਉਬਰੇ ਜਾਪ ਹਰੀ, ਸਾਧ ਸੰਗ ਸੰਬੰਧ। ਜਿਨ੍ਹਾਂ ਨੇ ਸਾਧ ਸੰਗ ਵਿੱਚ ਆ ਕੇ ਆਪਣਾ ਸੰਬੰਧ ਜੋੜ ਲਿਆ, ਰਿਸ਼ਤਾ ਜੋੜ ਲਿਆ ਗੁਰੂ ਦੇ ਨਾਲ। ਹੁਣ ਰਿਸ਼ਤਾ ਕਿਵੇਂ ਜੁੜਨਾ? ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਅੰਮ੍ਰਿਤ ਪਾਨ ਕਰਨਾ, ਇਹ ਰਿਸ਼ਤਾ ਹੀ ਜੋੜਨਾ ਨਾ। ਜਦੋਂ ਪੰਜ ਪਿਆਰੇ ਅੰਮ੍ਰਿਤ ਪਾਨ ਕਰਵਾਉਂਦੇ ਨੇ, ਫਿਰ ਬਾਅਦ ਵਿੱਚ ਉਪਦੇਸ਼ ਕਰਦੇ ਨੇ ਕਿ ਭਾਈ ਅੱਜ ਤੋਂ ਤੁਹਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ, ਰਿਸ਼ਤਾ ਜੋੜ ਦਿੱਤਾ ਧਰਮ ਦਾ। ਗੁਰੂ ਨਾਲ ਰਿਸ਼ਤਾ ਜੋੜਨਾ, ਸਾਧ ਸੰਗਤ ਰਾਹੀਂ ਜੁੜਨਾ। ਸੰਗਤ ਕਰਦਿਆਂ ਕਰਦਿਆਂ ਅੰਦਰੋਂ ਪ੍ਰੇਰਣਾ ਹੋਣੀ ਹੈ, ਆਪਣੇ ਆਪ ਇੱਕ ਦਿਨ ਮਨ ਕਹੇਗਾ ਵੀ ਹੁਣ ਅੰਮ੍ਰਿਤ ਪਾਨ ਕਰੀਏ। ਪਰਸੋਂ ਅੰਮ੍ਰਿਤ ਪਾਨ ਹੋਇਆ, ਤਕਰੀਬਨ 50 ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਨੇ, ਵਧਾਈ ਹੈ ਉਹਨਾਂ ਨੂੰ। ਗੁਰੂ ਪਿਆਰਿਓ, ਇਹ ਜਿਹੜਾ ਰਿਸ਼ਤਾ ਗੁਰੂ ਨਾਲ ਜੁੜਨਾ, ਜਦੋਂ ਰਿਸ਼ਤਾ ਜੁੜ ਜਾਵੇ ਤੇ ਰਿਸ਼ਤਾ ਵੀ ਇੰਨਾ ਨੇੜਤਾ ਵਾਲਾ, ਪਿਆਰ ਵਾਲਾ, ਧੀ ਪੁੱਤਰ ਅਤੇ ਮਾਂ ਬਾਪ ਵਾਲਾ, ਫਿਰ ਮਾਤਾ ਪਿਤਾ ਤੇ ਆਪਣੇ ਧੀ ਪੁੱਤ ਦਾ ਖਿਆਲ ਰੱਖਦੇ ਨੇ, ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਨੇ। ਜਦੋਂ ਗੁਰੂ ਨਾਲ ਰਿਸ਼ਤਾ ਜੁੜ ਗਿਆ, ਫਿਰ ਰਾਖਾ ਗੁਰੂ ਬਣ ਜਾਂਦਾ। ਸਾਨੂੰ ਆਪਣਾ ਸ਼ਾਇਦ ਉਹ ਫਿਕਰ ਨਾ ਹੋਵੇ ਜਿੰਨਾ ਸਾਡੇ ਲਈ ਫਿਕਰ ਗੁਰੂ ਨੂੰ ਹੋ ਜਾਣਾ, ਕਿਉਂਕਿ ਅਸੀਂ ਬੱਚੇ ਉਹਦੇ ਬਣ ਗਏ, ਧੀ ਪੁੱਤ ਬਣ ਗਏ। ਨਾਨਕ ਉਬਰੇ ਜਪ ਹਰੀ, ਰਿਸ਼ਤਾ ਜੋੜ ਕੇ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਿਤਨੇਮ ਕਰਦਿਆਂ, ਕਿਸੇ ਵੀ ਰੂਪ ਵਿੱਚ ਵਾਹਿਗੁਰੂ ਨੂੰ ਯਾਦ ਕਰਦਿਆਂ ਜਿਹੜੇ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਨੇ, ਉਹ ਉਬਰੇ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ, ਭਲਾ ਹੋ ਜਾਂਦਾ। ਅੱਗੇ ਪੌੜੀ ਰਾਹੀਂ ਕੀ ਕਿਰਪਾ ਕਰਦੇ ਨੇ, ਪੌੜੀ ਢੱਡਾ ਢੂੜਤ ਕਹ ਫਿਰ ਹੋ, ਢੂੰਡਨ ਆ ਮਨ ਮਾਹੇ। ਜਿੰਨਾ ਚਿਰ ਸੰਗਤ ਵਿੱਚ ਨਹੀਂ ਆਇਆ, ਗੁਰੂ ਵਾਲਾ ਨਹੀਂ ਬਣਿਆ, ਇਹ ਗੱਲ ਸਮਝ ਨਹੀਂ ਪੈਂਦੀ ਵੀ ਰੱਬ ਦਾ ਮਿਲਾਪ ਹੋਣਾ ਕਿਵੇਂ ਹੈ। ਆਮ ਤੌਰ ਤੇ ਸੰਸਾਰ ਵਾਲਿਆਂ ਨੇ ਨਾ ਪਰਮਾਤਮਾ ਨੂੰ ਬਾਹਰੋਂ ਲੱਭਿਆ, ਜੋਗ ਬਤ ਤੇ ਨਿਰਾ ਹੀ ਇਸ ਗੱਲ ਤੇ ਨਿਰਭਰ ਕਰਦਾ, ਕਹਿੰਦਾ ਦੁਨੀਆਂ ਛੱਡੋ, ਘਰ ਬਾਰ ਛੱਡੋ, ਪਰਿਵਾਰ ਛੱਡੋ, ਜੰਗਲਾਂ ਵਿੱਚ ਰਹੋ। ਜ਼ਿਆਦਾਤਰ ਬਾਹਰ ਮੁਖੀ ਹੋ ਕੇ ਰੱਬ ਦੀ ਭਾਲ ਕੀਤੀ ਹੈ ਸੰਸਾਰ ਨੇ, ਇਹਦੇ ਪਿੱਛੇ ਕਾਰਨ ਹੈ, ਬਹੁਤ ਵੱਡਾ ਤਰਕ ਹੈ। ਜਦੋਂ ਅਸੀਂ ਦੁਨੀਆਂ ਵਿੱਚ ਜਨਮ ਲਿਆ ਨਾ, ਤੇ ਜਨਮ ਲੈ ਕੇ ਸਾਨੂੰ ਜੋ ਵੀ ਮਿਲਿਆ ਬਾਹਰੋਂ ਮਿਲਿਆ, ਪਹਿਲਾ ਸਵਾਸ ਲੈਣ ਵਾਸਤੇ ਜਿਹੜੀ ਆਕਸੀਜਨ ਮਿਲੀ ਹੈ ਨਾ, ਉਹ ਵੀ ਬਾਹਰੋਂ ਹੀ ਮਿਲੀ ਹੈ। ਦੁੱਧ ਮਿਲਿਆ ਭੁੱਖ ਦੀ ਪੂਰਤੀ ਵਾਸਤੇ, ਬਾਹਰੋਂ ਮਿਲਿਆ। ਤਨ ਦੇ ਉੱਤੇ ਕੱਪੜਾ ਪਹਿਨਾਇਆ ਗਿਆ, ਬਾਹਰੋਂ ਮਿਲਿਆ। ਕਿਹੜੀ ਚੀਜ਼ ਹੈ ਜਿਹੜੀ ਬਾਹਰੋਂ ਨਹੀਂ ਮਿਲੀ? ਸਭ ਕੁਝ ਬਾਹਰੋਂ ਹੀ ਮਿਲਦਾ ਗਿਆ।
ਪਦਾਰਥ ਸਾਰੇ ਹੀ ਬਾਹਰੋਂ ਮਿਲਿਆ ਹੈ। ਮਨ ਵਿੱਚ ਇਹ ਗੱਲ ਸੁਭਾਵਕ ਹੀ ਦ੍ਰਿੜ ਹੋ ਗਈ ਵੀ ਜੋ ਮਿਲਦਾ ਉਹ ਬਾਹਰੋਂ ਮਿਲਦਾ ਹੈ, ਤੇ ਇਸ ਤਰ੍ਹਾਂ ਉਹ ਮਨ ਦੀ ਪਰਪੱਕਤਾ ਬਣੀ ਹੋਈ। ਜਦੋਂ ਕਿਤੇ ਰੱਬ ਵਾਲੇ ਪਾਸੇ ਇਹਦਾ ਧਿਆਨ ਜਾਵੇ ਕਿਸੇ ਜੀਵ ਦਾ ਨਾ, ਕਿਤੇ ਨਾ ਕਿਤੇ ਉਹ ਵਿਸ਼ਵਾਸ ਅੱਗੇ ਰੁਕਾਵਟ ਬਣ ਜਾਂਦਾ, ਇਹ ਸੋਚਦਾ ਸ਼ਾਇਦ ਰੱਬ ਵੀ ਬਾਹਰੋਂ ਹੀ ਮਿਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿ, ਭੁਲੇਖਾ ਪੈ ਗਿਆ। ਇਹੀ ਕਾਰਨ ਹੈ ਬਹੁਤਿਆਂ ਨੇ ਰੱਬ ਨੂੰ ਬਾਹਰੋਂ ਭਾਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਨਾਨਕ ਦਾ ਮਤ ਕਹਿੰਦਾ ਨਹੀਂ, ਬਾਹਰ ਵਸਤ ਨਾ ਭਾਲ, ਇਹ ਵਸਤੂ ਤੈਨੂੰ ਬਾਹਰੋਂ ਮਿਲਣ ਵਾਲੀ ਨਹੀਂ, ਇਹ ਢੂੰਡਣ ਵਾਲੀ ਵੀ ਨਹੀਂ, ਲੱਭਣ ਵਾਲੀ ਨਹੀਂ। ਲੱਭਿਆ ਉਹਨੂੰ ਜਾਂਦਾ ਜੋ ਗੁਆਚਿਆ ਹੋਵੇ, ਤੇ ਯਾਦ ਉਹਨੂੰ ਕੀਤਾ ਜਾਂਦਾ ਜੋ ਭੁੱਲਿਆ ਹੋਵੇ। ਧਿਆਨ ਦੇਣਾ, ਇਹ ਦੋਵੇਂ ਸ਼ਬਦਾਂ ਦਾ ਨੁਕਤਾ ਹੀ ਹੈ। ਗੁਆਚੀ ਹੋਈ ਚੀਜ਼ ਲੱਭਣੀ ਪੈਂਦੀ ਹੈ ਤੇ ਭੁੱਲੀ ਹੋਈ ਚੀਜ਼ ਨੂੰ ਯਾਦ ਕਰਨਾ ਪੈਂਦਾ ਹੈ। ਕਾਰ ਦੀ ਚਾਬੀ ਹੈ, ਕਈ ਵਾਰੀ ਵਾਪਰਦਾ ਸਾਰਿਆਂ ਨਾਲ, ਕਾਰ ਦੀ ਚਾਬੀ ਹੈ, ਜੇ ਤੇ ਬਾਹਰ ਤੁਰੇ ਜਾਂਦਿਆਂ ਜੇਬ ਚੋਂ ਡਿੱਗ ਗਈ ਹੈ ਫਿਰ ਗੁਆਚ ਗਈ ਹੈ, ਉਹਨੂੰ ਲੱਭਣਾ ਪਏਗਾ। ਪਰ ਕਈ ਵਾਰੀ ਕੀ ਹੁੰਦਾ, ਇੱਕ ਪੌਕਟ ਵਿੱਚ ਪਾਈ ਹੈ, ਰੁਟੀਨ ਵਾਲੀ ਸੱਜੀ ਪੌਕਟ ਸੀ ਜਿਹਦੇ ਵਿੱਚ ਚਾਬੀ ਪਾਉਂਦਾ ਸੀ, ਅੱਜ ਕਿਤੇ ਖੱਬੇ ਪਾਸੇ ਪਾ ਬੈਠਿਆ, ਹੁਣ ਉਹ ਪਾ ਕੇ ਭੁੱਲ ਗਿਆ ਵੀ ਚਾਬੀ ਖੱਬੇ ਪਾਸੇ ਹੈ, ਖੱਬੀ ਜੇਬ ਦੇ ਵਿੱਚ ਹੈ। ਹੁਣ ਉਹ ਚਾਬੀ ਲੱਭਿਆ ਨਹੀਂ ਲੱਭਣੀ, ਜਿੰਨਾ ਮਰਜ਼ੀ ਲੱਭੀ ਜਾਵੇ, ਉਹਨੂੰ ਆਪਣੀ ਮੈਮਰੀ ਤੇ ਮੁੜ ਕੇ ਲੋਡ ਪਾਉਣਾ ਪਵੇਗਾ ਵੀ ਜਦੋਂ ਕਾਰ ਚੋਂ ਮੈਂ ਬਾਹਰ ਨਿਕਲਿਆ ਚਾਬੀ ਕੱਢੀ ਸੀ ਜਾਂ ਨਹੀਂ ਕੱਢੀ ਸੀ, ਜੇ ਕੱਢੀ ਸੀ ਤਾਂ ਕਿੱਥੇ ਰੱਖ ਹੋ ਗਈ ਹੈ। ਭਾਵ ਉਹ ਜੇਬ ਵਿੱਚ ਜਾਣਾ ਪਵੇਗਾ ਯਾਦ ਕਰਕੇ ਵੀ ਖੱਬੀ ਜੇਬ ਵਿੱਚ ਪਾਈ ਹੈ, ਜੈਕਟ ਦੀ ਜੇਬ ਵਿੱਚ ਪਾਈ ਹੈ ਇਤਿਆਦਿਕ। ਗੁਆਚੀਆਂ ਹੋਈਆਂ ਚੀਜ਼ਾਂ ਜ਼ਰੂਰ ਲੱਭੀਆਂ ਜਾਂਦੀਆਂ ਨੇ, ਪਰ ਭੁੱਲੀਆਂ ਹੋਈਆਂ ਚੀਜ਼ਾਂ ਨੂੰ ਲੱਭਣ ਦੀ ਲੋੜ ਨਹੀਂ, ਯਾਦ ਹੀ ਕਰਨਾ। ਵਾਹਿਗੁਰੂ ਗੁਆਚਿਆ ਹੋਇਆ ਨਹੀਂ, ਤੇ ਵਾਹਿਗੁਰੂ ਸਾਨੂੰ ਭੁੱਲਿਆ ਹੋਇਆ ਹੈ। ਭੁੱਲ ਜਾਂਦੇ ਹਾਂ ਵੀ ਉਹ ਵੀ ਹੈ, ਭੁੱਲ ਜਾਂਦੇ ਹਾਂ ਉਹ ਅੰਦਰ ਹੀ ਹੈ। ਨੌਵੇਂ ਪਾਤਸ਼ਾਹ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਫਿਰ ਉਦਾਹਰਨ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਪੋਹਪ ਮੱਧ ਜਿਉ ਬਾਸ ਬਸਤ ਹੈ, ਫੁੱਲ ਦੇ ਅੰਦਰ ਸੁਗੰਧੀ ਵਸਤੀ ਹੈ, ਉਹ ਤੋਂ ਵੱਖ ਹੋ ਹੀ ਨਹੀਂ ਸਕਦੀ, ਫੁੱਲ ਦੇ ਵਿੱਚ ਉਹ ਵਸਦੀ ਹੀ ਰਹੇਗੀ। ਉਹਨੂੰ ਸੁਗੰਧੀ ਨੂੰ ਕਹੀਏ ਵੀ ਮੁੱਠੀ ਭਰ ਕੇ ਬਾਹਰ ਕਿਤੇ ਲੈ ਜਾਵਾਂ, ਉਹ ਨਹੀਂ ਜਾਂਦੀ, ਫੁੱਲ ਦੇ ਵਿੱਚ ਵਸਦੀ ਹੈ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਤੇਰੇ ਅੰਦਰ ਵਸ ਰਿਹਾ, ਉਹਨੇ ਵੱਖ ਹੋਣਾ ਹੀ ਨਹੀਂ। ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਮੂੰਹ ਕਰਮ ਹੈ ਜੈਸੇ ਸ਼ਾਈ, ਕਹਿੰਦੇ ਸ਼ੀਸ਼ਾ ਜਿਹੜਾ ਹੈ ਨਾ, ਦਰਪਣ ਮਿਰਰ ਜਿਹੜਾ ਆਪਾਂ ਚਿਹਰਾ ਦੇਖਣ ਵਾਸਤੇ ਵਰਤਦੇ ਹਾਂ, ਕਹਿੰਦੇ ਉਹਦੇ ਵਿੱਚ ਜਿਹੜਾ ਤੇਰਾ ਚਿਹਰਾ ਦਿਖਦਾ, ਇੱਕ ਪਰਛਾਵਾਂ ਬਣਦਾ ਨਾ, ਉਹ ਸ਼ੀਸ਼ੇ ਦਾ ਹੀ ਹਿੱਸਾ ਹੁੰਦਾ, ਭੁਲੇਖੇ ਵਿੱਚ ਨਾ ਪੈ ਜਾਵੀਂ, ਉਹ ਵੱਖ ਹੈ। ਸਾਹਮਣੇ ਚਿਹਰਾ ਕਰ, ਤੈਨੂੰ ਸਾਹਮਣੇ ਆਪਣਾ ਚਿਹਰਾ ਦਿਖ ਪੈਣਾ, ਬਸ ਅੰਤਰਮੁਖੀ ਹੋਣ ਦੀ ਲੋੜ ਹੈ, ਝਾਤੀ ਮਾਰਨ ਦੀ ਲੋੜ ਹੈ, ਅੰਦਰ ਹੈ ਵਾਹਿਗੁਰੂ, ਉਹਨੇ ਦਿਸ ਪੈਣਾ ਜਦੋਂ ਤੂੰ ਵੇਖਣਾ ਸਿੱਖ ਲਿਆ। ਗੁਰਦੇਵ ਕਹਿੰਦੇ ਢੂੰਡਤ ਢੱਡਾ ਢੂੰਡਤ ਕਹੇ ਫਿਰੋ, ਢੂੰਡਣ ਆ ਮਨ ਮਾਹੇ। ਵਾਹਿਗੁਰੂ ਜਿਹੜਾ ਉਹ ਜੰਗਲਾਂ ਪਹਾੜਾਂ ਵਿੱਚ ਜਾਂ ਬਾਹਰਲੀ ਦੁਨੀਆਂ ਵਿੱਚ ਲੱਭਣ ਵਾਲੀ ਚੀਜ਼ ਨਹੀਂ, ਉਹਨੂੰ ਢੂੰਡਣਾ ਤੇ ਆਪਣੇ ਮਨ ਵਿੱਚ ਢੂੰਡ, ਮਨ ਵਿੱਚੋਂ ਭਾਲ, ਮਨ ਵਿੱਚੋਂ ਲੱਭ ਲੈ, ਯਾਦ ਕਰ ਲੈ, ਸਿਮਰਨ ਕਰ ਲੈ। ਬੇਨਤੀ ਕਰਦਿਆਂ ਪਰਮਾਤਮਾ ਗੁਆਚਿਆ ਨਹੀਂ, ਪਰਮਾਤਮਾ ਭੁੱਲਿਆ ਹੈ, ਬਸ ਸਿਮਰਨ ਕਰਨ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਸੰਗ ਅੱਗੇ ਆਖਿਆ, ਸੁਖ ਪਾਵ ਹੋ ਸੰਗ ਤੁਹਾਰੈ ਪ੍ਰਭ ਬਸਹਿ, ਬਨ ਬਨ ਕਹਾਂ ਫਿਰਾਹੇ। ਵਾਹਿਗੁਰੂ ਨਾਲ ਵਸਦਾ, ਤੂੰ ਜੰਗਲਾਂ ਵਿੱਚ ਘੁੰਮਦਾ ਫਿਰਦਾ, ਇਹ ਮੂਰਖਤਾਈ ਤੋਂ ਵੱਧ ਕੇ ਕੁਛ ਵੀ ਨਹੀਂ। ਢੇਰੀ ਢਾਹੋ ਸਾਧ ਸੰਗ ਅਹਮ ਬੁੱਧ ਬਿਕਰਾਲ, ਹੋਮੇ ਦੀ ਢੇਰੀ ਨੂੰ ਢਾਹ ਦੇ ਅੰਦਰੋਂ, ਢੇਰੀ ਨੂੰ ਢਾਹ ਕੇ ਸਾਧ ਸੰਗਤ ਦੇ ਰਾਹੀਂ ਫਿਰ ਅਹਮ ਬੁੱਧ ਜਿਹੜੀ ਬਕਰਾਲ ਹੈ, ਹੰਕਾਰ ਵਾਲੀ ਭਿਆਨਕ ਬੁੱਧੀ ਹੈ ਨਾ, ਇਹਨੂੰ ਖਤਮ ਕਰ, ਪਾਸੇ ਰੱਖ ਦੇ ਆਪਣੇ ਵਿਚਾਰਾਂ ਨੂੰ। ਹੰਕਾਰ ਕਿਸ ਗੱਲ ਦਾ ਹੁੰਦਾ ਹੈ ਗੁਰਮੁਖੋ? ਹੰਕਾਰਾਂ ਵਿੱਚੋਂ ਇੱਕ ਹੰਕਾਰ ਆਪਣੀ ਅਕਲ ਦਾ ਹੰਕਾਰ ਹੁੰਦਾ ਹੈ ਵੀ ਬੜਾ ਸਿਆਣਾ ਹਾਂ ਮੈਂ,
ਮੇਰੇ ਜਾਂ ਇਹ ਕਹਿ ਲਈਏ ਵੀ ਦੂਜੇ ਦੀ ਮਾਇਆ ਵੱਡੀ ਲੱਗਦੀ ਹੈ, ਆਪਣੀ ਅਕਲ ਵੱਡੀ ਲੱਗਦੀ ਹੈ। ਦੂਜਿਆਂ ਕੋਲ ਪੈਸਾ ਦਿਸੀ ਜਾਂਦਾ ਵੀ ਬੜਾ ਅਮੀਰ ਹੈ, ਆਪਣੀ ਅਕਲ ਵੱਡੀ ਲੱਗੀ ਜਾਂਦੀ ਹੈ, ਇਹਨੂੰ ਪਤਾ ਹੀ ਕੱਖ ਨਹੀਂ, ਜੋ ਜਾਣਦਾ ਮੈਂ ਜਾਣਦਾ, ਮੇਰੇ ਜਿੰਨਾ ਕੌਣ ਜਾਣਦਾ। ਇਹ ਜਿਹੜਾ ਹੰਕਾਰ ਹੈ ਆਪਣੀ ਨੌਲੇਜ ਦਾ, ਆਪਣੇ ਗਿਆਨ ਦਾ ਜਾਂ ਆਪਣੀ ਅਕਲ ਦਾ ਕਹਿ ਲਵੋ, ਇਹ ਬੜਾ ਭਿਆਨਕ ਹੰਕਾਰ ਹੈ। ਮਨ ਹੰਕਾਰ ਛੱਡਦਾ ਨਹੀਂ, ਨੀਵਾਂ ਹੁੰਦਾ ਨਹੀਂ। ਅਤੇ ਕਹਿੰਦੇ ਸਾਧ ਸੰਗਤ ਦੇ ਰਾਹੀਂ ਇਹ ਕਿਤੇ ਤੇਰੀ ਹੋਮੇ ਦੀ ਢੇਰੀ ਜਾਵੇ ਢਹਿ, ਫਿਰ ਤੈਨੂੰ ਪ੍ਰਾਪਤੀ ਕੀ ਹੋਵੇਗੀ? ਸੁੱਖ ਪਾਵ ਹੋ, ਸਹਿਜੇ ਬਸ ਹੋ, ਤੂੰ ਆਤਮਕ ਤੌਰ 'ਤੇ ਬੜਾ ਸੁਖੀ ਹੋ ਜਾਵੇਂਗਾ। ਮਨ ਦੀ ਭਟਕਣਾ, ਵਾਸ਼ਨਾਵਾਂ ਦੀ ਅੱਗ ਸ਼ਾਂਤ ਹੋ ਜਾਵੇਗੀ। ਜਦੋਂ ਸੁੱਖ ਪਾਵੇਗਾ ਨਾ, ਤੇਰਾ ਵਾਸਾ ਹੋਵੇਗਾ ਸਹਿਜ ਵਿੱਚ, ਸਹਿਜੇ ਬਸੋ। 16 ਸਾਹਿਬ ਦੀਆਂ ਪੰਗਤੀਆਂ ਆਖਰ ਵਿੱਚ ਰੋਜ਼ ਪੜ੍ਹਦੇ ਹੋਵੋਗੇ, ਸੁਣਦੇ ਹੋਵੋਗੇ, ਨਹੀਂ ਤੇ ਪੜ੍ਹ ਲਿਆ ਕਰੋ। ਪ੍ਰਾਪਤੀ ਦਾ ਜ਼ਿਕਰ ਕਰਦਿਆਂ ਮਹਾਰਾਜ ਆਖਦੇ ਨੇ, ਕਹਿੰਦੇ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਸੱਚਖੰਡ ਦੀ ਪ੍ਰਾਪਤੀ ਦੀ ਇਹ ਨਿਸ਼ਾਨੀ ਹੈ। ਇਹ ਨਹੀਂ ਕਿ ਸਰੀਰ ਦੀ ਮੌਤ ਤੋਂ ਬਾਅਦ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ, ਨਹੀਂ, ਇਹ ਜਿਉਂਦੇ ਜੀਵ ਹੀ ਪ੍ਰਾਪਤ ਹੁੰਦੀ ਹੈ। ਕਹਿੰਦੇ ਨਿੱਜ ਘਰ ਜਿਹੜਾ ਹੈ ਸੱਚਖੰਡ ਵਿੱਚ ਸੁਰਤ ਜਦੋਂ ਪਹੁੰਚਦੀ ਹੈ, ਸੱਚਖੰਡ ਦਾ ਵਾਸੀ ਜੀਵ ਬਣਦਾ ਨਾ, ਫਿਰ ਪਾਵਹੁ ਸੁਖ ਸਹਿਜੇ, ਸਹਿਜ ਦਾ ਸੁਖ ਪ੍ਰਾਪਤ ਹੁੰਦਾ। ਹੁਣ ਬਾਹਰਲੇ ਦੁਨੀਆਂ ਵਿੱਚ ਸਹਿਜ ਸ਼ਬਦ ਅਸੀਂ ਅਰਥ ਤਾਂ ਸਮਝਦੇ ਹਾਂ, ਸਹਿਜ ਦਾ ਅਰਥ ਹੁੰਦਾ ਸਲੋਲੀ, ਬਿਲਕੁਲ ਘੱਟ ਸਪੀਡ, ਰੁਕਣਾ ਨਹੀਂ, ਚੱਲਣਾ ਹੈ ਪਰ ਹੌਲੀ ਚੱਲਣਾ, ਇਹ ਹੈ ਸਹਿਜ। ਜਲਦਬਾਜ਼ੀ ਤੋਂ ਹਟ ਕੇ ਟਕਾਅ ਵਿੱਚ ਆ ਕੇ ਕੋਈ ਕੰਮ ਕਰਨਾ, ਉਹ ਸਹਿਜ ਹੈ। ਇਸੇ ਤਰ੍ਹਾਂ ਸਾਡੀ ਟੋਟਲ ਜ਼ਿੰਦਗੀ ਦੇ ਅੰਦਰ ਜਿਹੜੀ ਭਟਕਣਾ ਹੈ, ਮਨ ਬਹੁਤਾ ਭਟਕਦਾ ਰਹਿੰਦਾ ਹਮੇਸ਼ਾ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਜਿਹੜਾ ਮਨ ਦੀ ਭਟਕਣਾ ਹੈ, ਦੌੜ ਹੈ, ਧਾਇਓ ਰੇ ਮਨ ਦਹਿਦ ਸਧਾਇਓ, ਇਹਨੇ ਫਿਰ ਟਕਾਅ ਵਿੱਚ ਆਉਣਾ ਹੈ, ਸਹਿਜ ਵਿੱਚ ਆਉਣਾ, ਇਹਦੀ ਦੌੜ ਘੱਟ ਜਾਣੀ ਹੈ ਜਾਂ ਖਤਮ ਹੋ ਜਾਣੀ ਹੈ। ਇਹਦੀ ਦੌੜ ਕਿਸ ਤਰ੍ਹਾਂ ਲੱਗਦੀ ਹੈ? ਕਦੇ ਅੰਦਰ ਝਾਤੀਆਂ ਮਾਰਿਆ ਕਰੀਏ। ਫੁਰਨੇ ਦਾ ਬਦਲਾਅ ਹੈ ਨਾ ਜਿਹੜਾ, ਇੱਕ ਛਿਨ ਅਸੀਂ ਕੁਛ ਹੋਰ ਸੋਚ ਰਹੇ ਹਾਂ, ਇੱਕ ਵਿਚਾਰ ਚੱਲ ਰਿਹਾ, ਸਾਹਮਣੇ ਦ੍ਰਿਸ਼ ਬਦਲਿਆ, ਮਾਹੌਲ ਬਦਲਿਆ, ਸਾਡਾ ਵਿਚਾਰ ਵੀ ਬਦਲ ਗਿਆ, ਧਿਆਨ ਹੋਰ ਪਾਸੇ ਚਲਾ ਗਿਆ। ਕਿਸੇ ਮਨੁੱਖ ਨੂੰ ਦੇਖ ਕੇ ਵੀ ਫੁਰਨਾ ਬਦਲ ਗਿਆ, ਕਿਸੇ ਵਸਤੂ ਨੂੰ ਦੇਖ ਕੇ ਫੁਰਨਾ ਬਦਲ ਗਿਆ। ਫੁਰਨਾ ਬੜੀ ਜਲਦੀ ਤਬਦੀਲ ਹੁੰਦਾ, ਜਿੰਨਾ ਜ਼ਿਆਦਾ ਫੁਰਨਾ ਛੇਤੀ ਤਬਦੀਲ ਹੁੰਦਾ ਨਾ, ਸਮਝ ਲਓ ਓਨੀ ਉਹ ਮਨ ਦੀ ਭਟਕਣਾ ਜ਼ਿਆਦਾ ਹੈ। ਜੇ ਇੱਕ ਫੁਰਨੇ ਦੇ ਉੱਤੇ ਕੁਛ ਦੇਰ ਮਨ ਟਿਕ ਸਕਦਾ, ਸਮਝ ਲਓ ਉਹਦੀ ਗਤੀ ਘਟੀ ਹੈ, ਥੋੜ੍ਹਾ ਜਿਹਾ ਟਕਾ ਆਇਆ, ਸ਼ਾਂਤੀ ਆਈ ਹੈ। ਇਹ ਫੁਰਨੇ ਦੀ ਉਹ ਤਬਦੀਲੀ ਹੈ, ਵਿਚਾਰ ਦੀ ਉਹ ਤਬਦੀਲੀ ਹੈ, ਸਹਿਜੇ ਸਹਿਜੇ ਇਹਨੇ ਇੰਨਾ ਕੁ ਟਕਾ ਵਿੱਚ ਆਉਣਾ ਵੀ ਕੇਵਲ ਵਾਹਿਗੁਰੂ ਯਾਦ ਹੈ, ਬਾਕੀ ਸਭ ਕੁਝ ਭੁੱਲ ਰਿਹਾ। ਕੇਵਲ ਵਾਹਿਗੁਰੂ ਨਾਲ ਪਿਆਰ ਹੈ, ਦੁਨੀਆਂ ਪਦਾਰਥਾਂ ਨਾਲ ਪਿਆਰ ਨਹੀਂ। ਇਹ ਹੈ ਅੰਦਰਲਾ ਸਹਿਜ। ਸਤਿਗੁਰੂ ਕਹਿੰਦੇ ਸਹਿਜ ਅਵਸਥਾ ਤੈਨੂੰ ਪ੍ਰਾਪਤ ਹੋਵੇਗੀ, ਅੰਦਰੋਂ ਟਿਕ ਜਾਵੇਗਾ, ਭਟਕਣਾ ਖਤਮ ਹੋ ਜਾਵੇਗੀ। ਸੁਖ ਪਾਵ ਹੋ, ਸਹਿਜੇ ਬਸ ਹੋ, ਦਰਸ਼ਨ ਦੇਖ ਨਿਹਾਲ। ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋਣੇ ਨੇ ਇਸ ਅਵਸਥਾ ਵਿੱਚ ਜਾ ਕੇ। ਵੈਸੇ ਤੇ ਦਰਸ਼ਨਾਂ ਦੀਆਂ ਕਈ ਕਿਸਮਾਂ ਨੇ, ਕਈ ਰੂਪ ਹੁੰਦੇ ਨੇ, ਪਰ ਜਿਹੜਾ ਦਰਸ਼ਨ ਦਾ ਸਿਖਰ ਹੈ ਨਾ ਅਸਲੀ, ਉਹ ਹੈ ਗੁਰਮੁਖ ਪਿਆਰਿਓ, ਪੂਰੇ ਸੰਸਾਰ ਵਿੱਚੋਂ ਪਰਮਾਤਮਾ ਦੀ ਝਲਕ ਪੈਣੀ, ਮਹਿਸੂਸ ਹੋਣਾ ਵੀ ਵਾਹਿਗੁਰੂ ਸਾਰਿਆਂ ਵਿੱਚ ਵਸਦਾ, ਕੇਵਲ ਮਨੁੱਖਾਂ ਵਿੱਚ ਨਹੀਂ, ਭਾਵੇਂ ਕੋਈ ਜੀਵ ਜੰਤੂ ਹੈ, ਭਾਵੇਂ ਕੁਦਰਤ ਦੇ ਦ੍ਰਿਸ਼ ਨੇ, ਉਹਨਾਂ ਵਿੱਚੋਂ ਪਰਮਾਤਮਾ ਦੀ ਕਲਾ ਮਹਿਸੂਸ ਹੋਣੀ, ਉਹਦਾ ਨੂਰ ਮਹਿਸੂਸ ਹੋਣਾ, ਇਹ ਨੇ ਪਰਮਾਤਮਾ ਦੇ ਅਸਲ ਦਰਸ਼ਨ। ਇੱਥੇ ਤੱਕ ਪਹੁੰਚਣਾ ਸਾਡੀ ਸੁਰਤ ਨੇ, ਮੰਜ਼ਿਲ ਇੱਧਰ ਨੂੰ ਜਾ ਰਹੀ ਹੈ, ਰਸਤਾ ਮੰਜ਼ਿਲ ਦਾ ਇਹ ਹੈ। ਇਹ ਤੋਂ ਪਹਿਲਾਂ ਵੀ ਕਈ ਰੂਪ ਨੇ ਦਰਸ਼ਨਾਂ ਦੇ, ਜਿਵੇਂ ਕਹਿ ਲਈਏ ਵੀ ਗੁਰਦੁਆਰੇ ਆਏ, ਸਾਹਮਣੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਹੈ ਇਹ ਵੀ ਦਰਸ਼ਨ ਨੇ, ਸ਼ੁਰੂਆਤ ਹੈ, ਇੱਥੋਂ ਹੀ ਕਰਨੀ ਪੈਣੀ ਹੈ, ਤਾਂ ਹੀ ਗੱਲ ਬਣਨੀ ਹੈ। ਇਸ ਤੋਂ ਅਗਲੇ ਦਰਸ਼ਨ ਨੇ ਗੁਰਮੁਖ ਪਿਆਰਿਓ ਪਾਠ ਦੀਦਾਰ,
ਅਰਦਾਸ ਵਿੱਚ ਕਹਿੰਦੇ ਹਾਂ ਨਾ ਸ਼ਬਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪਾਠ ਦੀਦਾਰ ਹੈ, ਰੁਮਾਲੇ ਦੇ ਦੀਦਾਰ ਹੇਠਾਂ ਰਹਿ ਜਾਣੇ ਨੇ, ਪਿੱਛੇ ਰਹਿ ਜਾਣੇ ਨੇ। ਪਾਠ ਦੀਦਾਰ ਦਾ ਕੀ ਫਰਕ ਹੈ? ਗੁਰਦੇਵ ਦਾ ਬਚਨ ਆਉਂਦਾ ਗੁਰਬਾਣੀ ਵਿੱਚ, ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ ਸੁਣ ਕੇ, ਜਲਨ ਬੁਝੀ ਸੀਤਲ ਹੋਏ ਮਨੁਆ, ਕਿਵੇਂ ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਸ ਤਰ੍ਹਾਂ ਗੁਰੂ ਦੇ ਦੀਦਾਰ ਕਰ, ਇਹਦਾ ਸਿੱਧਾ ਜਿਹਾ ਅਰਥ ਹੈ ਗੁਰੂ ਕੇ ਸਿੱਖੋ, ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਸੁਣ ਸੁਣ ਹੋਵੇ ਪਰਮਗਤ ਮੇਰੀ। ਪੜ੍ਹ ਪੜ੍ਹ ਕੇ ਦੀਦਾਰ ਹੋਣਗੇ। ਦਾਸ ਤੇ ਇਸ ਤਰ੍ਹਾਂ ਵੀ ਬੇਨਤੀ ਕਰਦਾ ਹੁੰਦਾ ਵੀ ਜਿਵੇਂ ਕਿਸੇ ਕਹਾਣੀਕਾਰ ਦੀਆਂ ਕਹਾਣੀਆਂ ਪੜ੍ਹੀਏ, ਉਹ ਕਹਾਣੀਕਾਰ ਦੀ ਸੋਚ ਸਾਡੇ ਸਾਹਮਣੇ ਆ ਜਾਂਦੀ ਹੈ, ਉਹਦਾ ਆਕਰਸ਼ ਸਾਹਮਣੇ ਆ ਜਾਂਦਾ ਵੀ ਇਹ ਬੰਦਾ ਕਿਹੋ ਜਿਹੀ ਸੋਚ ਦਾ ਮਾਲਕ ਹੈ। ਇੱਕੋ ਰਾਈਟਰ ਨੂੰ ਕਵਿਤਾਵਾਂ ਵਿੱਚ ਕਵੀ ਨੂੰ ਪੜ੍ਹਦੇ ਜਾਈਏ ਪਤਾ ਲੱਗ ਜਾਂਦਾ ਵੀ ਇਹ ਕਵੀ ਕਿਹੋ ਜਿਹੇ ਵਿਚਾਰਾਂ ਦਾ ਹੈ, ਇਹਦੀ ਜਿਹੜੀ ਅੰਦਰਲੀ ਸ਼ਖਸੀਅਤ ਹੈ ਉਹ ਕਿਹੋ ਜਿਹੀ ਹੈ। ਡਾਕਟਰ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਵੇਖੋ, ਕੁਦਰਤ ਦੇ ਕਵੀ ਨੂੰ ਝਲਕ ਪੈਂਦੀ ਹੈ ਵੀ ਕੁਦਰਤ ਅਤੇ ਰੱਬ ਨੂੰ ਇੱਕ ਮਿਕ ਵੇਖਿਆ ਉਹਨਾਂ ਨੇ। ਇਸੇ ਤਰ੍ਹਾਂ ਕਵੀਆਂ ਨੂੰ, ਕਹਾਣੀਕਾਰਾਂ ਨੂੰ ਪੜ੍ਹ ਕੇ, ਨਾਵਲਕਾਰਾਂ ਨੂੰ ਪੜ੍ਹ ਕੇ ਉਹਨਾਂ ਦੀ ਸ਼ਖਸੀਅਤ ਦੇ ਦੀਦਾਰ ਹੁੰਦੇ ਨੇ। ਗੁਰੂ ਪਿਆਰਿਓ, ਬੇਨਤੀ ਕਰਾਂ, ਜਪਜੀ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦੀਦਾਰ ਹੁੰਦੇ ਨੇ, ਆਖੋ ਸਤਨਾਮ ਸ੍ਰੀ। ਸੁਖਮਨੀ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਦੀਦਾਰ ਹੁੰਦੇ ਨੇ। ਕੋਈ ਵੀ ਬਾਣੀ ਪੜ੍ਹੋ, ਜਾਪ ਸਾਹਿਬ ਪੜ੍ਹੋਗੇ, ਦਸਵੇਂ ਪਾਤਸ਼ਾਹ ਦੇ ਵੀਰ ਰਸੀ ਦੀਦਾਰ ਹੋਣਗੇ। ਅਗਰ ਐਸਾ ਨਹੀਂ ਹੋਇਆ, ਸਾਨੂੰ ਮਨ ਲੈਣਾ ਚਾਹੀਦਾ ਅਜੇ ਗੁਰਬਾਣੀ ਪੜ੍ਹਨੀ ਨਹੀਂ ਆਈ, ਗੁਰਬਾਣੀ ਦੇ ਅਰਥ ਵਿੱਚ ਸਾਡੀ ਸੁਰਤ ਖੁੱਭੀ ਨਹੀਂ। ਇਸ ਤਰ੍ਹਾਂ ਗੁਰਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਦੀਦਾਰ ਹੁੰਦਾ ਸਤਿਗੁਰੂ ਦਾ। ਬਾਅਦ ਵਿੱਚ ਜਾ ਕੇ ਸਾਰੇ ਸੰਸਾਰ ਵਿੱਚੋਂ, ਸਰਗੁਣ ਵਿੱਚੋਂ ਨਰਗੁਣ ਦਿਸਣਾ, ਇਹ ਵੀ ਦੀਦਾਰ ਹੈ। ਇੱਥੇ ਗੁਰਦੇਵ ਕਹਿੰਦੇ ਜਦੋਂ ਸਹਿਜ ਵਿੱਚ ਸੁਰਤ ਨੇ ਪਹੁੰਚਣਾ ਨਾ, ਉੱਥੇ ਦਰਸ਼ਨ ਪ੍ਰਾਪਤ ਹੋਣੇ ਨੇ ਤੇ ਦਰਸ਼ਨ ਦੇਖ ਨਿਹਾਲ ਤੋਂ ਨਿਹਾਲ ਹੋ ਜਾਣਾ ਹੈ। ਢੇਰੀ ਜੰਮੈ ਚਮ ਮਰੈ, ਗਰਭ ਜੋਨ ਦੁੱਖ ਪਾਏ। ਜਿੰਨਾ ਚਿਰ ਹੋਮੇ ਦੀ ਢੇਰੀ ਅੰਦਰ ਲੱਗੀ ਹੈ, ਹੋਮੇ ਦਾ ਮਾਲ ਇਕੱਠਾ ਕਰਿਆ ਹੋਇਆ ਨਾ, ਇੱਕ ਗੱਲ ਯਾਦ ਰੱਖੀ, ਤੇਰਾ ਖਹਿੜਾ ਕੋਈ ਨਹੀਂ ਛੁੱਟਣਾ। ਢੇਰੀ ਜੰਮੈ, ਜੰਮੈ ਦਾ ਅਰਥ ਇੱਥੇ ਜੰਮਣਾ, ਜਾਣੀ ਕਿ ਜਨਮ ਲੈਣਾ। ਇਹ ਢੇਰੀ ਜਿੰਨਾ ਚਿਰ ਕਾਇਮ ਹੈ, ਤੇਰੀ ਹੋਮੈ ਜਿੰਨਾ ਚਿਰ ਕਾਇਮ ਹੈ, ਮੋਹ ਮਮਤਾ ਜਿੰਨਾ ਚਿਰ ਕਾਇਮ ਹੈ ਨਾ, ਉਨਾ ਚਿਰ ਤੂੰ ਜੰਮਦਾ ਰਹੇਗਾ ਮੁੜ ਮੁੜ ਕੇ, ਤੇਰੀ ਮੰਜ਼ਿਲ ਤੱਕ ਤੂੰ ਪਹੁੰਚਣਾ ਨਹੀਂ। ਜੰਮ ਮਰੈ, ਜੰਮ ਕੇ ਵੀ ਇਹ ਸਿਲਸਿਲਾ ਮੁੱਕਣਾ ਨਹੀਂ, ਮੁੜ ਕੇ ਫੇਰ ਮਰਨਾ ਪੈਣਾ। ਇਹਦਾ ਭਾਵ ਅਰਥ ਹੈ ਜੇ ਨਾ ਹੋਮੈ ਮਰੀ, ਫੇਰ ਦੁਬਾਰਾ ਜੰਮਣਾ ਪਏਗਾ, ਫੇਰ ਮਰਨਾ ਪਵੇਗਾ, ਇਹ ਸਿਲਸਿਲਾ ਬਹੁਤ ਲੰਬਾ ਜਾਏਗਾ। ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਮਰ ਮਰ ਜੰਮੈ, ਮਰ ਮਰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੱਭੈ। ਬੜੀ ਲੰਮੀ ਯਾਤਰਾ ਇਹ ਬਣੀ ਰਹੇਗੀ ਅਗਰ ਤੂੰ ਇਹ ਤੋਂ ਛੁਟਕਾਰਾ ਨਾ ਪਾਇਆ। ਇੱਥੇ ਕਹਿੰਦੇ ਢੇਰੀ ਜੰਮੈ ਜੰਮ ਮਰੈ, ਗਰਭ ਜੋਨ ਦੁੱਖ ਪਾਏ। ਸਭ ਤੋਂ ਵੱਡਾ ਦੁੱਖ ਹੈ ਜਨਮ ਲੈਣ ਦਾ, ਗਰਭ ਜੋਨੀ ਦਾ। ਗਰਭ ਜੋਨੀ ਵਿੱਚੋਂ ਲੰਘਣਾ, ਇਸ ਪ੍ਰੋਸੈਸ ਵਿੱਚੋਂ ਲੰਘਣਾ ਵੱਡਾ ਦੁੱਖ ਹੈ। ਕਿਤੇ ਵਿਚਾਰਾਂਗੇ ਇਸ ਨੂੰ। ਤੇ ਅੱਗੇ ਗੁਰਦੇਵ ਆਖਦੇ ਨੇ, ਕਹਿੰਦੇ ਮੋਹ ਮਗਨ ਲਪਟਤ ਰਹੇ, ਹਉ ਹਉ ਆਵੈ ਜਾਏ। ਮੋਹ ਵਿੱਚ ਮਗਨ ਹੋ ਕੇ ਤੇ ਪਦਾਰਾਂ ਵਿੱਚ ਲਪਾਏ ਮਨ ਹੋ ਕੇ ਲਪਟ, ਤੇ ਲਪਟਣਾ ਕੀ ਹੁੰਦਾ? ਲੰਪਟ ਹੁੰਦਾ ਪਦਾਰਥ ਨੂੰ ਜਾਂ ਵਿਸ਼ੇ ਰਸ ਨੂੰ ਭੋਗਣਾ। ਮੋਹ ਵਿੱਚ ਫਸ ਕੇ, ਵਿਸ਼ੇ ਵਿਕਾਰਾਂ ਵਿੱਚ ਮਗਨ ਹੋ ਕੇ ਲੰਪਟ ਹੋ ਰਿਹਾ, ਲਪਟਤ ਹੋ ਰਿਹਾ। ਕਹਿੰਦੇ ਹਉ ਹਉ ਆਵੈ ਜਾਏ, ਹਉਮੈ ਜਿਹੜੀ ਹੈ ਤੇਰਾ ਆਉਣ ਜਾਣ ਦਾ ਕਾਰਨ ਬਣ ਰਹੀ ਹੈ। ਅਟਰੈਕਸ਼ਨ ਹੈ ਨਾ ਜਿਹੜੀ, ਇੰਗਲਿਸ਼ ਦਾ ਸ਼ਬਦ ਬੜਾ ਸਪਸ਼ਟ ਕਰ ਦਿੰਦਾ, ਪੰਜਾਬੀ ਵਿੱਚ ਕਹਾਂਗੇ ਖਿੱਚ, ਅਟੈਚਮੈਂਟ ਫਿਰ ਕਹਾਂਗੇ ਅੰਗਰੇਜ਼ੀ ਵਿੱਚ। ਇਹ ਜਿਹੜੀ ਚੀਜ਼ ਹੈ ਨਾ, ਸੌਖਾ ਕਹਿ ਲਈਏ ਪੰਜਾਬੀ ਵਿੱਚ ਮੋਹ ਦੀ ਤੰਦ, ਇਹ ਟੁੱਟਦੀ ਨਹੀਂ। ਮੋਹ ਦੀ ਤੰਦ ਦਾ ਨਾ ਟੁੱਟਣਾ ਹੀ ਇਹਦੇ ਜਨਮਾਂ ਦਾ ਕਾਰਨ ਬਣਦਾ।
ਕਿਤੇ ਭਗਤ ਤਰਲੋਚਨ ਜੀ ਵਾਲਾ ਸ਼ਬਦ ਤੁਸੀਂ ਸੁਣਿਆ ਤੇ ਬਹੁਤ ਹੈ, ਮੈਨੂੰ ਪਤਾ ਵਿਦਵਾਨ ਪੁਰਸ਼ ਇੱਥੇ ਵਿਆਖਿਆ ਕਰਦੇ ਨੇ, ਉਹ ਜਿਹੜਾ ਮਾਇਆ ਵਾਲਾ ਸ਼ਬਦ ਹੈ, ਜਨਮਾਂ ਦੀ ਗੱਲ ਕੀਤੀ ਹੈ ਵੀ ਅੰਤ ਕਾਲ ਜੋ ਲਛਮੀ ਸਿਮਰੈ ਕੀ ਹੁੰਦਾ ਹੈ, ਸਰਪ ਜੋਨ ਬਲਬਲਾ ਉਤਰੈ, ਉਹ ਸਾਰੇ ਹੀ ਸ਼ਬਦ ਤੁਹਾਡੇ ਧਿਆਨ ਵਿੱਚ ਹੋਣਾ ਚਾਹੀਦਾ। ਜੇ ਧੀਆਂ ਪੁੱਤਰਾਂ ਨੂੰ ਸਿਮਰੇਗਾ ਤਾਂ ਸੂਰ ਦਾ ਜਨਮ ਮਿਲੇਗਾ, ਘਰ ਬਾਰ ਦਾ ਸਿਮਰਨ ਕਰ ਬੈਠੇਗਾ ਤੇ ਫਿਰ ਪ੍ਰੇਤ ਜੁਨੀ ਮਿਲੇਗੀ। ਉਹ ਪੜ੍ਹਿਆ ਨਾ ਤੁਸੀਂ, ਸੁਣਿਆ ਹੋਣਾ ਕਿਤੇ, ਅੱਜ ਸਮਾਂ ਨਹੀਂ ਮੈਂ ਇਸ ਨੂੰ ਖੋਲ ਲੈ ਬੈਠਾ। ਪਰ ਇੱਕ ਅਟੈਚਮੈਂਟ ਹੈ, ਮਾਇਆ ਨਾਲ ਅਟੈਚਮੈਂਟ ਹੈ, ਸੱਪ ਦੀ ਜੁਨੀ ਦਾ ਕਾਰਨ ਬਣ ਰਹੀ ਹੈ, ਧੀਆਂ ਪੁੱਤਰਾਂ ਨਾਲ ਅਟੈਚਮੈਂਟ ਹੈ ਤੇ ਗੁਰਮੁਖੋ ਸੂਰ ਦੇ ਜਨਮ ਦਾ ਕਾਰਨ ਬਣ ਰਹੀ ਹੈ, ਘਰ ਬਾਰ ਦੇ ਨਾਲ ਅਟੈਚਮੈਂਟ ਹੈ ਤਾਂ ਫਿਰ ਪ੍ਰੇਤ ਜੁਨੀ ਦਾ ਕਾਰਨ ਬਣ ਰਹੀ ਹੈ। ਇਹ ਅਸਲ ਵਿੱਚ ਅਟੈਚਮੈਂਟ ਹੀ ਕਾਰਨ ਬਣੀ ਜਾ ਰਹੀ ਹੈ, ਮੋੜ ਕੇ ਖਿੱਚ ਖਿੱਚ ਕੇ ਆਤਮਾ ਨੂੰ ਸੰਸਾਰ ਵਿੱਚ ਲਿਆਈ ਜਾਂਦੀ ਹੈ। ਕਿਸੇ ਦਾ ਦੋਸ਼ ਨਹੀਂ, ਤਾਂ ਹੀ ਤੇ ਪਾਤਸ਼ਾਹ ਨੇ ਆਖਿਆ ਨਾ ਵੀ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਨਮਾਂ ਦਾ ਉਲਾਂਭਾ ਰੱਬ ਨੂੰ ਨਹੀਂ ਵੀ ਮੈਨੂੰ ਮੁੜ ਮੁੜ ਕੇ ਜਨਮ ਲੈਣਾ ਪੈ ਰਿਹਾ, ਗੁਰਮੁਖੋ ਉਲਾਂਭਾ ਹੈ ਆਪਣੇ ਕਰਮਾਂ ਨੂੰ, ਆਪਣੀ ਕਰਤੂਤ ਨੂੰ। ਤੇ ਗੁਰਦੇਵ ਕਹਿੰਦੇ ਆਵੇ ਜਾਏ ਟਹਿਤ ਟਹਿਤ ਅਬ ਢਹਿ ਪਰੇ, ਸਾਧ ਜਨਾ ਸਰਨਾਏ। ਸਾਧ ਸੰਗਤ ਵਿੱਚ ਆ ਕੇ, ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜਿਹੜਾ ਮਨੁੱਖ ਢਹਿਣਾ ਸ਼ੁਰੂ ਹੋ ਜਾਂਦਾ, ਢਹਿਣਾ ਕਿਤੇ ਸੌਖਾ ਨਹੀਂ, ਇੱਕ ਈਗੋ ਹੈ, ਹੰਕਾਰ ਹੈ ਜਿਹੜਾ ਢਹਿਣ ਨਹੀਂ ਦਿੰਦਾ। ਮਸਕੀਨੀਆਂ ਪਹਿਲਵਾਨ ਦੀ ਸਾਖੀ ਤੁਸੀਂ ਸੁਣੀ ਹੋਣੀ ਹੈ, ਬਈ ਗਰੀਬ ਦੀ ਧੀ ਵਿਆਹੁਣ ਵਾਸਤੇ ਉਹਨੇ ਇੱਕ ਗਰੀਬ ਬੰਦੇ ਕੋਲੋਂ, ਕਮਜ਼ੋਰ ਬੰਦੇ ਕੋਲੋਂ ਮੈਦਾਨ ਵਿੱਚ ਪਿੱਠ ਲਵਾ ਲਈ ਤਾਂ ਕਿ ਇਹਨੂੰ ਮਾਇਆ ਮਿਲ ਜਾਵੇ, ਲੋਕ ਖੁਸ਼ ਹੋਣਗੇ ਵੀ ਇਹਨੇ ਮਸਕੀਨੀਆਂ ਢਾ ਲਿਆ, ਵੱਡਾ ਭਲਵਾਨ, ਇਹਦੀ ਧੀ ਦਾ ਕਾਰਜ ਹੋ ਜਾਵੇਗਾ। ਜੇ ਹਉਮੈ ਛੱਡੀ ਤਾਂ ਢਾਇਆ ਜਾ ਸਕਦਾ ਕਿਸੇ ਦੇ ਅੱਗੇ, ਖਾਸ ਕਰਕੇ ਕਮਜ਼ੋਰ ਦੇ ਅੱਗੇ। ਹਉਮੈ ਇੱਕ ਇਹੋ ਜਿਹੀ ਚੀਜ਼ ਆ, ਉਹ ਢਹਿਣ ਨਹੀਂ ਦਿੰਦੀ ਬੰਦੇ ਨੂੰ, ਭਾਵ ਨੀਵਾਂ ਨਹੀਂ ਹੋਣ ਦਿੰਦੀ। ਤੇ ਇਸੇ ਤਰ੍ਹਾਂ ਜਿੰਨਾ ਚਿਰ ਇਹ ਸਾਡੀ ਹਉਮੈ ਟੁੱਟਦੀ ਨਹੀਂ ਸੰਸਾਰ ਦੇ ਵਿੱਚ, ਉਨਾ ਚਿਰ ਸਾਡਾ ਮਨ ਢਹਿੰਦਾ ਨਹੀਂ ਅੰਦਰੋਂ, ਭਾਵ ਨਿਮਰਤਾ ਨਹੀਂ ਪੈਦਾ ਹੁੰਦੀ। ਇੱਥੇ ਗੁਰਦੇਵ ਕਹਿੰਦੇ ਕੋਈ ਢਹਿੰਦਿਆਂ ਢਹਿੰਦਿਆਂ ਸੰਗਤ ਵਿੱਚ ਭਾਵ ਥੋੜਾ ਥੋੜਾ ਹਉਮੈ ਦਾ ਨਾਸ਼ ਹੁੰਦਿਆਂ ਹੁੰਦਿਆਂ, ਹਉਮੈ ਕਮਜ਼ੋਰ ਪੈਂਦਿਆਂ ਪੈਂਦਿਆਂ ਕੋਈ ਢਹਿ ਪਵੇ ਗੁਰੂ ਚਰਨਾਂ ਵਿੱਚ, ਹੰਕਾਰ ਤੋਂ ਹੋ ਜਾਵੇ ਰਹਿਤ, ਸਾਧ ਸੰਗਤ ਦੇ ਰਾਹੀਂ ਕਹਿੰਦੇ ਫਿਰ ਪ੍ਰਾਪਤੀ ਹੁੰਦੀ ਹੈ। ਦੁੱਖ ਕੇ ਫਾਹੇ ਘਟਿਆ, ਜਿੰਨੇ ਵੀ ਦੁੱਖ ਨੇ, ਦੁੱਖ ਅਨੇਕਾਂ ਤਰ੍ਹਾਂ ਦੇ ਨੇ ਨਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਬਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਸਰੀਰ ਦੇ ਦੁੱਖ ਵੱਖਰੇ ਨੇ, ਮਨ ਦੇ ਦੁੱਖ ਵੱਖਰੇ ਨੇ, ਮੌਤ ਦਾ ਵੱਖਰਾ ਦੁੱਖ ਹੈ, ਅਨੇਕਾਂ ਦੁੱਖ ਨੇ। ਇੱਥੇ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਦੁੱਖ ਕੇ ਫਾਹੇ ਕੱਟਿਆ, ਜਿਹੜੇ ਦੁੱਖਾਂ ਦੀਆਂ ਫੰਦੀਆਂ ਪਈਆਂ ਨਾ ਤੇਰੇ ਮਨ ਨੂੰ ਜਾਂ ਜੀਵਨ ਨੂੰ, ਇਹ ਕੱਟੇ ਜਾਂਦੇ ਨੇ ਜਦੋਂ ਹਉਮੈ ਦਾ ਨਾਸ਼ ਹੁੰਦਾ। ਨਾਨਕ ਲੀਏ ਸਮਾਏ, ਉਹ ਗੁਰਮੁਖ ਜਨਾਂ ਦੀ ਰੂਹ ਨੂੰ ਸਤਿਗੁਰੂ ਆਪਣੇ ਵਿੱਚ ਸਮਾ ਲੈਂਦੇ ਨੇ, ਲੀਨ ਕਰ ਲੈਂਦੇ ਨੇ। ਪੰਗਤੀ ਤੁਸੀਂ ਬੜੀ ਵਾਰੀ ਸੁਣੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਹੁਤ ਸਾਰੇ ਸ਼ਬਦ ਜਾਂ ਪੰਗਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਖਾਸ ਮੌਕਿਆਂ 'ਤੇ ਹੀ ਪੜ੍ਹਦੇ ਹਾਂ, ਜਿਵੇਂ ਵਿਆਹ ਵੇਲੇ ਹੀ ਸਾਨੂੰ ਖਿਆਲ ਜਾਂਦਾ ਵੀ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋ। ਇਹ ਪੰਗਤੀ ਅਸੀਂ ਵਿਆਹ ਤੱਕ ਸੀਮਤ ਕੀਤੀ ਹੋਈ ਹੈ। ਇਸੇ ਤਰ੍ਹਾਂ ਇਹ ਜਿਹੜਾ ਸੂਰਜ ਕਿਰਨ ਮਿਲੇ ਵਾਲੀ ਪੰਗਤੀ ਹੈ, ਇਹ ਅਸੀਂ ਮੌਤ ਤੱਕ ਸੀਮਤ ਕੀਤੀ ਹੋਈ ਹੈ, ਬਸ ਇਸ ਮੌਕੇ ਤੇ ਪੜ੍ਹਨੀ ਹੈ। ਰਾਗੀ ਸਿੰਘ ਵੀ ਇਹਨਾਂ ਮੌਕਿਆਂ ਤੇ ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਨੇ। ਨਹੀਂ ਗੁਰਮੁਖੋ, ਗੁਰਬਾਣੀ ਯੂਨੀਵਰਸਲ ਹੈ, ਗੁਰਬਾਣੀ ਸਦੀਵੀ ਹੈ, ਇਹ ਕਾਲ ਤੋਂ ਰਹਿਤ ਹੈ, ਕੋਈ ਖਾਸ ਸਮਾਂ ਨਹੀਂ ਹੈ ਗੁਰਬਾਣੀ ਦਾ ਵੀ ਇਸੇ ਮੌਕੇ ਹੀ ਇਹਨੂੰ ਵਿਚਾਰਨਾ ਜਾਂ ਪੜ੍ਹਨਾ ਹੈ। ਹਰ ਪੰਗਤੀ ਸਦਾ ਬਹਾਰ ਹੈ। ਸੂਰਜ ਕਿਰਨ ਮਿਲੇ, ਸੂਰਜ ਦੀ ਕਿਰਨ ਜਦੋਂ ਮਿਲਦੀ ਹੈ ਕਿਹਨੂੰ, ਜਲ ਕਾ ਜਲ ਹੁਆ ਰਾਮ, ਪਾਣੀ ਨੂੰ ਮਿਲਦੀ ਹੈ। ਸੂਰਜ ਦੀਆਂ ਕਿਰਨਾਂ ਪੈਂਦੀਆਂ ਸਮੁੰਦਰ ਦੀ ਸਤ੍ਹਾ ਦੇ ਉੱਤੇ, ਨਦੀਆਂ ਦਰਿਆਵਾਂ ਤਲਾਵਾਂ ਦੇ ਉੱਤੇ ਪਾਣੀ ਦੀ ਸਤ੍ਹਾ ਨੂੰ ਟਕਰਾਉਂਦੀਆਂ,
ਇਹ ਹੈ ਮਿਲਾਪ ਸੂਰਜ ਦੀ ਕਿਰਨ ਦਾ ਪਾਣੀ ਨਾਲ। ਫਿਰ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ। ਪਾਣੀ ਦਾ ਤਰਲ ਰੂਪ ਸੀ, ਸੂਰਜ ਦੀ ਕਿਰਨ ਉਹਨੂੰ ਭਾਫ਼ ਬਣਾ ਦਿੱਤਾ, ਉੱਡ ਗਈ ਹਵਾ ਵਿੱਚ, ਭਾਫ਼ ਬਣ ਕੇ ਪਾਣੀ ਉੱਡ ਗਿਆ, ਰੂਪ ਬਦਲ ਗਿਆ। ਉਸ ਤੋਂ ਬਾਅਦ ਉਹ ਹੀ ਪਾਣੀ ਜਿਹੜਾ ਭਾਫ਼ ਬਣਿਆ ਸੀ ਬੱਦਲਾਂ ਦੇ ਰੂਪ ਵਿੱਚ ਆ ਗਿਆ, ਅਤੇ ਗੁਰਮੁਖੋ ਮੌਸਮ ਦੇ ਅਨੁਸਾਰ ਸੂਰਜ ਦੀ ਕਿਰਨ ਦੇ ਪ੍ਰਭਾਵ ਸਦਕਾ ਉਹ ਸਨੋਹ ਬਣ ਕੇ ਡਿੱਗਿਆ ਬਹੁਤੇ ਇਲਾਕਿਆਂ ਵਿੱਚ, ਗਲੇਸ਼ੀਅਰ ਬਣ ਗਿਆ, ਬਰਫ਼ ਦਾ ਰੂਪ ਹੋ ਗਿਆ। ਉਹ ਕਈ ਵਾਰੀ ਸਿੱਧੇ ਰੂਪ ਦੇ ਵਿੱਚ ਮੀਂਹ ਪੈ ਗਿਆ, ਤਰਲ ਹੋ ਗਿਆ। ਹੁਣ ਪਾਣੀ ਦਾ ਤਰਲ ਰੂਪ ਸੀ ਦੋ ਰੂਪਾਂ ਵਿੱਚੋਂ ਲੰਘਿਆ, ਭਾਫ਼ ਦੇ ਵਿੱਚੋਂ ਅਤੇ ਕਠੋਰ ਬਰਫ਼ ਦੇ ਵਿੱਚੋਂ, ਅਤੇ ਮੁੜ ਕੇ ਫਿਰ ਪਾਣੀ ਬਣਿਆ ਆਖਰ ਨੂੰ। ਇਹ ਸਰਕਲ ਹੈ ਪਾਣੀ ਦਾ, ਪਰ ਸਰਕਲ ਪੂਰਾ ਤਾਂ ਹੁੰਦਾ ਹੈ ਜੇ ਇਹਦੇ 'ਤੇ ਸੂਰਜ ਦੀ ਕਿਰਨ ਆਪਣਾ ਪ੍ਰਭਾਵ ਦਿੰਦੀ ਹੈ। ਗੁਰਦੇਵ ਨੇ ਬੜਾ ਸਾਇੰਟੀਫਿਕ ਦ੍ਰਿਸ਼ਟਾਂਤ ਲਿਆ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਸੂਰਜ ਦੀ ਕਿਰਨ ਦੇ ਹੁਕਮ ਵਿੱਚ ਇਸ਼ਾਰਿਆਂ

ਮੰਜ਼ਿਲ ਪੂਰੀ ਹੋਈ ਤੇ ਇਹ ਸੁਰਤ ਇਹ ਜਿਹੜੀ ਜੋਤ ਹੈ ਪਰਮਾਤਮਾ ਵਿੱਚ ਸਮਾਈ। ਫਿਰ ਕਹਿੰਦੇ ਹਾਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇੱਥੇ ਇਹ ਮੰਜ਼ਿਲ ਸੰਪੂਰਨ ਹੁੰਦੀ ਹੈ, ਜਿੰਨਾ ਚਿਰ ਜੋਤੀ ਨਹੀਂ ਰਲਦੀ ਮੰਜ਼ਿਲ ਅਧੂਰੀ ਹੈ। ਤੇ ਅੱਜ ਸਤਿਗੁਰੂ ਕਹਿੰਦੇ ਨੇ ਦੁੱਖ ਕੇ ਫਾਹੇ ਕੱਟਿਆ ਨਾਨਕ ਲੀਏ ਸਮਾਏ। ਉਹ ਗੁਰਮੁਖ ਜਨ ਉਹਨਾਂ ਦੀ ਰੂਹ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਗੁਰੂ ਪਿਆਰਿਓ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ ਸੁਮਤ ਬਖਸ਼ਿਸ਼ ਕਰਨ ਰਸਨਾ ਤੇ ਬਸਨ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆ, ਸਬਦੋ ਤਾਂ ਗਾਵਹੋ ਹਰੀ ਕੇਰਾ।

ਨਾਮ ਜਿਨਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣ ਹੋ ਸੰਤ ਹੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਘਰ ਸੁਭਾਗੇ ਸਬਦ ਵਾਜੇ

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਕਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ,
ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੈਗੇ ਬਚੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ, ਜੋ ਕਿ ਤਕਰੀਬਨ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ। ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਅਤੇ ਆਪ ਜੀਆਂ ਜ਼ਰੂਰ ਅੱਜ ਸ਼ਾਮ ਨੂੰ ਹਾਜ਼ਰੀ ਭਰਨੀ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀਆਂ ਜ਼ਰੂਰ ਅੱਜ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ, ਅਤੇ ਹਾਜ਼ਰੀ ਜ਼ਰੂਰ ਲਾਉਣੀ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸਾਧ ਸੰਗਤ ਜੀਓ, ਇੰਨੀ ਕੁ ਹਾਜ਼ਰੀ ਆਪ ਸੰਗਤਾਂ ਦਸਰਿਆਂ ਪਾਸੋਂ ਪ੍ਰਵਾਨ ਕਰਿਓ। ਆਓ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਾਬਾ ਮਹਿੰਦਰ ਸਿੰਘ ਜੀ ਮੜੀ ਵਾਲੇ ਆਪ ਸੰਗਤਾਂ ਨੂੰ ਗੁਰਸ਼ਬਦ ਵਿਚਾਰ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਜੋ ਕਿ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਨੀਅਤ ਜਿਹਵਾ ਅਛਤ ਕਤ ਗੁੰਗ ਨਾ ਸਰੇਖ ਹੀ ਜੋ ਪੈ ਜਾਨੈ ਰਾਗ ਨਾਦ ਸੁਨਿਅਤ ਸਰਵਨ ਕੈ ਸਰਵਨ ਸਹਿਤ ਕਿਉ ਬਹਿਰੁ ਬਸੇਖ ਹੀ ਨੈਨ ਜਿਹਵਾ ਸਰਵਨ ਕੋ ਨਾ ਕਛੁ ਐ ਬਸਾਏ

ਜੋ ਪੈ ਜਨ ਰਾਗ ਨਾਦ ਸੁਨਿਯਤ ਸਰਵਨ ਕੈ ਸਰਵਨ ਸਹਿਤ ਕਿਉ ਬਹਿਰੇ ਵਸੇਖ ਹੀ ਨੈਣ ਜਿਹਵਾ ਸਰਵਨ ਕੋ ਨਾ ਕਛੁ ਐ ਬਸਾਏ ਸ਼ਬਦ ਸੁਰਤ ਸੋ ਅਲੇਖ ਲੇਖ ਲੇਖ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਰਾਜਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਅਗੰਮੀ ਗੋਦ ਅੰਦਰ ਸ਼ਰਧਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਸਜ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਨੇ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸਤਸੰਗਤ ਸਾਧ ਪਾਈ ਵੱਡ ਭਾਗੀ ਮਨ ਚਲਤੋ ਭਇਓ ਅਰੂੜਾ। ਸੰਗਤ ਦਾ ਇਹ ਵਿਸ਼ੇਸ਼ ਗੁਣ ਹੈ, ਇਹ ਰੁੜਿਆ ਜਾਂਦਾ ਜਾਣੀ ਕਿ ਜੋ ਚੰਚਲ ਮਨ ਹੈ ਦੌੜਦਾ ਮਨ ਹੈ ਇਹ ਟਿਕਾ ਵਿੱਚ ਆ ਜਾਂਦਾ ਹੈ। ਸੁਰਤ ਟਿਕਣਾ ਸ਼ੁਰੂ ਹੁੰਦੀ ਹੈ ਸੰਗਤ ਵਿੱਚ ਆ ਕੇ। ਤੁਰਕੀ ਬਾਣੀ ਦੇ ਮਨੋਹਰ ਕੀਰਤਨ ਆਪਾਂ ਨੇ ਸਰਵਣ ਕੀਤੇ ਨੇ, ਜਿੱਥੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਸਤਿਗੁਰਾਂ ਨੇ ਆਖਿਆ ਉੱਥੇ ਆਖਿਆ ਸਭ ਤੇ ਉੱਤਮ ਹਰ ਕੀ ਕਥਾ। ਤੇ ਗੁਰੂ ਪਿਆਰਿਓ ਅੱਜ ਦੇ ਸ਼ਬਦ ਰਾਹੀਂ ਕਵਿਤ ਰਾਹੀਂ ਭਾਈ ਗੁਰਦਾਸ ਜੀ ਨੇ ਸੁਰਤ ਦੇ ਖੇਡ ਨੂੰ ਬਿਆਨ ਕੀਤਾ। ਇਹ ਤੇ ਆਪਾਂ ਬੜੀ ਵਾਰੀ ਸੁਣਿਆ ਹੋਵੇਗਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਸੀ ਮੇਰੇ ਸਤਿਗੁਰਾਂ ਨੇ, ਸ਼ਬਦ ਜਾਣੀ ਕਿ ਉਪਦੇਸ਼ ਗੁਰੂ ਹੈ, ਸੁਰਤ ਦਾ ਸ਼ਬਦ ਨਾਲ ਮਿਲਣਾ ਇਹ ਸੁਰਤ ਨੂੰ ਚੇਲਾ ਬਣਾਉਣਾ ਹੈ। ਕਵਿਤ ਦੇ ਰਾਹੀਂ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਕੁਝ ਚੀਜ਼ਾਂ ਸਾਨੂੰ ਬਾਹਰ ਕੁਝ ਨਜ਼ਰ ਹੋਰ ਆਉਂਦੀਆਂ ਨੇ, ਉਹਨਾਂ ਦੇ ਪਿੱਛੇ ਅਸਲੀਅਤ ਕੁਝ ਹੋਰ ਹੁੰਦੀ ਹੈ। ਸਾਡੀ ਸੁਰਤ ਉੱਥੇ ਤੱਕ ਕਈ ਵਾਰੀ ਪਹੁੰਚ ਨਹੀਂ ਪਾਉਂਦੀ। ਅਸੀਂ ਬਾਹਰ ਜੋ ਅੱਖਾਂ ਨਾਲ ਵੇਖਿਆ, ਜੋ ਕੰਨਾਂ ਨਾਲ ਸੁਣਿਆ, ਕੇਵਲ ਉਸ ਨੂੰ ਮੰਨਦੇ ਹਾਂ, ਜਦਕਿ ਉਹਦੇ ਪਿੱਛੇ ਕੋਈ ਹੋਰ ਵੀ ਖੇਡ ਹੁੰਦੀ ਹੈ। ਤਿੰਨ ਉਦਾਹਰਨਾਂ ਮਨੁੱਖੀ ਅੰਗਾਂ ਦੀਆਂ ਭਾਈ ਸਾਹਿਬ ਨੇ ਲਈਆਂ ਨੇ। ਸ਼ੁਰੂ ਕਰਦੇ ਨੇ, ਕਹਿੰਦੇ ਜੋ ਪੈ ਜਾਣੈ ਅਨੂਪ ਰੂਪ ਦ੍ਰਿਗਨ ਕੈ ਦੇਖੀਅਤ। ਦ੍ਰਿਗ ਹੁੰਦਾ ਅੱਖਾਂ, ਬਹੁ ਵਚਨ ਹੈ ਦ੍ਰਿਗਨ। ਜੋ ਪੈ ਜਾਣੈ ਅਨੂਪ ਰੂਪ, ਸੰਸਾਰ ਦੇ ਅਨੇਕਾਂ ਦ੍ਰਿਸ਼ ਦੇਖੀਦੇ ਨੇ, ਇੱਕ ਤੋਂ ਇੱਕ ਵੱਧ ਕੇ ਸੁੰਦਰ ਦ੍ਰਿਸ਼ ਵੇਖੀਦੇ ਨੇ। ਕਈ ਵਾਰੀ ਤੇ ਅਸੀਂ ਇਹ ਕੁਦਰਤ ਦੇ ਪਸਾਰਿਆਂ ਨੂੰ ਵੇਖਣ ਵਾਸਤੇ, ਇਹਨਾਂ ਦ੍ਰਿਸ਼ਾਂ ਨੂੰ ਵੇਖਣ ਵਾਸਤੇ ਦੂਰ ਤੱਕ ਵੀ ਨਿਕਲ ਜਾਂਦੇ ਹਾਂ ਜੀ। ਚਲੋ ਕੁਝ ਆਊਟਿੰਗ ਹੋ ਜਾਵੇ, ਕੁਝ ਘੁੰਮ ਫਿਰ ਆਈਏ, ਕਿਤੇ ਨਾ ਕਿਤੇ ਇਹਨਾਂ ਅੱਖਾਂ ਨੂੰ ਵੇਖਣ ਦਾ ਸ਼ੌਕ ਹੈ। ਜਾਂ ਇਹ ਕਹਿ ਲਈਏ ਇੱਕੋ ਹੀ ਦ੍ਰਿਸ਼ ਹਰ ਰੋਜ਼ ਵੇਖੀ ਜਾਣਾ, ਭਾਵੇਂ ਉਹ ਆਪਣਾ ਘਰ ਹੀ ਕਿਉਂ ਨਾ ਹੋਵੇ, ਹਰ ਰੋਜ਼ ਇੱਕੋ ਦ੍ਰਿਸ਼ ਦੇਖਣਾ ਤੇ ਅੱਖਾਂ
ਅੱਕ ਜਾਂਦੀਆਂ ਨੇ, ਬੋਰ ਹੋ ਜਾਂਦੀਆਂ ਨੇ। ਇਹ ਚਾਹੁੰਦੀਆਂ ਨੇ ਕੁਝ ਨਿੱਤ ਨਵਾਂ ਵੇਖਣ ਨੂੰ ਮਿਲੇ। ਇਹ ਜਿਹੜੀ ਅੱਖਾਂ ਦੀ ਬਿਰਤੀ ਹੈ, ਬਾਹਰਲਾ ਪੱਖ ਹੈ ਵੀ ਅੱਖਾਂ ਵੱਖ ਵੱਖ ਰੂਪਾਂ ਨੂੰ ਵੇਖਦੀਆਂ ਨੇ, ਭਾਈ ਸਾਹਿਬ ਨੇ ਇਸੇ ਗੱਲ ਨੂੰ ਲਿਆ। ਕਹਿੰਦੇ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਅੱਖਾਂ ਅਲੱਗ ਅਲੱਗ ਰੂਪਾਂ ਨੂੰ ਵੇਖਦੀਆਂ, ਜੋ ਪੈ ਜਾਣੈ ਅਨੂਪ ਰੂਪ ਦ੍ਰਿਗਨ ਕਹਿ ਦੇਖੀ ਅੱਕ। ਕਹਿੰਦੇ ਪਰ ਕਈ ਵਾਰੀ ਕੀ ਹੁੰਦਾ, ਅੱਖਾਂ ਤੇ ਬਿਲਕੁਲ ਸਹੀ ਦਿਸਦੀਆਂ ਹੁੰਦੀਆਂ ਵੀ ਅੱਖਾਂ ਹਨ, ਪਰ ਨਜ਼ਰ ਅੱਖਾਂ ਦੇ ਵਿੱਚ ਨਹੀਂ ਹੁੰਦੀ, ਅੰਦਰਾਤਾ। ਅੱਖ ਹੈ ਪਰ ਅੰਦਰ ਨਜ਼ਰ ਨਹੀਂ ਹੈ। ਕੀ ਕਹਿੰਦੇ ਨੇ, ਕਹਿੰਦੇ ਲੋਚਨ ਅਛਤ ਅੰਧ ਕਾਹੇ ਨਾ ਵੇਖੀ। ਉਹੀ ਅੱਖਾਂ ਨੇ, ਰਾਤ ਦਾ ਹਨੇਰਾ ਹੈ ਪਰ ਕੁਝ ਵੀ ਵੇਖ ਨਹੀਂ ਸਕਦੀਆਂ। ਇਹ ਪਹਿਲੀ ਉਦਾਹਰਣ ਲਈ ਹੈ। ਦੂਸਰੀ ਉਦਾਹਰਣ ਲਈ ਹੈ, ਕਹਿੰਦੇ ਜੋ ਜਾਣੈ ਸ਼ਬਦ ਰਸ ਰਸਨਾ ਬਖਾਨੀਆਂ ਤੋਂ। ਜਿਹੜੀ ਪਰਮਾਤਮਾ ਨੇ ਸਾਨੂੰ ਜੀਵ ਦਿੱਤੀ ਹੈ, ਇਹ ਇੱਕ ਨਹੀਂ ਅਨੇਕਾਂ ਸ਼ਬਦ ਬੋਲਦੀ ਹੈ, ਅਨੇਕਾਂ ਅੱਖਰ ਬੋਲਦੀ ਹੈ। ਅਜੇ ਆਪਾਂ ਗੁਰਮੁਖੀ ਦੇ ਅੱਖਰਾਂ ਦੀ ਗਿਣਤੀ ਕਰੀਏ ਨਾ, ਗੁਰੂ ਪਿਆਰਿਓ, ਆਮ ਤੌਰ 'ਤੇ ਅਸੀਂ ਇਹਨਾਂ ਨੂੰ 35 ਗਿਣਦੇ ਹਾਂ, ਪਰ ਜੇ ਇਹ ਅੱਖਰ ਸਾਰੀਆਂ ਆਵਾਜ਼ਾਂ ਜਿਹੜੀਆਂ ਕੱਢਦੇ ਨੇ ਉਹਨਾਂ ਨੂੰ ਗਿਣੀਏ, ਇੱਕ ਅੱਖਰ ਤੋਂ 12 ਆਵਾਜ਼ਾਂ ਪੈਦਾ ਹੋ ਸਕਦੀਆਂ ਨੇ। ਕਿਵੇਂ ਜੀ? ਮੁਕਤੇ ਦੀ ਆਵਾਜ਼ ਹੈ, ਮੁਕਤੇ ਤੋਂ ਬਾਅਦ ਉਹਨੂੰ ਕੰਨਾਂ ਲੱਗ ਗਿਆ, ਦੂਜੀ ਆਵਾਜ਼ ਹੈ, ਔਂਕੜ ਲੱਗ ਗਿਆ, ਤੀਜੀ ਆਵਾਜ਼ ਹੈ, ਦੁਲੈਂਕੜ ਲੱਗ ਗਿਆ, ਚੌਥੀ ਆਵਾਜ਼ ਹੈ, ਸਿਹਾਰੀ ਲੱਗ ਗਈ, ਪੰਜਵੀਂ ਆਵਾਜ਼ ਹੈ, ਬਿਹਾਰੀ ਲੱਗ ਗਈ, ਛੇਵੀਂ ਆਵਾਜ਼ ਹੈ, ਲਾਂ ਲੱਗ ਗਿਆ, ਸੱਤਵੀਂ ਆਵਾਜ਼ ਹੈ, ਦੁਲਾਂ ਲੱਗ ਗਿਆ, ਅੱਠਵੀਂ ਆਵਾਜ਼ ਹੈ, ਹੋੜਾਂ ਲੱਗਿਆ ਗੁਰਮੁਖੋ 9ਵੀਂ ਆਵਾਜ਼ ਹੈ, ਕਨੌੜਾਂ ਲੱਗਿਆ 10ਵੀਂ ਆਵਾਜ਼ ਹੈ, ਟਿੱਪੀ ਲੱਗੀ ਤੇ 11ਵੀਂ ਆਵਾਜ਼ ਹੈ, ਬਿੰਦੀ ਲੱਗੀ ਤੇ 12ਵੀਂ ਆਵਾਜ਼ ਹੈ। ਇੱਕ ਅੱਖਰ ਤੋਂ 12 ਆਵਾਜ਼ਾਂ ਪੈਦਾ ਹੁੰਦੀਆਂ ਨੇ। ਜੇ ਇਹਨਾਂ ਸਾਰੀਆਂ ਆਵਾਜ਼ਾਂ ਨੂੰ ਗਿਣਿਆ ਜਾਵੇ ਤੇ ਯਾਦ ਰੱਖਣਾ, ਇਹ ਤਕਰੀਬਨ 396 ਆਵਾਜ਼ਾਂ ਸ਼ਾਇਦ ਬਣ ਜਾਂਦੀਆਂ ਨੇ। ਇੰਨੀਆਂ ਆਵਾਜ਼ਾਂ ਸਾਡੀ ਜੀਭ ਬੋਲਦੀ ਹੈ ਸੁਭਾਵਕ। ਇਹ ਕੇਵਲ ਗੁਰਮੁਖੀ ਦੀ ਗੱਲ ਮੈਂ ਕੀਤੀ ਹੈ। ਕੁਛ ਅੱਖਰ ਐਸੇ ਵੀ ਹੋ ਸਕਦੇ ਨੇ, ਕੁਛ ਆਵਾਜ਼ਾਂ ਐਸੀਆਂ ਵੀ ਹੋ ਸਕਦੀਆਂ ਨੇ ਵੀ ਕਿਸੇ ਹੋਰ ਭਾਸ਼ਾ ਵਾਲਿਆਂ ਕੋਲ ਹੋਣ ਤੇ ਸਾਡੇ ਕੋਲ ਸ਼ਾਇਦ ਨਾ ਹੋਣ। ਵੈਸੇ ਤੇ ਗੁਰਮੁਖੀ ਇੰਨੀ ਅਮੀਰ ਲਿਪੀ ਸਤਿਗੁਰਾਂ ਨੇ ਬਖਸ਼ੀ ਹੈ ਬਈ ਦੂਜੀਆਂ ਭਾਸ਼ਾਵਾਂ ਦਾ ਹਰ ਸ਼ਬਦ ਅਸੀਂ ਆਪ ਗੁਰਮੁਖੀ ਦੇ ਵਿੱਚ ਉਹਨੂੰ ਰੂਪਮਾਨ ਕਰ ਸਕਦੇ ਹਾਂ, ਭਾਵ ਲਿਖ ਸਕਦੇ ਹਾਂ। ਸਾਡੇ ਬਹੁਤ ਸ਼ਬਦ ਨੇ, ਹੁਣ ਇੰਗਲਿਸ਼ ਹੈ ਇਸ ਇੱਥੇ ਇਹਨਾਂ ਦੇਸ਼ਾਂ ਵਿੱਚ, ਇੰਗਲਿਸ਼ ਨਾਲ ਸਾਡਾ ਬੜਾ ਨੇੜਿਓਂ ਵਾਹ ਪਿਆ ਹੋਇਆ। ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਅੱਖਰਾਂ ਦੀ ਘਾਟ ਹੈ, ਤੁਹਾਨੂੰ ਪਤਾ ਹੈ ਵੀ 26 ਅੱਖਰ ਨੇ ਇਸ ਦੇ, 26 ਦੇ ਵਿੱਚੋਂ 5 ਵਾਵਲ ਅੱਖਰ ਨਿਕਲ ਗਏ, ਰਹਿ ਗਏ 21। ਇੱਕ ਜਿਹੜਾ ਡਬਲਯੂ ਹੈ ਉਹ ਵੀ ਡਬਲ ਵਾਵਲ ਹੀ ਹੈ, ਰਹਿ ਗਏ 20। ਕੇਵਲ 20 ਅੱਖਰ ਨੇ। ਇਹਨਾਂ 20 ਅੱਖਰਾਂ ਵਿੱਚੋਂ ਆਵਾਜ਼ਾਂ ਕੱਢਣ ਵਾਸਤੇ ਕਈ ਵਾਰੀ ਅੱਖਰ ਜੋੜ ਪੈਦਾ ਕਰਨਾ ਪੈਂਦਾ। ਜਿਵੇਂ ਅੜਾੜਾ ਇੰਗਲਿਸ਼ ਵਿੱਚ ਨਹੀਂ ਲਿਖਿਆ ਜਾ ਸਕਦਾ, ਗੁੜ ਨਹੀਂ ਲਿਖਿਆ ਜਾ ਸਕਦਾ, ਘੋੜਾ ਨਹੀਂ ਲਿਖਿਆ ਜਾ ਸਕਦਾ, ਫਿਰ ਯਤਨ ਕੀਤਾ ਜਾਂਦਾ ਵੀ ਆਰ ਦੇ ਨਾਲ ਐਚ ਜੋੜ ਲਵੋ, ਥੋੜ੍ਹੀ ਬਹੁਤੀ ਅੜਾੜੇ ਦੇ ਆਵਾਜ਼ ਸ਼ਾਇਦ ਨੇੜੇ ਚਲੀ ਜਾਵੇ। ਯਤਨ ਹੈ ਇੱਕ, ਪਰ ਮੁਕੰਮਲ ਆਵਾਜ਼ ਨਹੀਂ ਪੈਦਾ ਹੁੰਦੀ। ਬੜੀਆਂ ਉਦਾਹਰਨਾਂ ਤੁਹਾਨੂੰ ਇੰਗਲਿਸ਼ ਵਿੱਚ ਮਿਲਣਗੀਆਂ। ਜਿਵੇਂ ਛੱਛਾ ਅੱਖਰ ਇੰਗਲਿਸ਼ ਵਿੱਚ ਨਹੀਂ ਹੈ, ਚੱਚਾ ਵੀ ਨਹੀਂ ਹੈ। ਚੱਚਾ ਬਣਾਉਣ ਵਾਸਤੇ ਸੀ ਐਚ ਬਣਾਇਆ, ਫਿਰ ਛੱਛੇ ਵਾਸਤੇ ਐਚ ਨੂੰ ਡਬਲ ਕੀਤਾ, ਗੁਜ਼ਾਰਾ ਹੀ ਕੀਤਾ ਨਾ। ਪਰ ਗੁਰੂ ਸਾਹਿਬ ਨੇ ਜਿਹੜੀ ਲਿਪੀ ਬਖਸ਼ੀ ਹੈ ਇੰਨੀ ਅਮੀਰ ਹੈ ਵੀ ਕਿਸੇ ਵੀ ਭਾਸ਼ਾ ਦਾ ਸ਼ਬਦ ਸਾਡੇ ਸਾਹਮਣੇ ਆਵੇ ਤਕਰੀਬਨ ਅਸੀਂ ਉਹਨੂੰ 100% ਰੂਪਮਾਨ ਕਰ ਸਕਦੇ ਹਾਂ, ਲਿਖ ਸਕਦੇ। ਕੋਈ ਵੀ ਅੱਖਰ ਕਿਸੇ ਵੀ ਭਾਸ਼ਾ ਦਾ ਸ਼ਬਦ ਬੋਲ ਲਈਏ। ਤੇ ਤਾਂ ਮੈਂ ਬੇਨਤੀ ਕਰੀ ਹੈ, ਇੱਥੇ ਭਾਈ ਸਾਹਿਬ ਕਹਿੰਦੇ ਵੀ ਜਿਹੜੀ ਜੀਵ ਹੈ ਨਾ, ਕਿੰਨੇ ਅੱਖਰ ਬੋਲ ਲੈਂਦੀ ਹੈ, ਕਿੰਨੇ ਸ਼ਬਦਾਂ ਨੂੰ ਇਹ
ਪ੍ਰਗਟ ਕਰ ਸਕਦੀ ਹੈ। ਜੋ ਪੈ ਜਾਣੈ ਸ਼ਬਦ ਰਸ ਰਸਨਾ ਵਖਾਨੀਆਂ ਤਾਂ, ਅਸੀਂ ਸੋਚਦੇ ਹਾਂ ਵੀ ਜੀਵ ਕੋਲ ਇਹ ਕਲਾ ਹੈ, ਇਹ ਸ਼ਬਦਾਂ ਨੂੰ ਪ੍ਰਗਟ ਕਰਦੀ ਹੈ, ਸ਼ਬਦ ਰਸ ਵੀ ਪੈਦਾ ਕਰਦੀ ਹੈ। ਸ਼ਬਦ ਰਸ ਕੀ ਹੈ? ਪਿਆਰ ਦੇ ਇੰਨੇ ਮਿੱਠੇ ਸ਼ਬਦ ਬੋਲਣੇ ਕਿ ਸੁਣਨ ਵਾਲਾ ਮੰਤਰ ਮੁਗਧ ਹੋ ਜਾਂਦਾ। ਕਈ ਬੁਲਾਰੇ ਜਾਂ ਗਾਇਕ ਦੁਨੀਆਂ ਵਿੱਚ ਐਸੇ ਹੁੰਦੇ ਨੇ ਜਿਹੜੇ ਸਰੋਤਿਆਂ ਨੂੰ ਬਿਲਕੁਲ ਚੁੱਪ ਕਰਾ ਦਿੰਦੇ ਨੇ, ਸਮਾਂ ਬੰਨ ਕੇ ਰੱਖ ਦਿੰਦੇ ਨੇ। ਕਹਿੰਦੇ ਇਹ ਜੀਵਾ ਦਾ ਗੁਣ ਹੈ, ਰਸਨਾ ਦਾ ਗੁਣ ਹੈ। ਪਰ ਅੱਗੇ ਕੀ ਆਖਦੇ ਨੇ? ਕਹਿੰਦੇ ਜਿਹਵਾ ਅਛਤ ਕਤ ਗੁੰਗ ਨਾ ਸਰੇਖ ਹੀ। ਹੁਣ ਇਹੋ ਜੀਵਾ ਗੁੰਗੇ ਦੇ ਕੋਲ ਵੀ ਹੈ, ਇਹ ਨਹੀਂ ਵੀ ਉਹਦੇ ਕੋਲ ਜੀਭ ਦੀ ਘਾਟ ਹੈ, ਜੀਭ ਦੀ ਬਣਤਰ ਵੀ ਲਗਭਗ ਮਿਲਦੀ ਜੁਲਦੀ ਹੁੰਦੀ ਹੈ, ਪਰ ਗੁੰਗਾ ਇੱਕ ਅੱਖਰ ਵੀ ਨਹੀਂ ਬੋਲ ਸਕਦਾ ਹੈ, ਗੁੰਗਾ ਸ਼ਬਦ ਨੂੰ ਪ੍ਰਗਟ ਨਹੀਂ ਕਰ ਸਕਦਾ ਹੈ। ਇਹ ਦੂਸਰੀ ਉਦਾਹਰਨ ਲਈ ਹੈ। ਤੀਸਰੀ ਉਦਾਹਰਨ ਕੀ ਹੈ? ਕਹਿੰਦੇ ਜੋ ਪੈ ਜਾਣੈ ਰਾਗ ਨਾਦ ਸੁਨੀਅਨ ਸਰਵਨ ਕੈ। ਅਸੀਂ ਮਹਿਸੂਸ ਕਰਦੇ ਹਾਂ ਵੀ ਜਿਹੜੀ ਰਾਗ ਨਾਦ ਆਦਿਕ ਸ਼ਬਦ ਨੇ ਦੁਨੀਆਂ ਦੇ, ਇਹਨਾਂ ਨੂੰ ਕੰਨ ਸੁਣਦੇ ਨੇ, ਤੇ ਕੰਨ ਸੁਣਦੇ ਨੇ ਤੇ ਨਾਲ ਹੀ ਕਹਿੰਦੇ ਸਰਵਨ ਸਹਿਤ ਕਿਉਂ ਬਹਿਰੇ ਬਲੇਖ ਹੀ। ਕਹਿੰਦੇ ਪਰ ਇਹੋ ਹੀ ਕੰਨ ਬੋਲੇ ਦੇ ਵੀ ਤਾਂ ਲੱਗੇ ਹੋਏ ਨੇ, ਕੰਨਾਂ ਦੀ ਬਣਤਰ ਉਹੀ ਹੈ, ਪਰ ਉਹਨੂੰ ਸੁਣਦਾ ਕੁਝ ਵੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿੰਨ ਉਦਾਹਰਨ, ਤਿੰਨੇ ਮਨੁੱਖੀ ਅੰਗਾਂ ਦੀਆਂ, ਬੋਡੀ ਪਾਰਟਸ ਦੀਆਂ। ਫਿਰ ਆਖਰ ਵਿੱਚ ਕਹਿੰਦੇ ਨੇ, ਕਹਿੰਦੇ ਨੈਣ ਜਿਹਵਾ ਸਰਵਨ ਕੋ ਨਾ ਕਸ਼ੂ ਹੈ ਵਸਾਏ, ਨਾ ਅੱਖਾਂ ਦੇ ਕੁਝ ਵੱਸ ਹੈ, ਨਾ ਜੀਭ ਦੇ ਕੁਝ ਵੱਸ ਹੈ, ਨਾ ਕੰਨਾਂ ਦੇ ਕੁਝ ਵੱਸ ਹੈ। ਇਹਨਾਂ ਦੀ ਕੋਈ ਆਪਣੀ ਸ਼ਕਤੀ ਸਮਰੱਥਾ ਨਹੀਂ। ਸ਼ਬਦ ਸੁਰਤ ਸੋ ਅਲੇਖ ਲੇਖ ਲੇਖ ਹੀ। ਅਸਲ ਵਿੱਚ ਸ਼ਬਦ ਦਾ ਸੰਬੰਧ, ਇਹ ਸਾਰੀ ਖੇਡ ਦਾ ਸੰਬੰਧ ਸੁਰਤ ਨਾਲ ਬਣਿਆ ਹੋਇਆ। ਮੈਂ ਫਿਰ ਇਸ ਨੂੰ ਰਿਪੀਟ ਕਰਾਂ। ਪਹਿਲੀ ਉਦਾਹਰਨ ਹੈ ਸਾਡੀ ਅੱਖਾਂ ਦੀ। ਅੱਖਾਂ ਨੂੰ ਵੇਖਣ ਦੀ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ, ਕੀ ਵੇਖਣਾ ਕਿਵੇਂ ਵੇਖਣਾ ਇਹ ਸਾਨੂੰ ਸੋਝੀ ਨਹੀਂ ਹੁੰਦੀ। ਗੁਰਮਤ ਅਨੁਸਾਰ ਇਹ ਸੋਝੀ ਸਾਨੂੰ ਸਤਿਗੁਰੂ ਗੁਰਬਾਣੀ ਰਾਹੀਂ ਦਿੰਦੇ ਨੇ। ਜਿਵੇਂ ਅੱਖਾਂ ਦੀ ਗੱਲ ਕਰੀਏ, ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਅੱਖਾਂ ਦੀ ਵਰਤੋਂ ਕਰਨੀ ਸਾਨੂੰ ਸਿਖਾਈ ਹੈ ਵੀ ਅੱਖਾਂ ਨੂੰ ਕਿਵੇਂ ਵਰਤਣਾ, ਕਿਹੜੀ ਥਾਂ ਤੇ ਵਰਤਣਾ, ਇਹਨਾਂ ਅੱਖਾਂ ਦੇ ਰਾਹੀਂ ਕੀ ਵੇਖਣਾ। ਪੜ੍ਹਦੇ ਹੋ ਇਹ ਪੌੜੀ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਕਹਿੰਦੇ ਮੇਰੀਆਂ ਅੱਖੀਓ, ਇਹ ਗੱਲ ਕਦੇ ਭੁੱਲ ਨਾ ਜਾਇਓ, ਹਮੇਸ਼ਾ ਯਾਦ ਰੱਖਿਓ ਵੀ ਤੁਹਾਡੇ ਅੰਦਰ ਕੋਈ ਜੋਤ ਵਰਤ ਰਹੀ ਹੈ। ਜੋਤ ਦਾ ਅਰਥ ਹੁੰਦਾ ਪ੍ਰਕਾਸ਼, ਲਾਈਟ, ਰੋਸ਼ਨੀ। ਕਹਿੰਦੇ ਤੁਸੀਂ ਕੇਵਲ ਇੱਕ ਮਾਸ ਦਾ ਟੁਕੜਾ ਨਹੀਂ, ਤੁਹਾਡੇ ਅੰਦਰ ਜੋਤ ਚੱਲਦੀ ਹੈ। ਤੁਸੀਂ ਸੁਣਿਆ ਹੋਣਾ ਕਈ ਵਾਰੀ ਕੋਈ ਅੱਖਾਂ ਦਾ ਰੋਗੀ ਕਿਸੇ ਆਈ ਸਪੈਸ਼ਲਿਸਟ ਕੋਲ ਜਾਂਦਾ ਹੈ, ਡਾਕਟਰ ਕੋਲ ਜਾਂਦਾ ਹੈ, ਡਾਕਟਰ ਇਲਾਜ ਕਰਦਾ ਹੈ। ਬਹੁਤੇ ਰੋਗੀ ਇਲਾਜ ਨਾਲ ਠੀਕ ਹੋ ਜਾਂਦੇ ਨੇ, ਭਾਵ ਉਹਨਾਂ ਦੀ ਨਜ਼ਰ ਠੀਕ ਵੀ ਹੋ ਜਾਂਦੀ ਹੈ। ਪਰ ਕੁਝ ਕੁ ਰੋਗੀ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਡਾਕਟਰ ਕਹਿ ਦਿੰਦਾ ਵੀ ਤੇਰੀ ਅੱਖ ਦਾ ਮੇਰੇ ਕੋਲ ਹੁਣ ਕੋਈ ਇਲਾਜ ਨਹੀਂ। ਕਿਉਂ ਨਹੀਂ? ਤੇਰੀ ਜਿਹੜੀ ਪਿੱਛੇ ਲਾਈਟ ਹੈ ਨਾ ਅੱਖਾਂ ਦੀ, ਉਹ ਖਤਮ ਹੋ ਗਈ ਹੈ, ਅੰਦਰ ਰੋਸ਼ਨੀ ਨਹੀਂ ਰਹੀ ਹੈ। ਇਹਦਾ ਮਤਲਬ ਅੱਖਾਂ ਵਿੱਚ ਕੋਈ ਰੋਸ਼ਨੀ ਵਰਤ ਰਹੀ ਹੈ। ਜੇ ਅੰਦਰ ਰੋਸ਼ਨੀ ਹੈ ਤਾਂ ਕੁਛ ਦੇਖਿਆ ਜਾ ਸਕਦਾ ਹੈ, ਅੰਦਰ ਰੋਸ਼ਨੀ ਨਹੀਂ ਤੇ ਸੰਸਾਰ ਦਾ ਪ੍ਰਕਾਸ਼ ਬੇਮਾਇਨਾ ਹੋ ਜਾਂਦਾ ਹੈ। ਜਾਂ ਇਹਨੂੰ ਇਸ ਤਰ੍ਹਾਂ ਕਹਿ ਲਈਏ ਵੀ ਦੋਵੇਂ ਰੋਸ਼ਨੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ, ਇੱਕ ਅੰਦਰਲੀ ਰੋਸ਼ਨੀ, ਇੱਕ ਬਾਹਰਲੀ ਰੋਸ਼ਨੀ। ਅੱਖਾਂ ਦੇ ਅੰਦਰ ਰੋਸ਼ਨੀ ਹੈ ਤੇ ਬਾਹਰ ਵੀ ਰੋਸ਼ਨੀ ਚਾਹੀਦੀ ਹੈ। ਉਹ ਰੋਸ਼ਨੀ ਸੂਰਜ ਦੀ ਹੋਵੇ, ਚੰਦਰਮਾ ਦੀ ਹੋਵੇ, ਕੋਈ ਹੋਰ ਹੋਵੇ। ਜੇ ਦੋਵੇਂ ਪਾਸੇ ਰੋਸ਼ਨੀ ਹੈ, ਫਿਰ ਰੋਸ਼ਨੀ ਨਾਲ ਰੋਸ਼ਨੀ ਦਾ ਮਿਲਾਪ, ਜੋਤ ਨਾਲ ਜੋਤ ਦਾ ਜਦੋਂ ਮਿਲਾਪ ਹੁੰਦਾ,
ਫਿਰ ਬਾਹਰਲੇ ਜਿਹੜੇ ਦ੍ਰਿਸ਼ ਨੇ ਅਕਸ਼ ਨੇ ਉਹ ਅੰਦਰ ਅਸੀਂ ਵੇਖ ਸਕਦੇ ਹਾਂ। ਇਹ ਵਿਗਿਆਨ ਵੀ ਕਹਿ ਰਿਹਾ ਤੇ ਸਤਿਗੁਰੂ ਵੀ ਇਹੀ ਗੱਲ ਸਮਝਾਉਂਦੇ ਨੇ। ਸੋ ਫਿਰ ਦੁਹਰਾਉਂਦੇ ਹਾਂ, ਵੇਖਣ ਵਾਸਤੇ ਦੋ ਰੋਸ਼ਨੀਆਂ ਚਾਹੀਦੀਆਂ ਨੇ, ਦੋ ਜੋਤਾਂ ਚਾਹੀਦੀਆਂ ਨੇ, ਅੰਦਰ ਵੀ ਹੋਵੇ ਤੇ ਬਾਹਰ ਵੀ ਹੋਵੇ। ਅੰਦਰ ਨਾ ਹੋਵੇ ਬਾਹਰਲੀ ਰੋਸ਼ਨੀ ਬੇਮਾਨਾ ਹੋ ਜਾਂਦੀ ਹੈ, ਕੋਈ ਮਤਲਬ ਨਹੀਂ ਰਹਿ ਜਾਂਦਾ। ਤੇ ਗੁਰਮੁਖੋ ਅੰਦਰ ਰੋਸ਼ਨੀ ਭਾਵੇਂ ਹੋਵੇ ਪਰ ਬਾਹਰ ਨਾ ਹੋਵੇ, ਫਿਰ ਵੀ ਇਹ ਅੱਖਾਂ ਹਨੇਰੇ ਵਿੱਚ ਕੁਛ ਨਹੀਂ ਵੇਖ ਪਾਉਂਦੀਆਂ। ਦੋਨੇ ਰੋਸ਼ਨੀਆਂ ਦਾ ਸੁਮੇਲ ਹੀ ਸਾਡੀ ਨਜ਼ਰ ਨੂੰ ਕਹੀਏ ਵੀ ਇਹ ਕਿਸੇ ਮੁਕਾਮ ਤੇ ਪਹੁੰਚਾਉਂਦਾ, ਅਸੀਂ ਕੁਝ ਵੇਖ ਸਕਦੇ ਹਾਂ। ਪਾਤਸ਼ਾਹ ਕਹਿੰਦੇ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਇੱਥੋਂ ਤੱਕ ਕੇਵਲ ਜਾਣਕਾਰੀ ਹੈ, ਚੇਤੇ ਕਰਵਾਇਆ ਵੀ ਭੁੱਲ ਨਾ ਜਾਇਓ ਤੁਹਾਡੇ ਵਿੱਚ ਜੋਤ ਹੈ। ਇਸ ਤੋਂ ਅੱਗੇ ਉਪਦੇਸ਼ ਹੈ। ਉਪਦੇਸ਼ ਕੀ ਦਿੱਤਾ? ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਰੱਬ ਤੋਂ ਬਿਨਾਂ ਦੂਜਾ ਕੁਝ ਵੇਖਣਾ ਹੀ ਨਹੀਂ। ਦ੍ਰਿਸ਼ ਤਾਂ ਬਾਹਰਲੇ ਵੇਖਣੇ ਨੇ ਪਰ ਦ੍ਰਿਸ਼ ਦੇ ਪਿੱਛੇ ਕਰਤੇ ਨੂੰ ਵੇਖਣਾ, ਵਾਹਿਗੁਰੂ ਨੂੰ ਵੇਖਣਾ। ਹਰ ਬਣਤਰ ਦੇ ਪਿੱਛੇ ਉਸ ਕਰਤੇ ਦੀ ਕਲਾ ਨਜ਼ਰ ਆਉਣੀ ਚਾਹੀਦੀ ਹੈ। ਜਿੰਨਾ ਵੀ ਸੰਸਾਰ ਦਾ ਮੈਟੀਰੀਅਲ ਹੈ ਨਾ, ਪਹਿਲਾਂ ਆ ਜਾਈਏ ਜਿਹੜਾ ਮੈਨ ਮੇਡ ਹੈ, ਜਿੰਨਾ ਵੀ ਮੈਨ ਮੇਡ ਸਮਾਨ ਹੈ ਨਾ, ਪ੍ਰੋਡਕਟ ਹੈ, ਉਸ ਵਸਤੂ ਨੂੰ ਵੇਖ ਕੇ ਉਹਦੇ ਪਿਛਲਾ ਕਰਤਾ ਸਾਨੂੰ ਮਹਿਸੂਸ ਹੁੰਦਾ। ਬਾਹਰਲੀ ਦੁਨੀਆਂ 'ਚ ਸੌਖਾ ਹੁੰਦਾ, ਹੁਣ ਕਾਰ ਹੈ, ਸਾਨੂੰ ਪਤਾ ਵੀ ਕਿਸੇ ਕੰਪਨੀ ਨੇ ਬਣਾਈ ਹੈ, ਇੰਜੀਨੀਅਰ ਨੇ ਬਣਾਈ ਹੈ, ਉਹਦੇ ਪਿੱਛੇ ਉਹਦਾ ਕਰਤਾ ਸਾਨੂੰ ਨਜ਼ਰ ਆ ਰਿਹਾ। ਪਹਿਨਣ ਵਾਲੇ ਕੱਪੜੇ ਨੇ, ਘਰ ਦੇ ਅਨੇਕਾਂ ਪਦਾਰਥ ਹੋਣਗੇ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹਦੇ ਪਿੱਛੇ ਸਾਨੂੰ ਉਹਦਾ ਕਰਤਾ ਮਹਿਸੂਸ ਹੋ ਜਾਂਦਾ, ਨਜ਼ਰ ਹੋ ਜਾਂਦਾ ਵੀ ਹੈ ਕੋਈ, ਕਿਸੇ ਨੇ ਇਹ ਚੀਜ਼ ਬਣਾਈ ਹੈ। ਇਹ ਮਨੁੱਖ ਨੇ ਬਣਾਈ ਹੋਣ ਕਰਕੇ ਸਾਡਾ ਧਿਆਨ ਸੌਖਿਆਂ ਉਹਦੇ ਤੱਕ ਚਲੇ ਜਾਂਦਾ, ਪਰ ਕਦੇ ਸ਼ਾਇਦ ਨਾ ਸੋਚਿਆ ਹੋਵੇ ਵੀ ਜਿਹੜੀ ਨੈਚੁਰਲ ਚੀਜ਼ ਬਣੀ ਹੈ, ਭਾਵੇਂ ਉਹ ਪਹਾੜਾਂ ਦੇ ਦ੍ਰਿਸ਼ ਨੇ, ਭਾਵੇਂ ਸਮੁੰਦਰ ਦੀਆਂ ਲਹਿਰਾਂ ਨੇ, ਜੋ ਕੁਝ ਵੀ ਹੈ ਸੰਸਾਰ ਵਿੱਚ, ਇਹਦੇ ਪਿੱਛੇ ਵੀ ਕੋਈ ਨਾ ਕੋਈ ਕਰਤਾ ਜ਼ਰੂਰ ਹੈ, ਰਚਣਹਾਰ ਜ਼ਰੂਰ ਹੈ। ਕੁਛ ਵੀ ਕਰਤੇ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦਾ। ਇੱਕ ਬਿਲਡਿੰਗ ਹੈ ਉੱਚੀ, ਕੋਈ ਟਾਵਰ ਉਸਾਰਿਆ, ਉਹਦੇ ਪਿੱਛੇ ਕਰਤਾ ਤਾਂ ਉਹ ਟਾਵਰ ਉਸਾਰਿਆ ਗਿਆ ਨਾ। ਫਿਰ ਇਹ ਸਾਰਾ ਕੁਦਰਤ ਦਾ ਪਸਾਰਾ ਇੰਨਾ ਵੱਡਾ ਵੀ ਹੈ, ਇਸ ਧਰਤੀ ਨੂੰ ਛੱਡੋ ਕਿੰਨੇ ਗ੍ਰਹਿ ਨੇ, ਕਿੰਨੇ ਤਾਰੇ ਨੇ, ਸਾਰਿਆਂ ਦਾ ਆਪੋ ਆਪਣਾ ਅਲੱਗ ਅਲੱਗ ਦਾਇਰਾ ਹੈ, ਪਰ ਇਹ ਕਿਸਨੇ ਰਚੇ? ਭਗਤ ਨਾਮ ਦੇਵ ਜੀ ਨੇ ਇੱਕ ਸਵਾਲ ਖੜਾ ਕੀਤਾ, ਰੂਹਾਨੀ ਸਵਾਲ ਹੈ। ਸਵਾਲ ਜਦੋਂ ਸਾਡੇ ਕਿਸੇ ਦੇ ਸਾਹਮਣੇ ਆਉਂਦਾ ਨਾ, ਜਿਹੜਾ ਇੰਟੈਲੀਜੈਂਟ ਬੰਦਾ ਹੁੰਦਾ ਉਹ ਸਵਾਲ ਤੇ ਧਿਆਨ ਜ਼ਰੂਰ ਦਿੰਦਾ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦਾ। ਇਹ ਰੂਹਾਨੀਅਤ ਵਿੱਚ ਭਿੱਜਿਆ ਹੋਇਆ ਸਵਾਲ ਭਗਤ ਨਾਮਦੇਵ ਜੀ ਨੇ ਸਾਡੇ ਸਾਹਮਣੇ ਰੱਖਿਆ, ਕਹਿੰਦੇ ਓਏ ਜੋ ਦੀਸੈ ਅੰਬਰ ਤਾਰੇ, ਆਕਾਸ਼ ਦਾ ਇੰਨਾ ਵੱਡਾ ਪਸਾਰਾ, ਇਸ ਆਕਾਸ਼ ਵਿੱਚ ਤਾਰਿਆਂ ਦਾ ਪਸਾਰਾ, ਸੂਰਜ ਚੰਦਰਮਾ ਆਦਿਕ ਦਾ ਪਸਾਰਾ, ਕਹਿੰਦੇ ਕਦੇ ਸੋਚ ਕੇ ਵੇਖਿਆ? ਕਿਹਨੇ ਓਏ ਚੀਤੇ ਚੀਤਨ ਹਾਰੇ, ਕਿਹੜਾ ਐਸਾ ਚਿੱਤਰਕਾਰ ਹੈ, ਕਲਾਕਾਰ ਹੈ ਜਿਹਨੇ ਇਹ ਪਸਾਰਾ ਕੀਤਾ ਹੈ? ਇਹ ਸਵਾਲ ਰੱਖਿਆ। ਤੇ ਗੁਰਮੁਖੋ ਫਿਰ ਜਿਹੜੇ ਸਵਾਲ ਦੀ ਖੋਜ ਵਾਲੇ ਨੇ ਭਗਤ ਜਨ ਹਨ, ਉਹ ਤਜ ਚਿੱਤਰ ਹੈ, ਚੇਤੈ ਚਿਤਕਾਰੀ, ਉਹ ਦ੍ਰਿਸ਼ ਨੂੰ ਛੱਡ ਕੇ ਚਿੱਤਰਹਾਰ ਚਿੱਤਰਕਾਰ ਨੂੰ ਵੇਖਿਆ ਕਰਦੇ ਨੇ। ਇਸ ਤਰ੍ਹਾਂ ਕੁਦਰਤ ਨੂੰ ਛੱਡ ਕੇ ਕਾਦਰ ਨੂੰ ਵੇਖਦੇ ਨੇ, ਇਹ ਕੁਦਰਤ ਦਾ ਪਸਾਰਾ ਕਿਸਨੇ ਕਰਿਆ? ਪੜੋ ਆਸਾ ਦੀ ਵਾਰ, ਬਲਿਹਾਰੀ ਕੁਦਰਤ ਵਸਿਆ। ਜਾਂ ਇੱਕ ਥਾਂ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਪਿੱਛੇ ਕੋਈ ਹੈ ਜਿਹਨੇ ਇਹ ਕੁਦਰਤ ਸਾਜੀ ਹੈ। ਦੋਈ ਕੁਦਰਤ ਸਾਜੀ ਹੈ, ਪਹਿਲਾਂ ਉਹ ਆਪ ਹੈ। ਇਹਨਾਂ ਸ਼ਬਦਾਂ ਨੂੰ ਪਿਆਰ ਨਾਲ ਪੜ੍ਹੀਏ ਸੌਖੇ ਹੀ ਸਮਝ ਆ ਜਾਂਦੇ ਨੇ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉਹਨੇ ਦੂਜੀ ਕੁਦਰਤ ਸਾਜੀ, ਭਾਵ ਆਪਣੇ ਤੋਂ ਬਾਅਦ ਦੂਜਾ ਪਸਾਰਾ ਕੀਤਾ ਕੁਦਰਤ ਦਾ, ਤੇ ਇਹਦੇ ਵਿੱਚ ਆਸਣ ਲਾ ਕੇ ਬਹਿ ਗਿਆ ਤੇ ਬੜੇ ਪਿਆਰ ਨਾਲ ਇਸ ਪਸਾਰੇ ਵੱਲ ਵੇਖਦਾ ਡਿੱਠੋ, ਤੇ ਬੜੇ ਚਾਅ ਨਾਲ ਵੇਖਦਾ। ਕੋਈ ਵੀ ਕਲਾਕਾਰ ਹੋਵੇ ਆਪਣੀ ਕ੍ਰਿਤ ਨੂੰ ਉਹ ਬੜੇ ਚਾਅ ਨਾਲ ਵੇਖਿਆ ਕਰਦਾ। ਚਿੱਤਰਕਾਰ ਨੇ ਤਸਵੀਰ ਬਣਾਈ, ਨੀਝ ਲਾ ਲਾ ਕੇ ਵੇਖਦਾ ਵੀ ਕਿੰਨੀ ਕੁ ਸੋਹਣੀ ਬਣੀ ਹੈ।
ਛੋਟਾ ਜਿਹਾ ਬੱਚਾ ਖੇਡ ਖੇਡਦਾ ਧਰਤੀ ਤੇ ਲਕੀਰਾਂ ਮਾਰ ਕੇ ਹੀ ਖੇਡ ਰਿਹਾ ਜੇ, ਪਰ ਜਿਸ ਤਰ੍ਹਾਂ ਵੀ ਉਹਨੇ ਆ ਕੋਈ ਕਲਾ ਬਣਾਈ ਹੈ, ਬੜਾ ਚਾਅ ਹੈ, ਖੁਸ਼ੀ ਬਹੁਤ ਹੈ ਬੱਚੇ ਨੂੰ। ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਪਰਮਾਤਮਾ ਨੇ ਇਹ ਪਸਾਰਾ ਜਿਹੜਾ ਸਾਜਿਆ ਕੁਦਰਤ ਦਾ, ਕਰ ਆਸਣ ਡਿੱਠੋ ਚਾਓ, ਬੜੇ ਚਾਅ ਦੇ ਨਾਲ ਇਹਦੇ ਵੱਲ ਵੇਖਦਾ, ਸਾਰਿਆਂ ਵੱਲ ਉਹਦੀ ਨਜ਼ਰ ਹੈ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਰਿਪੀਟ ਕੀਤਾ ਇਸੇ ਗੱਲ ਨੂੰ, ਜਿਹੜੀਆਂ ਜ਼ਰੂਰੀ ਗੱਲਾਂ ਹੋਣ ਨਾ ਬੰਦਾ ਰੀਮਾਇੰਡ ਕਰਵਾਉਂਦਾ, ਬੱਚੇ ਨੂੰ ਕਹਿੰਦਾ ਆਹ ਕੰਮ ਨਹੀਂ ਕਰਨਾ, ਦੋ ਚਾਰ ਦਿਨ ਬਾਅਦ ਫਿਰ ਸਮਝਾਉਂਦਾ, ਜਾਂ ਕਿਸੇ ਨੂੰ ਸਟੋਰ 'ਤੇ ਭੇਜਿਆ ਆਖਿਆ ਵੀ ਆਹ ਸਮਾਨ ਲੈ ਕੇ ਆਉਣਾ, ਜ਼ਰੂਰੀ ਸਮਾਨ ਹੋਵੇ, ਫਿਰ ਰਿਮਾਇੰਡ ਕਰਵਾਇਆ ਜਾਂਦਾ, ਦੇਖੀ ਕਿਤੇ ਭੁੱਲਣਾ ਹੀ ਆ, ਜ਼ਰੂਰੀ ਹੈ ਬਹੁਤ, ਕਿਚਨ ਵਿੱਚ ਇਹ ਸਮਾਨ ਅੱਜ ਹੈ ਨਹੀਂ, ਗਰੋਸਰੀ ਜਲਦੀ ਚਾਹੀਦੀ ਹੈ। ਸੋ ਜ਼ਰੂਰੀ ਗੱਲਾਂ ਰਿਮਾਇੰਡ ਕਰਵਾਉਣੀਆਂ ਸਿਆਣੇ ਦਾ ਫਰਜ਼ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਫਿਰ ਰਿਮਾਇੰਡ ਕਰਵਾ ਦਿੱਤਾ, ਨਾਲ ਲੱਗਦਾ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਵੇਖੀ ਕਿਤੇ ਭੁਲੇਖਾ ਨਾ ਖਾ ਜਾਵੀਂ, ਕਿਤੇ ਚਿੱਤਰ ਵੱਲ ਨਾ ਵੇਖੀ ਜਾਈ, ਚਿੱਤਰਕਾਰ ਨੂੰ ਕਿਤੇ ਭੁੱਲ ਨਾ ਜਾਈ। ਸੋਹਣੀਆਂ ਚੀਜ਼ਾਂ ਤੇਰਾ ਧਿਆਨ ਖਿੱਚਣਗੀਆਂ ਜ਼ਰੂਰ, ਪਰ ਇਹਦੀ ਸੁੰਦਰਤਾ ਪਿੱਛੇ ਉਸ ਸੁੰਦਰ ਵਾਹਿਗੁਰੂ ਨੂੰ ਵੇਖ ਲਈ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਅੱਗੇ ਆਖਦੇ ਨੇ ਨਦਰੀ ਹਰ ਨਿਹਾਲਿਆ, ਕਹਿੰਦੇ ਜੇ ਕਿਤੇ ਤੈਨੂੰ ਇਸ ਪਸਾਰੇ ਵਿੱਚੋਂ ਰੱਬ ਵੇਖਣਾ ਆ ਗਿਆ ਨਾ, ਵਾਹਿਗੁਰੂ ਵੇਖਣਾ ਆ ਗਿਆ, ਤੂੰ ਕੋਸ਼ਿਸ਼ ਕਰੇਗਾ ਜਦੋਂ ਉਹਨੂੰ ਵੇਖਣ ਦੀ, ਫਿਰ ਤੂੰ ਨਿਹਾਲ ਹੋ ਜਾਵੇਂਗਾ। ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ, ਵਿਸ ਦਾ ਅਰਥ ਜ਼ਹਿਰ ਵੀ ਹੁੰਦਾ, ਵਿਸ ਦਾ ਅਰਥ ਵਿਸ਼ੇ ਵਿਕਾਰ। ਕਹਿੰਦੇ ਜਿਹੜਾ ਸੰਸਾਰ ਤੈਨੂੰ ਵਿਸ਼ਿਆਂ ਦਾ ਸਮੂਹ ਨਜ਼ਰ ਆਉਂਦਾ, ਕਿਸੇ ਵੱਲ ਵੇਖਦਾ ਕਾਮ ਜਾਗ ਪੈਂਦਾ, ਕਿਸੇ ਦੂਜੇ ਵੱਲ ਵੇਖਦਾ ਦੁਸ਼ਮਣ ਵੱਲ ਕ੍ਰੋਧ ਜਾਗ ਪੈਂਦਾ, ਮਾਇਆ ਵੱਲ ਧਿਆਨ ਜਾਂਦਾ ਲੋਭ ਜਾਗ ਪੈਂਦਾ, ਤੇ ਆਪਣੇ ਧੀਆਂ ਪੁੱਤਾਂ ਵੱਲ ਖਾਸ ਵੱਲ ਵੇਖਦਾ ਤੇ ਮੋਹ ਜਾਗ ਪੈਂਦਾ, ਨਹੀਂ ਤੇ ਫਿਰ ਹੰਕਾਰ ਨਾਲ ਤੇ ਭਰੇ ਹੀ ਪਿਆ ਨਾ ਇਹ ਵਿਸ਼ਿਆਂ ਵਾਲਾ ਸੰਸਾਰ। ਪਹਿਲਾਂ ਇਹੀ ਅਵਸਥਾ ਹੈ ਹਰ ਇਨਸਾਨ ਦੀ, ਅੰਦਰ ਵਿਸ਼ੇ ਵਿਕਾਰ ਨੇ ਤੇ ਸੰਸਾਰ ਵਿੱਚੋਂ ਵੀ ਵਿਸ਼ੇ ਨਜ਼ਰ ਆਉਂਦੇ ਨੇ। ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਦੁਖੀਏ ਕੋ ਭੇਖ ਹੈ ਸਭ ਦੁਖੀਆ, ਰੋਗੀ ਕਹਿ ਭਾਣ ਹੈ ਸਭ ਰੋਗੀ। ਹੋਸਪਿਟਲ ਕੋਈ ਰੋਗੀ ਪਿਆ ਬੈੱਡ ਦੇ ਉੱਤੇ, ਇਰਦ ਗਿਰਦ ਅਨੇਕਾਂ ਰੋਗੀ ਹੋਰ ਵੀ ਪਏ ਨੇ। ਰੋਗੀ ਨੂੰ ਪਤਾ ਲੱਗਿਆ ਵੀ ਸੰਸਾਰ ਤੇ ਰੋਗੀ ਹੋਇਆ ਸਾਰਾ, ਬੜੀ ਦੁਨੀਆਂ ਰੋਗ ਨਾਲ ਭਰੀ ਪਈ ਹੈ, ਬਿਮਾਰ ਹੈ ਸੰਸਾਰ, ਹੋਸਪਿਟਲ ਭਰੇ ਪਏ ਨੇ, ਪਰ ਜਿੰਨਾ ਚਿਰ ਅਰੋਗ ਸੀ ਕਦੇ ਰੋਗ ਯਾਦ ਨਹੀਂ ਆਇਆ, ਆਪ ਦੁਖੀ ਹੋਇਆ, ਦੂਜਿਆਂ ਨਾਲ ਦੁੱਖ ਸਾਂਝਾ ਕੀਤਾ ਤੇ ਉਹਨੇ ਵੀ ਆਪਣਾ ਦੁੱਖ ਸੁਣਾ ਦਿੱਤਾ। ਦੁਖੀ ਨੂੰ ਪਤਾ ਲੱਗਿਆ ਵੀ ਦੁਨੀਆਂ ਹੋਰ ਵੀ ਦੁਖੀ ਹੈ। ਇਸ ਤਰ੍ਹਾਂ ਜਿਹੋ ਜਿਹਾ ਆਪਾਂ ਵੇਖਦੇ ਹਾਂ ਨਾ ਸੰਸਾਰ ਵਿੱਚ ਵਿਚਰਦੇ ਹਾਂ, ਉਹੋ ਹੀ ਜਿਹਾ ਸੰਸਾਰ ਦਿਸਦਾ। ਇਹੋ ਵਿਸ ਸੰਸਾਰ ਤੁਮ ਦੇਖ ਦੇ, ਇਹ ਸੰਸਾਰ ਨੂੰ ਤੂੰ ਵਿਸ਼ੇ ਵਿਕਾਰਾਂ ਦਾ ਸਮੂਹ ਕਰਕੇ ਵੇਖ ਰਿਹਾ। ਕਹਿੰਦੇ ਦ੍ਰਿਸ਼ਟੀ ਬਦਲ ਲੈ, ਇਹੋ ਹਰ ਕਾ ਰੂਪ ਹੈ, ਇਹੀ ਰੱਬ ਦਾ ਰੂਪ ਹੈ। ਦ੍ਰਿਸ਼ਟੀ ਕਿਵੇਂ ਬਦਲਦੀ ਹੈ? ਸਾਈਟ ਐਂਗਲ ਚੇਂਜ ਹੋਣ ਦੇ ਨਾਲ ਗੁਰਮੁਖੋ ਦ੍ਰਿਸ਼ ਬਦਲ ਜਾਂਦੇ ਨੇ। ਇੱਕ ਰੁੱਖ ਨੂੰ ਪੂਰਬ ਵੱਲੋਂ ਵੇਖੋਗੇ ਉਹਦਾ ਦ੍ਰਿਸ਼ ਹੋਰ ਬਣੇਗਾ, ਦੱਖਣ ਵੱਲੋਂ ਵੇਖੋਗੇ ਦ੍ਰਿਸ਼ ਬਦਲ ਜਾਵੇਗਾ, ਤੇ ਇਸੇ ਤਰ੍ਹਾਂ ਪੱਛਮ ਨੌਰਥ ਵੱਲੋਂ ਵੇਖੋ, ਜਿੱਧਰੋਂ ਵੇਖੋਗੇ ਉਹਦਾ ਦ੍ਰਿਸ਼ ਜਿਹੜਾ ਅਲੱਗ ਨਜ਼ਰ ਆਵੇਗਾ। ਇੱਕ ਪਹਾੜ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿਓ ਤੇ ਹਰ ਕਦਮ ਬਾਅਦ ਪਹਾੜ ਵੱਲ ਵੇਖੋ, ਹਰ ਕਦਮ ਦੇ ਉੱਤੇ ਪਹਾੜ ਦਾ ਦ੍ਰਿਸ਼ ਬਦਲੇਗਾ। ਜਿਉਂ ਜਿਉਂ ਐਂਗਲ ਚੇਂਜ ਹੋਇਆ ਨਾ, ਡਿਗਰੀ ਚੇਂਜ ਹੋਈ, 360 ਡਿਗਰੀ ਘੁੰਮਦਿਆਂ ਹਰ ਡਿਗਰੀ ਦੇ ਉੱਤੇ ਦ੍ਰਿਸ਼ ਅਲੱਗ ਸੀ। ਇਹਦਾ ਅਰਥ ਕੀ ਹੋਇਆ? ਪਹਾੜ ਤੇ ਇੱਕ ਹੀ ਹੈ, ਪਹਾੜ ਦੋ ਨਹੀਂ, ਉਹਦਾ ਰੂਪ ਵੀ ਇੱਕੋ ਹੀ ਹੈ। ਇਹ ਡਿਪੈਂਡ ਕਰਦਾ ਵੀ ਵੇਖਣ ਵਾਲਾ ਕਿਸ ਪਾਸਿਓਂ ਵੇਖ ਰਿਹਾ ਹੈ, ਉਹੋ ਜਿਹਾ ਨਜ਼ਰ ਆਇਆ। ਬਿਲਕੁਲ ਇਸੇ ਤਰ੍ਹਾਂ ਸੰਸਾਰ ਹੈ, ਬੰਦਿਆਂ ਦੇ ਸੁਭਾਅ ਨੇ, ਆਪਣਾ ਇਰਦ ਗਿਰਦ ਹੈ ਤੇ ਇੱਕੋ ਹੀ ਰੂਪ ਹੈ, ਪਰ ਇਹ ਡਿਪੈਂਡ ਕਰਦਾ ਅਸੀਂ ਵੇਖ ਕਿਸ ਨਜ਼ਰ ਨਾਲ ਵੇਖਦੇ ਹਾਂ।
ਚੋਰ ਨੂੰ ਸਾਰੇ ਹੀ ਚੋਰ ਨਜ਼ਰ ਆਉਂਦੇ ਨੇ, ਉਹਦੀਆਂ ਨਜ਼ਰਾਂ ਵਿੱਚ ਸਾਰੇ ਹੀ ਸ਼ੱਕੀ ਨੇ ਵੀ ਸ਼ਾਇਦ ਇਹ ਵੀ ਚੋਰ ਹੀ ਆਉਣਾ। ਨਗਰ ਕੀਰਤਨ ਵਿੱਚ ਇਕੱਠ ਹੈ ਸੰਗਤ ਦਾ, ਚੋਰ ਵੀ ਵਿੱਚੇ ਤੁਰੇ ਫਿਰਦੇ ਨੇ, ਜੇਬ ਕਤਰੀਏ ਵੀ ਹੁੰਦੇ ਨੇ ਨਾ ਕਈ। ਜਿਹੜਾ ਬੰਦਾ ਜਿਸ ਨਜ਼ਰ ਨਾਲ ਸੰਸਾਰ ਨੂੰ ਵੇਖਦਾ ਉਹਨੂੰ ਉਹੋ ਜਿਹੇ ਸਾਰੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ, ਕਾਮੀ ਨੂੰ ਕਾਮ ਭਰਿਆ ਸੰਸਾਰ ਨਜ਼ਰ ਆਵੇਗਾ। ਸੋ ਇਸੇ ਤਰ੍ਹਾਂ ਇਹ ਡਿਪੈਂਡ ਕਰਦਾ ਸਾਡੇ ਨਜ਼ਰੀਏ ਦੇ ਉੱਤੇ, ਵਿਜ਼ਨ ਦੇ ਉੱਤੇ ਵੀ ਅਸੀਂ ਵੇਖਦੇ ਕਿਹੜੇ ਹਿਸਾਬ ਨਾਲ। ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਆਪਣਾ ਵਿਜ਼ਨ ਚੇਂਜ ਕਰ, ਅੱਖਾਂ ਨਹੀਂ ਬਦਲਣੀਆਂ, ਅੱਖਾਂ ਇਹੀ ਰਹਿਣਗੀਆਂ, ਵਿਜ਼ਨ ਚੇਂਜ ਕਰ, ਇਹੋ ਸੰਸਾਰ ਤੈਨੂੰ ਰੱਬ ਦਾ ਰੂਪ ਵੀ ਨਜ਼ਰ ਆਵੇਗਾ। ਇਹੋ ਹਰ ਕਾ ਰੂਪ ਹੈ, ਇਹ ਰੱਬ ਦਾ ਹੀ ਰੂਪ ਹੈ। ਵੇਖਣਾ ਸਿੱਖ ਲੈ, ਵੇਖਣਾ ਕਿਵੇਂ ਹੈ, ਕਿਵੇਂ ਵੇਖ ਸਕਦੇ ਹਾਂ। ਮਾਂ ਵੀ ਇੱਕ ਇਸਤਰੀ ਹੈ, ਭੈਣ ਵੀ ਇਸਤਰੀ ਹੈ, ਤੇ ਗੁਰੂ ਪਿਆਰਿਓ ਪਤਨੀ ਵੀ ਇਸਤਰੀ ਹੈ, ਧੀ ਵੀ ਇਸਤਰੀ ਹੈ। ਹੁਣ ਇਹਦਾ ਆਪੋਜਿਟ ਲੈ ਲਵੋ, ਪਿਤਾ ਵੀ ਇੱਕ ਮਰਦ ਹੈ, ਭਰਾ ਵੀ ਇੱਕ ਮਰਦ ਹੈ, ਪਤੀ ਵੀ ਇੱਕ ਮਰਦ ਹੈ, ਪੁੱਤਰ ਵੀ ਇੱਕ ਮਰਦ ਹੈ। ਇਹ ਚਾਰ ਰਿਸ਼ਤੇ ਬੜੇ ਕਲੋਜ਼ ਨੇ, ਮੈਂ ਕਲੋਜ਼ ਦੀ ਉਹ ਗੱਲ ਕੀਤੀ ਹੈ, ਤੇ ਹਰ ਰਿਸ਼ਤੇ ਵੱਲ ਵੇਖਦਿਆਂ ਗੁਰਮੁਖੋਂ ਨਜ਼ਰ ਬਦਲ ਜਾਂਦੀ ਹੈ, ਵਿਜ਼ਨ ਚੇਂਜ ਹੋ ਜਾਂਦਾ। ਜਦੋਂ ਧੀ ਪਿਓ ਵੱਲ ਵੇਖੇਗੀ ਨਾ, ਧੀ ਕਹਿੰਦੀ ਹੈ ਵੀ ਇਸ ਦੁਨੀਆਂ ਵਿੱਚ ਮੇਰਾ ਉਸਤਾਦ ਤੇ ਮੇਰਾ ਹੀਰੋ ਮੇਰਾ ਪਿਤਾ ਹੈ। ਤੇ ਨਜ਼ਰ ਜਦੋਂ ਭਰਾ ਵੱਲ ਜਾਂਦੀ ਹੈ ਤੇ ਉਹਦੇ ਅੰਦਰ ਇੱਕ ਬਹੁਤ ਵੱਡਾ ਪਿਆਰ ਹੈ। ਨਜ਼ਰ ਪੁੱਤ ਵੱਲ ਗਈ, ਜ਼ਿੰਦਗੀ ਉਹ ਪੁੱਤ ਤੋਂ ਕੁਰਬਾਨ ਹੈ। ਪਤੀ ਵੱਲ ਗਈ, ਜੀਵਨ ਸਾਥੀ ਹੈ, ਅਰਧ ਅੰਗ ਜਾਣੀ ਕਿ ਅੱਧਾ ਸਰੀਰ ਮਹਿਸੂਸ ਹੁੰਦਾ ਵੀ ਅੱਧੀ ਜ਼ਿੰਦਗੀ ਤਾਂ ਮੇਰੀ ਇਹਦੇ ਵਿੱਚ ਹੈ। ਮਾਂ ਵੱਲ ਵੇਖਿਆ ਸਜਦਾ ਕਰਦੀਆਂ ਨੇ ਅੱਖਾਂ, ਤੇ ਗੁਰਮੁਖੋ ਭੈਣ ਵੱਲ ਵੇਖਿਆ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ, ਧੀ ਵੱਲ ਵੇਖਿਆ ਵੀ ਜ਼ਿੰਮੇਵਾਰੀ ਵੱਡੀ ਹੈ। ਇਹ ਰਿਸ਼ਤੇ ਜਿਉਂ ਜਿਉਂ ਵੇਖੇ ਸਾਡਾ ਵਿਜ਼ਨ ਚੇਂਜ ਹੁੰਦਾ। ਜੇ ਇਹ ਦੋ ਚਾਰ ਰਿਸ਼ਤਿਆਂ ਵਿੱਚ ਵਿਜ਼ਨ ਚੇਂਜ ਹੋ ਸਕਦਾ ਨਾ, ਫਿਰ ਸੰਸਾਰ ਦੇ ਹਰ ਜੀਵ ਨੂੰ, ਪ੍ਰਾਣੀ ਨੂੰ ਜਾਂ ਵਸਤੂ ਨੂੰ ਵੇਖ ਕੇ ਵੀ ਚੇਂਜ ਹੋ ਸਕਦਾ। ਸਤਿਗੁਰਾਂ ਨੇ ਗੱਲ ਹੀ ਇਹ ਸਮਝਾਈ ਹੈ, ਕਹਿੰਦੇ ਸੰਸਾਰ ਨੂੰ ਐਵੇਂ ਜ਼ਹਿਰ ਵਰਗਾ ਨਾ ਵੇਖੀ ਜਾ, ਵਿਸ਼ਿਆਂ ਵਾਲਾ ਨਾ ਵੇਖੀ ਜਾ, ਵੇਖ ਇਹ ਪਰਮਾਤਮਾ ਦਾ ਰੂਪ ਵੀ ਤੇ ਹੈ, ਇਹਦੇ ਅੰਦਰ ਵਾਹਿਗੁਰੂ ਵੀ ਤੇ ਵਸਦਾ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇੱਕ ਸਟੇਜ ਆਉਂਦੀ ਹੈ, ਅਵਸਥਾ ਆਉਂਦੀ ਹੈ ਸੁਰਤ ਦੀ, ਜਿੱਥੇ ਜਾ ਕੇ ਸੰਸਾਰ ਰੱਬ ਮਹਿਸੂਸ ਹੁੰਦਾ, ਸੰਸਾਰ ਵਿੱਚ ਉਹਦੀ ਜੋਤ ਭਾਸਦੀ ਹੈ, ਜੋ ਦਿਸੈ ਸੋ ਤੇਰਾ ਰੂਪ। ਪਰ ਕਦੋਂ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ। ਹੁਣ ਗੁਰੂ ਦਾ ਰੋਲ ਕੀ ਹੈ ਵਿੱਚ ਆ ਗਈ ਗੱਲ। ਕਹਿੰਦੇ ਇਹ ਖੇਡ ਤਾਂ ਵਰਤਦੀ ਹੈ, ਵਿਜ਼ਨ ਤਾਂ ਤਬਦੀਲ ਹੁੰਦਾ ਜੇ ਗੁਰੂ ਵਾਲਾ ਬਣ ਜਾਵੇ। ਫਿਰ ਗੁਰੂ ਦੀ ਹੋ ਜਾਵੇ ਕਿਰਪਾ, ਗੁਰ ਪ੍ਰਸਾਦੀ ਗੁਰ ਕਿਰਪਾ, ਗੁਰ ਕਿਰਪਾ ਜਿਹ ਨਰਕੋ ਕਿੰਨੀ ਤਿਹ ਇਹ ਜੁਗਤ ਪਛਾਨੀ। ਜਿੰਨੀਆਂ ਵੀ ਜੁਗਤੀਆਂ ਨੇ ਨਾ, ਜਦੋਂ ਗੁਰੂ ਕਿਰਪਾ

ਕਹਿ ਨਾਨਕ ਤੀਜੇ ਪਾਤਸ਼ਾਹ ਕਹਿ ਰਹੇ ਨੇ ਇਹ ਨੇਤਰ ਇਹ ਅੱਖਾਂ ਅੰਧ ਸੇ ਇੱਥੇ ਜਿਹੜਾ ਸੇ ਸ਼ਬਦ ਹੈ ਨਾ ਅਰਥ ਵਿੱਚ ਇਹਨੂੰ ਸੀ ਲੈਣਾ ਪਾਸ਼ਟ ਟੈਂਸ ਪੜ੍ਹੇ ਹੋਣੇ ਆ ਗ੍ਰਾਮਰ ਪੜ੍ਹੀ ਹੋਣੀ ਆ ਨਾ ਜਿਹਨਾਂ ਨੇ ਪੜ੍ਹੀ ਉਹਨਾਂ ਨੂੰ ਤਾਂ ਸਮਝ ਆਊਗੀ ਉਹ ਅੰਧ ਸੇ ਗੁਰੂ ਦੇ ਮਿਲਾਪ ਤੋਂ ਪਹਿਲਾਂ ਗੁਰੂ ਦੀ ਕਿਰਪਾ ਤੋਂ ਪਹਿਲਾਂ ਇਹ ਅੱਖਾਂ ਅੰਨੀ ਸੀ ਦੇਖਣਾ ਹੀ ਨਹੀਂ ਸੀ ਆਉਂਦਾ ਵੀ ਕਿਵੇਂ ਵੇਖਣਾ ਕਹਿ ਨਾਨਕ ਇਹ ਨੇਤਰ ਅੰਧ ਸੇ ਫਿਰ ਪ੍ਰੈਜੈਂਟ ਵਿੱਚ ਆਈ ਗੱਲ ਸਤਿਗੁਰ ਮਿਲਿਆ ਜਦੋਂ ਗੁਰੂ ਦਾ ਹੋਇਆ ਮਿਲਾਪ ਗੁਰੂ ਦੀ ਹੋਈ ਕਿਰਪਾ ਵੇਖਣਾ ਆ ਗਿਆ ਕਹਿੰਦੇ ਦਿਵ ਦ੍ਰਿਸ਼ਟ ਹੋਈ ਫਿਰ ਦ੍ਰਿਸ਼ਟੀ ਵਿੱਚ ਦਿਵਤਾ ਆ ਗਈ ਦ੍ਰਿਸ਼ਟੀ ਵਿੱਚ ਦਿਵਤਾ ਦਾ ਆਉਣਾ ਕੀ ਹੈ ਗੁਰੂ ਪਿਆਰਿਓ ਸੂਖਸ਼ਮ ਵੇਖਣਾ ਹਰ ਚੀਜ਼ ਦੇ ਪਿੱਛੇ ਇੱਕ ਸੂਖਸ਼ਮ ਹੁੰਦਾ ਹੈ ਆ ਸਾਡੇ ਸਰੀਰ ਨੇ ਨਾ ਜਿਹੜੇ ਸਾਨੂੰ ਤੇ ਇੱਕ ਸਰੀਰ ਦਾ ਪਤਾ ਹੈ ਜਿਹੜਾ ਪੰਜ ਭੌਤਿਕ ਸਰੀਰ ਆਪਾਂ ਕਹਿ ਦਿੰਦੇ ਹਾਂ ਪੰਜਾਂ ਤੱਤਾਂ ਤੋਂ ਬਣਿਆ ਇਹਦੇ ਅੰਦਰ ਸੂਖਸ਼ਮ ਸਰੀਰ ਵੀ ਕੰਮ ਕਰ ਰਿਹਾ ਹੈ ਜਿੰਨਾ ਚਿਰ ਇਹ ਜ਼ਿੰਦਗੀ ਚੱਲਦੀ ਹੈ ਸੂਖਸ਼ਮ ਇਹਦੇ ਅੰਦਰ ਹੈ ਜਿਹੜਾ ਕਹਿੰਦੇ ਨਾ ਜਾਨ ਨਿਕਲ ਗਈ ਬਸ ਮੌਤ ਹੋ ਗਈ ਅਸਲ ਵਿੱਚ ਸੂਖਸ਼ਮ ਅਤੇ ਸਥੂਲ ਦਾ ਜਿਹੜਾ ਨਾਤਾ ਸੀ ਰਿਸ਼ਤਾ ਸੀ ਉਹ ਟੁੱਟ ਗਿਆ ਸੂਖਸ਼ਮ ਅਲੱਗ ਹੋ ਗਿਆ ਸਥੂਲ ਪਿਆ ਰਹਿ ਗਿਆ ਢਹਿ ਢੇਰੀ ਹੋ ਗਿਆ ਅੱਜ ਦੇ ਕਵਿਤ ਵਿੱਚ ਗੱਲਾਂ ਹੀ ਇਹ ਸਮਝਾਈਆਂ ਨੇ ਤੇ ਸੂਖਸ਼ਮ ਜਿਹੜਾ ਹੈ ਆਪਣੇ ਸੂਖਸ਼ਮ ਨੂੰ ਪਛਾਣਨਾ ਫਿਰ ਦੂਜਿਆਂ ਦੇ ਸੂਖਸ਼ਮ ਨੂੰ ਪਛਾਣਨਾ ਰਸ਼ੀਆ ਦੇ ਇੱਕ ਵਿਗਿਆਨੀ ਨੇ ਨਾ ਲੈਂਜ ਤਿਆਰ ਕੀਤਾ ਸੀ ਮੈਂ ਪੜ੍ਹਿਆ ਉਹਦੇ ਬਾਰੇ ਉਹ ਫੋਟੋਗ੍ਰਾਫਰ ਸੀ ਅਸਲ ਵਿੱਚ ਉਹਨੇ ਇੱਕ ਲੈਂਜ ਤਿਆਰ ਕੀਤਾ ਤੇ ਉਹ ਲੈਂਜ ਦੇ ਨਾਲ ਉਹਨੇ ਸੂਖਸ਼ਮ ਤੱਕ ਪਹੁੰਚ ਬਣਾਈ ਸੂਖਸ਼ਮ ਵੇਖਣ ਦੀ ਉਹਨੇ ਤਜਰਬਾ ਆਪਣਾ ਪੇਸ਼ ਕੀਤਾ ਸੀ ਵੀ ਰੁੱਖ ਨੂੰ ਲੱਗਿਆ ਹੋਇਆ ਪੱਤਾ ਤੇ ਉਹ ਪੱਤਾ ਪੂਰਾ ਨਹੀਂ ਤੋੜਿਆ ਅੱਧਾ ਪਾੜ ਲਿਆ ਤਜਰਬੇ ਦੇ ਤੌਰ ਤੇ ਉਹਨੇ ਕੀਤਾ ਤੇ ਅੱਧਾ ਪਾੜ ਕੇ ਫਿਰ ਉਹਦੀ ਫੋਟੋ ਲਈ ਉਸ ਫੋਟੋ ਦੇ ਅੰਦਰ ਪੂਰਾ ਪੱਤਾ ਆਇਆ ਫਟਿਆ ਹੋਇਆ ਪੱਤਾ ਵੀ ਆ ਗਿਆ ਪਰ ਉਹਦਾ ਫਰਕ ਇਹ ਸੀ ਬਈ ਜਿਹੜਾ ਤੇ ਸਾਬਤ ਪਾਸਾ ਸੀ ਅਜੇ ਰੁੱਖ ਨਾਲ ਲੱਗਿਆ ਹੋਇਆ ਸੀ ਉਹ ਤੇ ਬਿਲਕੁਲ ਸਹੀ ਦ੍ਰਿਸ਼ ਬਣਿਆ ਉਹਦਾ ਜਿਹੜਾ ਤੋੜਿਆ ਹੋਇਆ ਪਾਸਾ ਸੀ ਉਹ ਕੇਵਲ ਸੂਖਸ਼ਮ ਝਲਕ ਪੈਂਦੀ ਦਿਖਾਈ ਉਸ ਲੈਂਜ ਨੇ ਹਲਕੀ ਜੀ ਸੂਖਸ਼ਮ ਦੁਨੀਆ ਵੀ ਆਪਣੀ ਥਾਂ ਤੇ ਹੈ ਸਭ ਕੁਝ ਅਸਥੂਲ ਨਹੀਂ ਹੁੰਦਾ ਅੱਜ ਸਾਡੀ ਜ਼ਿੰਦਗੀ ਦੇ ਨੇੜੇ ਆ ਬਹੁਤ ਕੁਝ ਜਿਹੜਾ ਸੂਖਸ਼ਮ ਹੈ ਸੌਖੀਆਂ ਉਦਾਹਰਨਾਂ ਨੇ ਜਿੰਨਾ ਵੀ ਸੈਟੇਲਾਈਟ ਦਾ ਯੁੱਗ ਹੈ ਭਾਵੇਂ ਇੰਟਰਨੈਟ ਹੋਵੇ ਭਾਵੇਂ ਟੀਵੀ ਚੈਨਲ ਚੱਲਦੇ ਨੇ ਸਾਡੇ ਫੋਨ ਚੱਲਦੇ ਨੇ ਇਹ ਸੂਖਸ਼ਮ ਦੁਨੀਆ ਨਾਲ ਸੰਬੰਧ ਰੱਖਦੇ ਨੇ ਸੈਟੇਲਾਈਟ ਉੱਡ ਰਿਹਾ ਆਕਾਸ਼ ਵਿੱਚ ਉਹਦਾ ਰਿਸ਼ਤਾ ਧਰਤੀ ਤੇ ਬਣਿਆ ਹੋਇਆ ਦੋ ਚਾਰ ਪਾਸੇ ਨਹੀਂ ਹਜ਼ਾਰਾਂ ਪਾਸੇ ਇੱਕੋ ਪਾਸੇ ਕੰਮ ਕਰ ਜਾਂਦਾ ਉਹ ਇੱਕ ਚੈਨਲ ਦੇ ਉੱਤੇ ਭਾਵੇਂ ਹਜ਼ਾਰਾਂ ਟੀਵੀ ਚੱਲ ਰਹੇ ਨੇ ਤੇ ਚੱਲ ਰਹੇ ਸਾਰੇ ਪਾਸੇ ਸਪਲਾਈ ਹੈ ਨਾ ਉਹ ਸੂਖਸ਼ਮ ਬੇਬਜ ਕੰਮ ਕਰ ਰਹੀਆਂ ਨੇ ਇਹਦਾ ਮਤਲਬ ਸੂਖਸ਼ਮ ਵੀ ਕੋਈ ਦੁਨੀਆ ਹੈ ਗੁਰੂ ਸਾਹਿਬ ਨੇ ਰੂਹਾਨੀਅਤ ਦੇ ਵਿੱਚ ਸੂਖਸ਼ਮ ਦੀ ਗੱਲ ਕੀਤੀ ਹੈ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਗੁਰੂ ਦੇ ਮਿਲਾਪ ਤੋਂ ਬਾਅਦ ਇਹਨਾਂ ਅੱਖੀਆਂ ਵਿੱਚ ਐਸੀ ਦਿਵਤਾ ਆ ਗਈ ਹੁਣ ਇਹ ਕੇਵਲ ਅਸਥੂਲ ਨਹੀਂ ਵੇਖਦੀਆਂ ਇਹਦੇ ਪਿੱਛੇ ਸੂਖਸ਼ਮ ਨੂੰ ਵੇਖ ਲੈਂਦੀਆਂ ਨੇ ਹੁਣ ਪਸ਼ੂ ਪਸ਼ੂ ਨਹੀਂ ਦਿਸਦਾ ਪਸ਼ੂ ਦੀ ਰੂਹ ਵੀ ਦਿਸ ਪਈ ਹੈ ਮਨੁੱਖ ਕੇਵਲ ਮਨੁੱਖ ਨਹੀਂ ਦਿਸਦਾ ਉਹਦੀ ਰੂਹ ਮਹਿਸੂਸ ਹੋ ਰਹੀ ਹੈ ਵੀ ਇਹਦੇ ਪਿੱਛੇ ਰੂਹ ਕੰਮ ਕਰ ਰਹੀ ਹੈ ਜਦੋਂ ਰੂਹ ਤੱਕ ਪਹੁੰਚ ਗਈ ਸੁਰਤ ਨਾ ਫਿਰ ਸਰੀਰਕ ਕਿਰਿਆ ਪਾਸੇ ਹੋ ਜਾਣੀ ਹੈ ਭਾਵ ਉਹਦਾ ਪ੍ਰਭਾਵ ਖਤਮ ਹੋ ਜਾਣਾ ਹੈ ਹੁਣ ਚੋਰ ਚੋਰ ਨਹੀਂ ਦਿਸਦਾ ਚੋਰ ਵਿੱਚੋਂ ਵੀ ਸਾਧ ਹੀ ਦਿਸੇਗਾ ਹੁਣ ਪਾਪੀ ਪਾਪੀ ਨਹੀਂ ਦਿਸਦਾ ਪਾਪੀ ਵੀ ਪੁੰਨੀਆਂ ਵਰਗਾ ਹੀ ਨਜ਼ਰ ਆਉਂਦਾ ਇੱਕੋ ਦ੍ਰਿਸ਼ਟੀ ਸਮ ਦ੍ਰਿਸ਼ਟੀ ਇਹਨੂੰ ਕਿਹਾ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਦਿਵ ਰੂਹਾਂ ਜਿਵੇਂ ਕਿ ਦੇਵਤੇ ਨੇ ਉਹਨਾਂ ਕੋਲ ਸਥੂਲ ਸਰੂਰ ਨਹੀਂ ਹੈ ਆਹ ਸਰੀਰ ਸਾਡੇ ਵਾਲਾ ਨਹੀਂ ਪਰ ਉਹਨਾਂ ਦੀ ਹੋਂਦ ਹੈ ਸੂਖਸ਼ਮ ਸਰੀਰ ਦੀ ਹੁਣ ਜਿਹਦੀ ਦ੍ਰਿਸ਼ਟੀ ਵਿੱਚ ਦਿਵਤਾ ਆ ਗਈ ਉਹ ਦੇਵਤਾ ਰੂਹ ਨੂੰ ਵੀ ਵੇਖ ਸਕੇਗਾ ਨਜ਼ਰ ਆਉਂਦੀਆਂ ਉਹਨਾਂ ਨੂੰ ਰੂਹਾਂ ਔਰ ਬੜੀਆਂ ਉਦਾਹਰਨਾਂ ਨੇ ਸਾਖੀਆਂ ਨੇ ਤੇ ਇਹ ਗੱਲ ਜ਼ਰੂਰ ਮਹਿਸੂਸ ਕਰਨੀ ਆਪ ਦੀ ਸੰਗਤ ਵਿੱਚ ਸਜੇ ਹੋ ਇੱਕ ਅੰਦਾਜ਼ੇ ਮੁਤਾਬਕ ਆਪ ਦੀ 200 ਗਿਣਤੀ ਹੋਏਗੀ ਤੇ ਆਪਾਂ ਕੇਵਲ ਇਹ 200 ਸਰੀਰ ਵੇਖ ਸਕਦੇ ਹਾਂ ਸਾਨੂੰ ਨਜ਼ਰ ਆ ਰਹੇ ਨੇ ਵੀ 200 ਦਾ ਇਕੱਠ ਹੈ ਥੋੜ੍ਹਾ ਵੱਧ ਘੱਟ ਹੈ ਕਿਤੇ

0: ਤੇ ਗੁਰੂ ਪਿਆਰਿਓ ਇੱਥੇ ਕਿੰਨੀਆਂ ਕੁ ਸੂਖਸ਼ਮ ਰੂਹਾਂ ਦੇਵ ਰੂਹਾਂ ਹੋਣਗੀਆਂ ਉਹ ਨਹੀਂ ਅਸੀਂ ਗਿਣ ਸਕਦੇ। ਪਾਵਨ ਸ੍ਰੀ ਹਰਿਮੰਦਰ ਸਾਹਿਬ ਵਰਗੇ ਸਥਾਨਾਂ ਦੇ ਉੱਤੇ ਅਸੀਂ ਸੰਗਤ ਦੀ ਗਿਣਤੀ ਕਰ ਸਕਦੇ ਹਾਂ, ਪਰ ਉੱਥੇ ਸੂਖਸ਼ਮ ਰੂਹਾਂ ਦੀ ਗਿਣਤੀ ਨਹੀਂ ਜੀ ਹੋ ਸਕਦੀ। ਪਵਿੱਤਰ ਰੂਹਾਂ ਐਸੇ ਧਾਰਮਿਕ ਥਾਵਾਂ ਤੇ ਹੋਇਆ ਕਰਦੀਆਂ ਨੇ। ਖੈਰ ਇਹ ਵਿਸ਼ਾ ਨਹੀਂ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਅੱਖਾਂ ਨੂੰ ਦ੍ਰਿਸ਼ਟੀ ਬਦਲ ਜਾਣੀ ਹੈ, ਵੇਖਣ ਦਾ ਐਂਗਲ ਬਦਲ ਜਾਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਹੈ, ਕਹਿੰਦੇ ਅਸੀਂ ਵੇਖਦੇ ਹਾਂ ਵੀ ਅੱਖਾਂ ਵੇਖ ਲੈਂਦੀਆਂ ਨੇ, ਪਰ ਇਹ ਨਹੀਂ ਮਹਿਸੂਸ ਕਰਦੇ ਵੀ ਇਹਨਾਂ ਦੇ ਵਿੱਚ ਜੋਤ ਵਰਤਦੀ ਹੈ। ਉਦੋਂ ਪਤਾ ਲੱਗਦਾ, ਜੋ ਪਹਿਚਾਨ ਅਨੂਪ ਰੂਪ ਦ੍ਰਿਗਨ ਕਹਿ ਦੇਖੀਅਤ, ਲੋਚਨ ਅਛਤ ਅੰਧ ਕਾਹੇ ਨਾ ਪੇਖ ਹੀ। ਜਦੋਂ ਚੰਗੀਆਂ ਭਲੀਆਂ ਅੱਖਾਂ ਹਨੇਰੇ ਵਿੱਚ ਨਹੀਂ ਵੇਖ ਸਕਦੀਆਂ, ਉਹੀ ਅੱਖਾਂ ਜੇ ਹੁਣ ਕੇਵਲ ਇਹ ਸਰੀਰ ਦਾ ਹਿੱਸਾ ਹੁੰਦੀਆਂ ਫਿਰ ਤੇ ਇਹ ਕੰਮ ਕਰਦੀਆਂ ਰਹਿਣੀਆਂ ਚਾਹੀਦੀਆਂ ਸੀ, ਪਰ ਗੱਲ ਜੋਤ ਦੀ ਹੈ, ਬਾਹਰਲੀ ਜੋਤ ਨਹੀਂ ਮਿਲੀ, ਦੋਨੇ ਜੋਤਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਿਆ, ਕੁਛ ਨਹੀਂ ਵੇਖਦੀਆਂ। ਜੋ ਜਨ ਸ਼ਬਦ ਰਸ ਰਸਨਾ ਬਖਾਨੀਅਤ, ਅਸੀਂ ਕਹਿੰਦੇ ਹਾਂ ਵੀ ਜੀਭ ਬੜੇ ਸੁੰਦਰ ਅੱਖਰ ਬੋਲ ਲੈਂਦੀ ਹੈ, ਇਹ ਪਤਾ ਸਾਨੂੰ, ਪਰ ਜੇ ਬਾ ਅਛਤ ਕਤ ਗੁੰਗ ਨਾ ਸਰੇਖ ਹੀ। ਗੁੰਗੇ ਕੋਲ ਵੀ ਇਹੀ ਜੀਵ ਹੈ, ਇਹ ਜੀਵਾਂ ਦੇ ਹੁੰਦਿਆਂ ਹੋਇਆਂ ਪਰ ਗੁੰਗੇ ਕੋਲ ਅੱਖਰ ਨਹੀਂ ਹਨ। ਇੱਕ ਨੁਕਤਾ ਮੈਂ ਇੱਥੇ ਸਾਂਝਾ ਕਰਦੇ ਹਾਂ, ਗੁੰਗੇ ਕੋਲ ਅੱਖਰ ਕਿਉਂ ਨਹੀਂ? ਆਵਾਜ਼ ਤੇ ਹੈ, ਸੁਣੀ ਹੋਣੀ ਆ ਗੁੰਗੇ ਮਨੁੱਖ ਦੀ ਆਵਾਜ਼। ਗੁੰਗੇ ਕੋਲ ਕੇਵਲ ਇੱਕ ਅ ਦੀ ਆਵਾਜ਼ ਹੈ, 35 ਅੱਖਰੀ ਵਿੱਚੋਂ ਆੜੇ ਦੀ ਆਵਾਜ਼ ਹੈ। ਆੜੇ ਨੂੰ ਮਾਤਰਾ ਲਾ ਦੂਗਾ, ਕੰਨਾਂ ਲਾ ਕੇ ਆ ਬੋਲ ਦੇਵੇਗਾ, ਥੋੜ੍ਹਾ ਬਹੁਤਾ ਈੜੀ ਊੜੇ ਵਾਲੀਆਂ ਆਵਾਜ਼ਾਂ ਬੁਲਾ ਲਵੇਗਾ, ਇਹ ਤੋਂ ਜ਼ਿਆਦਾ ਗੁੰਗੇ ਕੋਲ ਅੱਖਰ ਨਹੀਂ। ਅਸਲ ਵਿੱਚ ਇਹ ਪਰਮਾਤਮਾ ਵੱਲੋਂ ਨੇਚਰਲ ਦਿੱਤੀ ਹੋਈ ਆਵਾਜ਼ ਹੈ। ਉਸ ਤੋਂ ਬਾਅਦ ਅੱਗੇ ਜਿਹਨੂੰ ਅਸੀਂ ਮਾਂ ਬੋਲੀ ਕਹਿੰਦੇ ਹਾਂ ਉਹ ਸ਼ੁਰੂ ਹੁੰਦੀ ਹੈ। ਜਾਣੀ ਕਿ ਬੱਚੇ ਦਾ ਜਨਮ ਹੋਇਆ, ਜਿਉਂ ਜਿਉਂ ਸੋਝੀ ਸੰਭਾਲੀ, ਜਿਹੜੀਆਂ ਆਵਾਜ਼ਾਂ ਉਹਨੇ ਸੁਣੀਆਂ ਤੇ ਉਹ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਮਾਂ ਬੋਲੀ ਕੀ ਹੈ? ਕਿਉਂਕਿ ਜੋ ਮਾਂ ਬੋਲਦੀ ਹੈ ਉਹੀ ਬੱਚਾ ਸੁਣਦਾ ਨਾ ਜ਼ਿਆਦਾ। ਉਹ ਆਵਾਜ਼ਾਂ ਜਿਹੜੀਆਂ ਸੁਣੀਆਂ ਬੱਚੇ ਨੇ ਪਹਿਲਾਂ ਬੋਲੀਆਂ, ਜਿਉਂ ਜਿਉਂ ਵੱਡਾ ਹੁੰਦਾ ਗਿਆ, ਜਿਉਂ ਜਿਉਂ ਸੋਝੀ ਅੱਗੇ ਤੁਰਦੀ ਗਈ, ਫਿਰ ਜਿੰਨੀਆਂ ਆਵਾਜ਼ਾਂ ਜ਼ਿਆਦਾ ਸੁਣੀਆਂ, ਜਿੰਨੇ ਅੱਖਰ ਜ਼ਿਆਦਾ ਸੁਣੇ, ਉਹਨੇ ਬੋਲਦਾ ਚਲੇ ਗਿਆ। ਸਕੂਲ ਲੈਵਲ ਤੇ ਗਿਆ, ਹੋਰ ਉਹਦੀ ਜਾਣਕਾਰੀ ਵਿੱਚ, ਸ਼ਬਦਾਂ ਵਿੱਚ, ਅੱਖਰਾਂ ਵਿੱਚ ਵਾਧਾ ਹੋ ਗਿਆ। ਯੂਨੀਵਰਸਿਟੀ ਵਿੱਚ ਜਾ ਕੇ ਹੋਰ ਵਾਧਾ ਹੋ ਗਿਆ, ਫਿਰ ਦੂਸਰੀਆਂ ਭਾਸ਼ਾਵਾਂ ਦੀ ਜਾਣਕਾਰੀ ਵੀ ਹੋਈ। ਇਹ ਤਾਂ ਹੋਈ ਜੇ ਕੰਨਾਂ ਨੇ ਅੱਖਰ ਸੁਣੇ, ਜੇ ਨਾ ਸੁਣੀਏ ਤੇ ਬੋਲਿਆ ਨਹੀਂ ਜਾ ਸਕਦਾ। ਜਾਣੀ ਕਿ ਜਿਹੜੇ ਅੱਖਰ ਸ਼ਬਦ ਗਿਆਨ ਸਾਡਾ ਹੈ ਨਾ, ਇਹ ਸੁਣ ਕੇ ਪ੍ਰਾਪਤ ਹੁੰਦਾ, ਤੇ ਜਿਉਂ ਜਿਉਂ ਆਵਾਜ਼ਾਂ ਸੁਣਾਂਗੇ ਤਿਉਂ ਤਿਉਂ ਸਿੱਖਾਂਗੇ ਤੇ ਬੋਲਾਂਗੇ। ਗੁੰਗਾ ਇਸ ਕਰਕੇ ਅੱਖਰਾਂ ਤੋਂ ਵਾਂਝਾ ਰਹਿ ਗਿਆ, ਅਸਲ ਵਿੱਚ ਗੁਰਮੁਖੋ ਗੁੰਗੇ ਦੇ ਕੰਨਾਂ ਨੇ ਕੰਮ ਨਹੀਂ ਕੀਤਾ। ਤੁਹਾਨੂੰ ਸ਼ਾਇਦ ਪਤਾ ਹੋਵੇ, ਜਿਹੜੇ ਜਨਮ ਤੋਂ ਗੁੰਗੇ ਨੇ ਨਾ ਬੱਚੇ ਬਹਿਰੇ ਨੇ, ਉਹੀ ਬੋਲ ਨਹੀਂ ਸਕਦੇ। ਜਿਨ੍ਹਾਂ ਦੇ ਕੰਨ ਬਚਪਨ ਵਿੱਚ ਜਾਂ ਪਹਿਲੀ ਉਮਰ ਵਿੱਚ ਕੰਮ ਕਰਦੇ ਸੀ, ਪਰ ਬਾਅਦ ਵਿੱਚ ਵੱਡੀ ਉਮਰ ਜਾ ਕੇ ਉਹ ਬੋਲੇ ਹੋ ਗਏ, ਹੁਣ ਨਹੀਂ ਸੁਣਦਾ, ਉਹਨਾਂ ਨੇ ਜਿੰਨੇ ਅੱਖਰ ਹਾਸਲ ਕਰ ਲਏ ਸੀ ਉਹਨੇ ਉਹ ਬੋਲ ਰਹੇ ਨੇ, ਕਿਉਂਕਿ ਸੁਣੇ ਹੋਏ ਨੇ। ਜੇ ਸੁਣੇ ਹੋਏ ਨੇ ਤੇ ਬੋਲਦਾ, ਜਿਹਨੇ ਸੁਣੇ ਹੀ ਨਹੀਂ ਉਹਨੇ ਬੋਲਣਾ ਕੀ ਹੈ? ਤੇ ਭਾਈ ਸਾਹਿਬ ਕਹਿੰਦੇ ਜੀਵਾ ਅੱਖਰ ਅਨੇਕਾਂ ਬੋਲਦੀ ਜ਼ਰੂਰ ਹੈ, ਪਰ ਗੁੰਗੇ ਕੋਲ ਜ਼ਬਾਨ ਹੈ ਉਹ ਅੱਖਰ ਨਹੀਂ ਬੋਲ ਸਕਦਾ। ਇਹਦੇ ਪਿੱਛੇ ਖੇਡ ਹੈ ਸੁਣਨ ਵਾਲੀ, ਕੋਈ ਹੋਰ ਸ਼ਕਤੀ ਕੰਮ ਕਰ ਰਹੀ ਹੈ। ਤੇ ਤੀਜੀ ਉਦਾਹਰਣ ਫਿਰ ਪੜ੍ਹੀਏ, ਜੋ ਪਹਿਚਾਨ ਰਾਗਨਾਦ ਸੁਨੀਅਨ ਸਰਵਨ ਕੈ, ਸਰਵਨ ਸਹਿਤ ਕਿਉਂ ਬਹਿ ਰੋਬ ਸੇ ਕਹੀ। ਜੇ ਗੱਲ ਇਹ ਸੋਚਦੇ ਹੋਈਏ ਆਪਾਂ ਵੀ ਸੁਣਨ ਸ਼ਕਤੀ ਕੰਨਾਂ ਕੋਲ ਹੈ, ਕੰਨ ਹੀ ਸੁਣਦੇ ਨੇ, ਤੇ ਕਹਿੰਦੇ ਫਿਰ ਕਿਸੇ ਬੋਲੇ ਵੱਲ ਵੇਖੋ, ਉਹਦੇ ਕੋਲ ਕੰਨ ਹਨ, ਕੰਨਾਂ ਦਾ ਫਰਕ ਨਹੀਂ ਹੈ, ਸਾਡੇ ਵਰਗੇ ਹੀ ਨੇ, ਪਰ ਸੁਣਨ ਸ਼ਕਤੀ ਨਹੀਂ ਹੈ, ਇਸ ਕਰਕੇ ਉਹ ਕੁਝ ਵੀ ਸੁਣ ਨਹੀਂ ਪਾਉਂਦਾ ਹੈ। ਇਹ ਤਿੰਨ ਉਦਾਹਰਣਾਂ ਦੇ ਕੇ ਫਿਰ ਕਹਿੰਦੇ ਨੈਣ ਜੇਵਾ ਸਰਵਨ ਕੋ ਨਾ ਕਸ਼ੂ ਐ ਬਸਾਏ। ਕਹਿੰਦੇ ਛੱਡ ਦਿਓ ਇਹ ਗੱਲ ਨੂੰ ਵੀ ਅੱਖਾਂ ਵਿੱਚ ਸ਼ਕਤੀ ਹੈ ਬਾਹਰੀ ਤੌਰ ਤੇ, ਜਾਂ ਕੰਨ ਹੀ ਸੁਣ ਸਕਦੇ ਨੇ, ਜਾਂ ਜ਼ਬਾਨ ਹੀ ਬੋਲ ਸਕਦੀ ਹੈ। ਕਹਿੰਦੇ ਜਿਵੇਂ ਇਹਨਾਂ ਦੇ ਪਿੱਛੇ ਹੋਰ ਸ਼ਕਤੀਆਂ ਕੰਮ ਕਰਦੀਆਂ ਨਾ ਅੰਗਾਂ ਦੇ ਪਿੱਛੇ, ਇਹਨਾਂ ਦਾ ਕੋਈ ਵਸ ਨਹੀਂ, ਇਹਨਾਂ ਦੀ ਸ਼ਕਤੀ ਨਹੀਂ, ਸਮਰੱਥਾ ਨਹੀਂ। ਸ਼ਬਦ ਸੁਰਤ ਸੋ ਅਲੇਖ ਲੇਖ ਲੇਖ ਹੀ ਕਹਿੰਦੇ। ਐਸੇ ਤਰ੍ਹਾਂ ਕਿਤੇ ਜ਼ਿੰਦਗੀ ਦੀ ਤਾਰ ਤੈਨੂੰ ਸਮਝ ਆਵੇ, ਨੁਕਤਾ ਸਮਝ ਆਵੇ, ਸ਼ਬਦ ਸੁਰਤ ਦੀ ਖੇਡ ਹੈ। ਸ਼ਬਦ ਅਤੇ ਸੁਰਤ ਦਾ ਸੁਮੇਲ ਜਿਹੜਾ ਹੈ ਅਲੇਖ ਲੇਖ ਲੇਖ ਹੀ। ਜਦੋਂ ਸੁਰਤ ਸ਼ਬਦ ਨਾਲ ਮਿਲਦੀ ਹੈ, ਸ਼ਬਦ ਦੇ ਅਰਥ ਵੀ ਸਾਨੂੰ ਉੱਪਰੇ ਲੱਗਦੇ ਨੇ। ਕਹਿ ਦਿੱਤਾ ਜਾਂਦਾ ਵੀ ਸ਼ਬਦ ਸਾਡਾ ਕੇਵਲ ਧਿਆਨ ਜਦੋਂ ਸ਼ਬਦ ਦਾ ਜਾਂਦਾ ਵੀ ਕਿ ਗੁਰਬਾਣੀ ਸ਼ਬਦ ਹੈ, ਬਿਲਕੁਲ ਗੁਰਬਾਣੀ ਸ਼ਬਦ ਹੈ, ਪਰ ਅਸਲ ਵਿੱਚ ਸ਼ਬਦ ਹੁੰਦਾ ਨਾਦ ਆਵਾਜ਼ ਜਿਹੜੀ ਆਪਾਂ ਬੋਲ ਵੀ ਰਹੇ ਹਾਂ। ਤੇ ਗੁਰਬਾਣੀ ਵਾਲੇ ਪਾਸੇ ਜਦੋਂ ਆਉਣਾ ਨਾ, ਇਸ ਕਰਕੇ ਗੱਲ ਬਾਰ ਬਾਰ ਸਤਿਗੁਰੂ ਨੇ ਕਹੀ ਹੈ ਵੀ ਗੁਰਬਾਣੀ ਗੁਰ ਸ਼ਬਦ ਜਿਹੜਾ ਹੈ ਨਾ, ਇਹਦੇ ਨਾਲ ਸੁਰਤ ਨੂੰ ਮਿਲਾ। ਫਿਰ ਦੁਹਰਾ ਦਿਆਂ, ਜੇ ਤੇ ਬੱਚੇ ਦੀ ਸੁਰਤ ਨੇ ਸ਼ਬਦ ਸੁਣੇ ਤੇ ਸਿੱਖੇ, ਜੇ ਧਿਆਨ ਨਾਲ ਸੁਣੇ ਹੀ ਨਾ ਫਿਰ ਸਿੱਖੇਗਾ ਕਿਤੋਂ। ਇਸੇ ਤਰ੍ਹਾਂ ਬਾਹਰ ਵੀ ਜ਼ਿੰਦਗੀ ਵਿੱਚ ਜਿਹੜੀ ਆਵਾਜ਼ ਅਸੀਂ ਸੁਣਾਂਗੇ ਨਾ, ਉਹ ਬੋਲ ਸਕਦੇ ਹਾਂ, ਜਿਹੜੀ ਸੁਣਨੀ ਨਹੀਂ ਉਹ ਸਹੀ ਨਹੀਂ ਬੋਲ ਸਕਦੇ। ਅੱਜ ਦੇ ਸਮੇਂ ਕਿਤਾਬਾਂ ਦੇ ਵਿੱਚ ਬਹੁਤ ਕੁਝ ਲਿਖਿਆ ਪਿਆ, ਭਾਵੇਂ ਉਹਨੂੰ ਅਸੀਂ ਪੜ੍ਹਦੇ ਹਾਂ, ਸਿੱਖ ਵੀ ਲੈਂਦੇ ਹਾਂ, ਪਰ ਕਿਤੇ ਨਾ ਕਿਤੇ ਕੁਝ ਸ਼ਬਦ ਐਸੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਉਚਾਰਨ ਅਸੀਂ ਸਹੀ ਨਹੀਂ ਕਰ ਪਾਉਂਦੇ। ਤੇ ਸੁਰਤ ਅਤੇ ਸ਼ਬਦ ਨੂੰ ਮਿਲਾਉਣਾ ਕੀ ਹੈ? ਸੁਰਤ ਵਿੱਚ ਗੁਰੂ ਦਾ ਸ਼ਬਦ ਵਸ ਜਾਵੇ, ਸੁਰਤ ਵਿੱਚ ਸ਼ਬਦ ਦਾ ਆਪਸੀ ਸੁਮੇਲ ਪੈਦਾ ਹੋਣਾ, ਵੀ ਸੁਰਤ ਵਿੱਚ ਸ਼ਬਦ ਵਿੱਚ ਖੁੱਭ ਜਾਵੇ, ਇੱਕ ਮਿਕ ਹੋ ਜਾਵੇ, ਗੁਰਬਾਣੀ ਵਿੱਚ ਜੋ ਆਖਿਆ ਉਹ ਸਾਡੇ ਅੰਦਰ ਵਸ ਜਾਵੇ, ਜਾਂ ਇਹਨੂੰ ਸੌਖਾ ਕਰ ਲਈਏ, ਜਪਜੀ ਸਾਹਿਬ ਪੜ੍ਹਿਆ ਅੰਦਰ ਵਸ ਜਾਵੇ। ਪਰ ਗੁਸਤਾਖੀ ਮਾਫ, 40-40 ਸਾਲ ਦੇ ਵੀ ਜਪਜੀ ਸਾਹਿਬ ਅਸੀਂ ਪੜ੍ਹਦੇ ਹੁੰਦੇ ਹਾਂ ਤੇ ਅੰਦਰ ਸ਼ਾਇਦ ਕਈ ਵਾਰੀ ਇੱਕ ਪੌੜੀ ਵੀ ਨਹੀਂ ਵਸੀ ਹੁੰਦੀ ਹੈ ਐਸਾ। ਤੇ ਹੁਣ ਜਪਜੀ ਸਾਹਿਬ ਦੀ ਉਦਾਹਰਣ ਲਈ ਆਪਾਂ ਨੇ, ਮੈਂ ਕਹਿੰਦਾ ਵੀ ਜੇ ਰੋਜ਼ ਇੱਕ ਪੰਗਤੀ ਵੀ ਅੰਦਰ ਵਸਾਉਣੀ ਸ਼ੁਰੂ ਕਰੀਏ ਨਾ, ਤੇ 5 ਕੁ ਦਿਨਾਂ ਵਿੱਚ ਐਵਰੇਜ 6 ਹਫ਼ਤੇ ਵਿੱਚ ਕਹਿ ਲਓ ਇੱਕ ਪੌੜੀ ਯਾਦ ਹੋ ਗਈ ਅੰਦਰ ਵਸਾ ਲਈ, ਫਿਰ 40 ਹਫ਼ਤੇ ਤਾਂ ਸਾਲ ਵੀ ਨਹੀਂ ਲੱਗਣਾ ਜਪਜੀ ਸਾਹਿਬ ਦੇ ਅੰਦਰ ਵਸਣ ਨੂੰ। ਪਰ ਤਾਂ ਵਸੇਗਾ ਜੇ ਸੁਰਤ ਵਿੱਚ ਖੂਬੀ ਹੋਵੇਗੀ, ਮੂਲ ਮੰਤਰ ਪੜ੍ਹਦਿਆਂ ਸੁਰਤ ਉੱਥੇ ਹੋਣੀ ਚਾਹੀਦੀ ਹੈ। ਜ਼ਬਾਨ ਅੱਖਰ ਪੜ੍ਹ ਜਾਂਦੀ ਆ, ਅੱਖਾਂ ਵੇਖ ਜਾਂਦੀਆਂ ਨੇ, ਪਰ ਸੁਰਤ ਵਿੱਚ ਵਸਦਾ ਕੁਝ ਨਹੀਂ। ਕੁਛ ਤੇ ਰਾਗੀ ਜਥੇ ਵੀ ਐਸੇ ਮਿਲਦੇ ਨੇ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕਿਤੇ ਮਿਲ ਜਾਂਦੇ ਨੇ। 40-40 ਸਾਲ ਹੋ ਗਏ ਆਨੰਦ ਕਾਰਜ ਕਰਵਾਉਂਦਿਆਂ ਨੂੰ, 20 ਸਾਲ ਹੋ ਗਏ ਆਨੰਦ ਕਾਰਜ ਕਰਵਾਉਂਦਿਆਂ ਨੂੰ, ਪਰ 4 ਲਾਵਾਂ ਅਜੇ ਅੰਦਰ ਵਸੀਆਂ ਹੀ ਨਹੀਂ। ਅੱਗੇ ਕਾਰਡ ਰੱਖਿਆ ਕਿ ਅੱਜ ਕੱਲ੍ਹ ਫੋਨ ਰੱਖ ਲੈਂਦੇ ਨੇ। ਕਿਤੇ ਨਾ ਕਿਤੇ ਸੁਰਤ ਦਾ ਖੰਡਾ ਹੈ, ਸੁਰਤ ਖਿੰਡੀ ਹੋਈ ਹੈ, ਸ਼ਬਦ ਅੰਦਰ ਨਹੀਂ ਵਸ ਰਿਹਾ। ਜਦੋਂ ਸੁਰਤ ਨੇ ਇੱਕ ਮਿਕ ਹੋਣਾ ਸ਼ਬਦ ਨਾਲ, ਸ਼ਬਦ ਨੇ ਅੰਦਰ ਵਸ ਜਾਣਾ, ਫਿਰ ਤੇ ਇੱਕ ਪੰਗਤੀ ਯਾਦ ਕੀਤੀ ਸਾਰੀ ਜ਼ਿੰਦਗੀ ਵਾਸਤੇ ਹੀ ਯਾਦ ਹੋ ਜਾਣੀ ਹੈ। ਇਹ ਹੈ ਬਾਹਰਲਾ ਪੱਖ, ਅਜੇ ਵੀ ਇਹ ਯਾਦਅਸ਼ਤ ਮੈਮਰੀ ਗੁਰਮੁਖੋ ਸੁਰਤ ਦੀ ਖੇਡ ਇਸ ਤੋਂ ਵੀ ਬੜੀ ਡੀਪ ਹੁੰਦੀ ਹੈ। ਉਹ ਤੇ ਫਿਰ ਸੁਪਨੇ ਵਿੱਚ ਵੀ ਬਾਣੀ ਚੱਲ ਪੈਂਦੀ ਹੈ, ਸੁਪਨੇ ਵਿੱਚ ਵੀ ਉਪਦੇਸ਼ ਚੱਲ ਪੈਂਦਾ। ਤੇ ਜਿਸ ਨੂੰ ਭਗਤ ਕਬੀਰ ਜੀ ਨੇ ਆਖਿਆ, ਕਬੀਰ ਸੁਪਨੇ ਹੂੰ ਬਰਡਾਇਕ ਹੈ, ਜਿਹੇ ਮੁਖ ਨਿਕਸੈ ਰਾਮ, ਤਾਂ ਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ, ਸੋ ਭੁੱਲਾਂ ਚੁੱਕਾਂ ਦੀ ਖਿਮਾ। ਰੋਮ ਰੋਮ ਸ਼ੁਕਰਾਨਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਵ ਸੰਗਤਾਂ ਦਾ। ਆਓ ਅਗਲਾ ਸਮਾਂ ਸਰਵਣ ਕਰੀਏ ਜੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹੜਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪਣੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਾਰੇ ਜਾਣ ਗੁਰ ਇਤਿਹਾਸ ਦੇ ਬਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਸੁਣੀ ਅਰਦਾਸ ਸਵਾਮੀ ਮੇਰੇ ਚਲ ਚਰਨਾ ਵਿੱਚ ਆਏ ਤੇਰੇ ਮੇਰੇ ਪਾਤਸ਼ਾਹ ਅਸੀਂ ਗਰੀਬ ਨਵਾਜ਼ ਤੁਹਾਡੇ ਚਰਨਾਂ ਚ ਆਏ ਹਾਂ ਸਾਡੇ ਤੇ ਕਿਰਪਾ ਕਰਿਓ ਮਿਹਰ ਕਰਿਓ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਸੁਣੀ ਅਰਦਾਸ ਸਵਾਮੀ ਮੇਰੇ ਅਸੀਂ ਚਲ ਚਰਨਾ ਵਿੱਚ ਆਏ ਤੇਰੇ ਗਿਆਨ ਦੀ ਜੋਤ ਜਗਾ ਦਿਓ ਸਤਿਗੁਰ ਕਰ ਦਿਓ ਮਨ ਦੇ ਦੂਰ ਹਨੇਰੇ ਗਰੀਬ ਨਵਾਜ਼ ਸਾਡੇ ਮਨ ਚ ਹਨੇਰਾ ਏ ਐਸੀ ਗਿਆਨ ਦੀ ਜੋਤ ਪ੍ਰਕਾਸ਼ ਦੀ ਜੋਤ ਜਾਗ ਜਾਵੇ ਸਾਡੇ ਮਨ ਦੇ ਹਨੇਰੇ ਦੂਰ ਹੋ ਜਾਣ ਤੂੰ ਦਾਤਾ ਹੈ ਬਖਸ਼ਣ ਹਾਰਾ ਬਖਸ਼ੀ ਬਹੁਤੇ ਔਗਣ ਮੇਰੇ ਅਜੀਤ ਬਾਲ ਦੇ ਪਾਰ ਲੰਘਾਈ ਡੁੱਬਦੇ ਸਤਿਗੁਰ ਬੇੜੇ ਜਿਹੜਾ ਇਸ ਦਰ ਤੇ ਆਉਂਦਾ ਉਹਦੇ ਮਹਾਰਾਜ ਬੇੜੇ ਪਾਰ ਕਰ ਦਿੰਦਾ ਹੈ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਕਮਲਾਂ ਵਿੱਚ ਇਕਾਗਰਤਾ ਦੇ ਨਾਲ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਅੰਦਰੋਂ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਅਕਾਲ ਪੁਰਖ ਬੜੇ ਪ੍ਰਸੰਨ ਹੁੰਦੇ ਹੈ ਬੜੀਆਂ ਰਹਿਮਤਾਂ ਸਾਡੀ ਝੋਲੀ ਚ ਪਾਉਂਦੇ ਨੇ ਬਖਸ਼ਿਸ਼ਾਂ ਜਦੋਂ ਅਸੀਂ ਉਸ ਮਾਲਕ ਦੇ ਪ੍ਰੇਮ ਨਾਲ ਗਾਉਣ ਗਾਈਏ ਤੇ ਪ੍ਰੇਮ ਨਾਲ ਗਾਉਣ ਸੁਣੀਏ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਜੀ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਜੋੜ ਰਹੇ ਸਨ ਕਿਉਂਕਿ ਕਥਾ ਸੁਣਨੀ ਕੀਰਤਨ ਸੁਣਨਾ ਗੁਰਬਾਣੀ ਸੁਣਨੀ ਢਾਡੀ ਵਾਰਾਂ ਗੁਰਪ੍ਰਚਾਰ ਇਤਿਹਾਸ ਸੁਣਨਾ ਸੇਵਾ ਕਰਨੀ ਸਿਮਰਨ ਕਰਨਾ ਨਿਤਨੇਮ ਕਰਨਾ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਹਰੇਕ ਨੂੰ ਨਹੀਂ ਮਿਲਦਾ ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ ਭੇਟੇ ਤੋਂ ਭਾਵ ਹੁੰਦਾ ਮਿਲਣਾ ਗੁਰਦੇਵਾ ਤੋਂ ਭਾਵ ਰੱਬ ਕਹਿੰਦੇ ਬੰਦਿਆ ਜਦੋਂ ਤੇਰੇ ਵੱਡੇ ਭਾਗ ਬਣਦੇ ਆ ਤੇ ਉਦੋਂ ਤੂੰ ਰੱਬ ਨੂੰ ਮਿਲਦਾ ਕੇ ਦਰਸ਼ਨ ਕਰਦਾ ਉਦੋਂ ਰੱਬ ਦੇ ਵੱਡੇ ਭਾਗ ਭੇਟੇ ਗੁਰਦੇਵਾ ਤੇ ਫਿਰ ਕਹਿੰਦੇ ਜਦੋਂ ਗੁਰੂ ਕੋਲੇ ਆ ਗਿਆ ਨਾ ਤੇਰੀ ਅੰਦਰੋਂ ਪ੍ਰੀਤੀ ਬਣ ਗਈ ਜਿੰਨਾ ਕੁ ਚਿਰ ਤੂੰ ਬਹਿਣਾ ਮਹਾਰਾਜ ਦੀ ਗੋਦ ਚ ਉਨਾ ਚਿਰ ਉਹਦਾ ਹੀ ਹੋ ਕੇ ਬਹਿ ਗਿਆ ਫਿਰ ਕਰੋ ਕੋਟ ਅਪਰਾਧ ਮਿਟੇ ਹਰ ਸੇਵਾ ਕਹਿੰਦੇ ਫਿਰ ਕਰੋੜਾਂ ਅਪਰਾਧ ਮਿਟਣਗੇ ਸਾਡੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਤੋਂ ਕੋਈ ਨਾ ਕੋਈ ਅਪਰਾਧ ਹੁੰਦਾ ਹੈ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਮਹਾਰਾਜ ਨੇ ਹਮ ਲਿਖਿਆ ਗੁਰਬਾਣੀ ਚ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਸਾਰੀ ਦੁਨੀਆਂ ਦੇ ਲੋਕ ਅਪਰਾਧੀ ਹਾਂ ਔਗਣ ਹਾਰੇ ਹਾਂ ਆਪਾਂ ਇੱਕ ਦੂਜੇ ਨੂੰ ਕਹਿ ਦਈਏ ਗੁੱਸਾ ਕਰਾਂਗੇ ਪਰ ਬਾਪੂ ਕਹਿੰਦਾ ਮਾਲਕ ਕਹਿੰਦਾ ਸਾਡੇ ਗੁਰੂ ਸਾਹਿਬਾਨਾਂ ਨੇ ਮਹਾਰਾਜ ਤਾਂ ਨਹੀਂ ਸੀ ਅਪਰਾਧੀ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤਕਾਂ ਹੁਸਨਾਹੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਜਿੰਨਾ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਚਾਰੀ ਹੈ ਉਹ ਤਾਂ ਮਾੜੇ ਨਹੀਂ ਸੀਗੇ ਉਹ ਫਿਰ ਵੀ ਆਪਦੇ ਵੱਲ ਪਹਿਲਾਂ ਉਂਗਲ ਕਰਕੇ ਫਿਰ ਵੀ ਸਾਡੇ ਸਿੱਖਾਂ ਨੂੰ ਮਤ ਆ ਜਾਵੇ ਇਹ ਵੀ ਐਂ ਤਰਲਾ ਕਰਨ ਗੁਰੂ ਦੇ ਕੋਲੇ ਆ ਕੇ ਬੇਨਤੀ ਕਰਨ ਮਹਾਰਾਜ ਕੋਲੇ ਆ ਕੇ ਤੇ ਮਹਾਰਾਜ ਕਹਿੰਦੇ ਕਰੋੜਾਂ ਅਪਰਾਧ ਤੁਹਾਡੇ ਮਿਟ ਜਾਂਦੇ ਆ ਜਦੋਂ ਗੁਰੂ ਦੀ ਸੰਗਤ ਵਿੱਚ ਆਉਣੇ ਆ ਜਦੋਂ ਗੁਰੂ ਦੇ ਦਿਦਾਰੇ ਕਰਦੇ ਹੋ ਜਦੋਂ ਗੁਰੂ ਦੀ ਵਡਿਆਈ ਗੁਰੂ ਦੀ ਵਿਚਾਰ ਗੁਰੂ ਦੀ ਸਬਤ ਸਲਾਹ ਗੁਰੂ ਦੀ ਸੋਭਾ ਜਦੋਂ ਸੁਣਦੇ ਹਾਂ ਸੇਵਾ ਸਿਮਰਨ ਵਿੱਚ ਲੱਗਦੇ ਹਾਂ ਤੁਹਾਡੇ ਕਰੋੜਾਂ ਅਪਰਾਧ ਮਿਟ ਜਾਂਦੇ ਮਹਾਰਾਜ ਨੂੰ ਕਿਹਾ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਵੀ ਇਨਸਾਨ ਦੇ ਅੰਦਰ ਕਿੰਨੇ ਔਗਣ ਹੁੰਦੇ ਆ ਆਹ ਛੋਟਾ ਜਿਹਾ ਸਰੀਰ ਆ 6 ਫੁੱਟ ਦਾ 5.5 ਫੁੱਟ ਦਾ 7 ਫੁੱਟ ਦਾ ਛੋਟਾ ਸਰੀਰ ਹੈ ਇਹਦੇ ਚ ਗੁਨਾਹ ਕਿੰਨੇ ਕੁ ਪੈ ਜਾਂਦੇ ਆ ਕਿੰਨੇ ਕੁ ਸਾਂਭੀ ਬੈਠਾ ਬੰਦਾ ਗੁਨਾਹ ਤੇ ਮਹਾਰਾਜ ਨੇ ਪਤਾ ਕੀ ਕਿਹਾ ਕਹਿੰਦੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਕਹਿੰਦੇ ਜਿੰਨਾ ਸਮੁੰਦਰਾਂ ਚ ਨੀਰ ਆ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਤੇ ਅੱਗੇ ਮਹਾਰਾਜ ਕਹਿੰਦੇ ਵੀ ਇਹ ਜਦੋਂ ਮੰਨ ਲਿਆ ਤਾਂ ਉਹ ਇਸ ਗੱਲ ਨੂੰ ਨਾ ਤੇ ਫਿਰ ਅੱਗੇ ਇਹ ਬੇਨਤੀ ਕਰ ਮਹਾਰਾਜ ਨੂੰ ਦਇਆ ਕਰੋ ਕੁਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ
ਕਹਿੰਦੇ ਜਦੋਂ ਤੂੰ ਇਹ ਮੰਨ ਗਿਆ ਨਾ ਗੱਲ ਨੂੰ ਵੀ ਮੈਂ ਗੁਨਾਹਗਾਰ ਹਾਂ, ਤੇ ਜਦੋਂ ਤੂੰ ਤਰਲਾ ਕਰ ਲਿਆ ਮਹਾਰਾਜ ਦੇ ਚਰਨਾਂ ਜਾ ਕੇ, ਤੇ ਫਿਰ ਗੁਰੂ ਸਾਹਿਬ ਦਇਆ ਕਰ ਦੇਣਗੇ ਤੇਰੇ ਤੇ। ਆਓ ਐਸੇ ਇੱਕ ਕਿਰਤੀ ਪ੍ਰੇਮ ਵਾਲੇ ਬੰਦੇ ਦੀ ਗੱਲ ਕਰੀਏ। ਜਿਹੜੀ ਭਗਤੀ ਆ ਨਾ, ਜਿਹੜਾ ਪ੍ਰੇਮ ਆ, ਇਹ ਨਹੀਂ ਹੁੰਦਾ ਵੀ ਪਰਿਵਾਰ ਛੱਡ ਕੇ ਜਾਂ ਕੰਮ ਕਾਰ ਛੱਡ ਕੇ ਪ੍ਰੇਮ ਬਣਨਾ ਰੱਬ ਦੇ ਨਾਲ। ਅਸੀਂ ਕਈ ਵਾਰੀ ਸੁਣਦੇ ਹਾਂ, ਆਪਾਂ ਕਹਿ ਦਿੰਦੇ ਵੀ ਕੋਈ ਨਹੀਂ, ਜਵਾਕ ਵੀ ਪਾਲਣੇ ਆ, ਗੁਰੂ ਘਰੇ ਜਾ ਕੇ ਥੋੜ੍ਹੀ ਬੈਠੇ ਰਹਿਣਾ ਸਾਰੀ ਦਿਹਾੜੀ, ਕਈ ਮੇਰੇ ਵਰਗੇ ਐਂ ਕਹਿ ਦਿੰਦੇ। ਤੇ ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਵੀ ਸਾਰੀ ਦਿਹਾੜੀ ਇੱਥੇ ਬੈਠਾ ਰਹੀ। ਮਹਾਰਾਜ ਨਹੀਂ ਕਹਿੰਦੇ ਵੀ ਤੂੰ ਕੰਮ ਨਾ ਕਰੀ, ਬੱਚੇ ਨਾ ਸੰਭਾਲੀ, ਜ਼ਿੰਮੇਵਾਰੀਆਂ, ਜ਼ਿੰਮੇਵਾਰ ਨੂੰ ਤਾਂ ਮਹਾਰਾਜ ਕਹਿੰਦੇ ਤੂੰ ਸਭ ਤੋਂ ਵੱਡਾ ਸੰਤ ਹੈ, ਪਰਿਵਾਰ ਦੀ ਪਾਲਣਾ ਕਰਦਾ ਹੈ, ਕਿਰਤ ਕਰਦਾ ਹਾਂ, ਦਸਾਂ ਨੌਹਾਂ ਦੀ ਪਰਿਵਾਰ ਦੀ ਦੇਖ ਰੇਖ ਕਰਦਾ, ਤੇਰੀ ਡਿਊਟੀ ਲੱਗੀ ਹੈ ਜ਼ਿੰਮੇਵਾਰਾਂ ਤੋਂ। ਜ਼ਿੰਮੇਵਾਰੀ ਵਾਲਾ ਬੰਦਾ ਤਾਂ ਮਹਾਰਾਜ ਨੂੰ ਚੰਗਾ ਲੱਗਦਾ ਹੈ, ਪਰ ਇੱਕ ਗੱਲ ਜ਼ਰੂਰ ਮਹਾਰਾਜ ਕਹਿੰਦੇ ਵੀ ਇਕੱਲਾ ਇਸੇ ਝਮੇਲੇ 'ਚ ਹੀ ਨਾ ਫਾਜੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਆਰਾਮ। ਇਹ ਡਿਊਟੀ ਤੇਰੀ ਨਿਭਾ ਪਰਿਵਾਰ ਦੀ, ਕਿਰਤ ਦੀ, ਪਰ ਜਿੰਨਾ ਜ਼ਰੂਰੀ ਟਾਈਮ ਕੰਮ ਵਾਸਤੇ ਕੱਢਦਾ ਨਾ, ਆਪਾਂ ਕਹਿੰਦੇ ਵੀ 8 ਘੰਟੇ ਲੱਗ ਜਾਣ, 10 ਘੰਟੇ ਲੱਗ ਜਾਣ, 12 ਘੰਟੇ, ਹਰੇਕ ਬੰਦਾ ਕਹਿੰਦਾ। ਇਹ ਸੋਚ ਹੁੰਦੀ ਹੈ ਵੀ ਚਲੋ ਆਪਾਂ ਨੂੰ ਮਿਹਨਤ ਆ, ਜਿਹੜਾ ਮਿਹਨਤ ਵੱਧ ਮਿਲ ਜਾਣੀ ਹੈ, ਅਤੇ ਫਿਰ ਅਸੀਂ ਥੋੜ੍ਹਾ ਥੋੜ੍ਹਾ ਇੱਧਰ ਵੀ ਵਧਾਈਏ ਰੱਬ ਵੱਲ ਵੀ ਜੇ ਦੁਨਿਆਵੀ ਕੰਮ ਦੀ ਤਾਂ ਗਾ ਸਾਨੂੰ, ਜੇ ਉਹ ਅਸੀਂ ਕੰਮ ਕਰਕੇ ਆਉਣੇ ਤਾਂ ਮਾਲਕ ਨੇ ਸਾਡੀ ਗਿੱਸੇ 'ਚ ਕੁਝ ਪਾ ਦੇਣਾ, ਅਤੇ ਜਦੋਂ ਇੱਥੇ ਆਵਾਂਗੇ ਇਹਨੇ ਪਤਾ ਨਹੀਂ ਕਿੰਨੀਆਂ ਚੁਗਲੀਆਂ ਭਰ ਦੇਣੀਆਂ। ਅੱਜ 10 ਮਿੰਟ, ਕੱਲ੍ਹ ਨੂੰ 20 ਮਿੰਟ, ਅੱਧਾ ਘੰਟਾ ਘੱਟੋ ਘੱਟ, ਮਹਾਰਾਜ ਨੇ ਤਾਂ 2.5 ਘੰਟੇ ਕਿਹਾ, ਚਲੋ ਆਪਾਂ 1.5 ਘੰਟੇ ਤੱਕ ਤਾਂ ਪਹੁੰਚ ਗਏ ਨਾ, ਘੰਟੇ ਤੱਕ ਗੁਰੂ ਦੇ ਚਰਨਾਂ ਜਾ ਕੇ। ਇੱਥੇ ਹਾਲੇ ਸਾਡਾ ਕਿਤੇ ਹੋਰ ਕਿਤੇ ਦੁਨੀਆਦਾਰੀ 'ਤੇ ਕੀਤਾ ਹੋਇਆ ਕੰਮ ਦੇ, ਮਿਹਨਤ ਭਾਵੇਂ ਮਰ ਜੇ ਮਾਰ ਲੈਂਦੇ, ਕਈ ਮਿਹਨਤ ਆ ਨਾ ਕੰਮ ਕਰਾ ਕੇ, ਇਸ ਕਈ ਵਾਰੀ ਸੁਣੀ ਦਾ ਸਟੂਡੈਂਟ ਰੋਂਦੇ ਦੇਖੇ ਆ, ਪੈਸੇ ਮਾਰ ਜਾਂਦੇ, ਕਈ ਨਹੀਂ ਮਾਰਨੇ ਚਾਹੀਦੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਈ ਵੱਡੇ ਵੱਡੇ ਜਿਹੜੇ ਵਕੀਲ ਨੇ ਉਹ ਮਾਰ ਜਾਂਦੇ ਪੈਸੇ ਬੱਚਿਆਂ ਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤੇਰਾ ਦੁਨੀਆਦਾਰੀ ਦੇ ਵਿੱਚ ਭਾਵੇਂ ਕੋਈ ਤੈਨੂੰ ਦੁੱਖ ਪਹੁੰਚਾ ਦੇਵੇ, ਤੇਰੀ ਕੀਤੀ ਹੋਈ ਕਮਾਈ ਨੂੰ ਖਾ ਜਾਵੇ, ਮਾਰ ਜਾਵੇ, ਪਰ ਜਿਹੜੀ ਤੂੰ ਇੱਥੇ ਕਮਾਈ ਕਰਨੀ ਆ ਨਾ, ਇੱਥੇ ਜਿਹੜੀ ਗੁਰੂ ਦੇ ਚਰਨਾਂ 'ਚ ਤੂੰ ਜੋਦਰੀ ਕਰਨ ਆਉਣਾ, ਬੰਦਗੀ ਕਰਨ ਆਉਣਾ, ਇਹ ਵੀ ਕਮਾਈ ਆ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਮੁਸ਼ਕਤ ਤੋਂ ਭਾਵ ਹੁੰਦਾ ਸਖ਼ਤ ਮਿਹਨਤ, ਇਹ ਕਮਾਈ ਆ। ਆਪਾਂ ਕਹਿੰਦੇ ਨਾ ਵੀ ਫਲਾਨੇ ਮਹਾਂਪੁਰਖਾਂ ਦੀ ਬੜੀ ਕਮਾਈ ਸੀ, ਵੀ ਫਲਾਨੇ ਬੰਦੇ ਦੀ ਬੜੀ ਕਮਾਈ ਆ, ਬੜਾ ਚੰਗਾ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਜੇ ਆਹ ਕਮਾਈ ਅਸੀਂ ਕਰਦੇ ਹਾਂ ਤੇ ਇੱਥੇ ਪਤਾ ਨਹੀਂ ਇਹ ਮਾਲਕ ਨੇ ਤਾਂ ਖਾਲੀ ਮੋੜਨਾ ਹੀ ਨਹੀਂ, ਇਹਨੇ ਤਾਂ ਪਤਾ ਨਹੀਂ ਕੀ ਦੇ ਦੇਣਾ ਸਾਨੂੰ। ਦੁਨੀਆਂ ਦਾ ਮਾਲਕ ਸਾਡਾ ਖੋ ਸਕਦਾ ਹੱਕ? ਇਹਨੇ ਨਹੀਂ ਖੋਣਾ, ਇਹ ਮਾਲਕ ਐਸਾ। ਤੇ ਐਸੇ ਇੱਕ ਸੈਦੇ ਮਲਾਹ ਦੀ ਗੱਲ ਕਰੀਏ, ਜਿਹੜਾ ਕਦੇ ਆਨੰਦਪੁਰ ਸਾਹਿਬ ਗਿਆ ਹੀ ਨਹੀਂ ਹਲੇ। ਇਹ ਧਿਆਨ ਦੇਣ ਵਾਲੀ ਗੱਲ ਆ, ਆਪਾਂ ਤਾਂ ਜਦੋਂ ਜਨਮ ਲੈ ਲਿਆ ਮਾਂ ਬਾਪ ਦੇ ਨਾਲ ਉਦੋਂ ਹੀ ਗੁਰੂ ਘਰ ਆਉਣ ਲੱਗ ਜਾਂਦੇ ਉਂਗਲ ਫੜ ਕੇ, ਸਾਨੂੰ ਤਾਂ ਗੁਰਤਕ ਹੀ ਗੁਰੂ ਘਰ ਮਿਲਦੀ ਹੈ, ਕਿਉਂਕਿ ਅਰਦਾਸ ਕਰਾਉਂਦੇ ਹੁਣ ਬੱਚੇ ਦੀ, ਅਰਦਾਸ ਕਰਾ ਕੇ ਗ੍ਰੰਥੀ ਸਾਹਿਬ ਆਉਣ ਤੋਂ ਅੰਮ੍ਰਿਤ ਦਾ ਚੂਲਾ ਵੀ ਛਕਾਉਂਦੇ ਆ ਬੱਚੇ ਨੂੰ, ਗੁਰਬਾਣੀ ਪੜ੍ਹਾ ਕੇ, ਜਪਜੀ ਸਾਹਿਬ ਦਾ ਪਾਠ ਕਰਾ ਕੇ। ਨਾਂ ਵੀ ਆਪਾਂ ਬੱਚੇ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਨਾਮੇ 'ਚੋਂ ਰੱਖਦੇ ਹਾਂ ਪਹਿਲੇ ਅੱਖਰ ਤੋਂ, ਜਿਹਨੂੰ ਅਸੀਂ ਕਹਿੰਦੇ ਨਾਮ ਕੱਢਣਾ ਮਹਾਰਾਜ ਦੇ ਮੁਖਾਰ ਬਿੰਦ 'ਚੋਂ। ਅਸੀਂ ਤਾਂ ਜਦੋਂ ਜਨਮ ਲੈ ਲਿਆ ਉਦੋਂ ਹੀ ਗੁਰੂ ਵਾਲੇ ਹਾਂ, ਅਤੇ ਅਸੀਂ ਸਾਰੀ ਉਮਰ ਸਾਡੀ ਗੁਰੂ ਘਰ ਆਉਂਦਿਆਂ ਦੀ ਲੰਘ ਜਾਂਦੀ ਹੈ, ਪਰ ਅੰਦਰੋਂ ਪ੍ਰੇਮ ਬਣਿਆ ਕਿ ਨਹੀਂ ਇਹ ਦੇਖਣਾ। ਅਤੇ ਜਿਹੜਾ ਬੰਦਾ ਗਿਆ ਹੀ ਨਹੀਂ, ਉਹਦਾ ਗੱਲਾਂ ਸੁਣ ਕੇ ਹੀ, ਉਹਦਾ ਗੁਰੂ ਦੀ ਵਡਿਆਈ ਸੁਣ ਕੇ ਪ੍ਰੇਮ ਬਣ ਗਿਆ। ਆਹ ਜਿਹੜੀ ਵਡਿਆਈ ਕਰਦੇ ਸੁਣਦੇ ਹਾਂ, ਇਹਦਾ ਮਤਲਬ ਇਹ ਹੁੰਦਾ ਜਾਗ ਲੱਗ ਜੇ ਸਾਨੂੰ। ਬੁੱਲਾ ਕਹਿੰਦਾ, ਕਹਿੰਦਾ ਜਾਗ ਬਿਨਾਂ ਦੁੱਧ ਨਹੀਂ ਉਹ ਜੰਮਦਾ, ਭਾਵੇਂ ਲਾਲ ਹੋਵੇ ਕੱਢ ਕੱਢ ਕੇ। ਹੁਣ ਲਾਲ ਕੱਢੇ ਹੋਏ ਦੁੱਧ ਦਾ ਹੁਣ ਦੇ ਬੱਚਿਆਂ ਨੂੰ ਤਾਂ ਭਾਵੇਂ ਨਹੀਂ ਪਤਾ, ਸਾਨੂੰ ਪੁਰਾਣਿਆਂ ਬੰਦਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਪਤਾ ਹੈ ਵੀ ਪੁਰਾਣੇ ਸਮੇਂ 'ਚ ਲਵੇਰੇ ਹੁੰਦੇ ਸੀ ਆਪਣੇ ਘਰਾਂ 'ਚ, ਅਤੇ ਸਾਰੀ ਦਿਹਾੜੀ ਕਾੜਨੀ 'ਤੇ ਦੁੱਧ ਹਾਰੇ 'ਚ ਪਿਆ ਰਹਿੰਦਾ ਸੀ। ਜੇ ਕਿਸੇ ਨੇ ਬਾਹਰੋਂ ਆਉਣਾ ਤਾਂ ਵੀ ਗਲਾਸ ਭਰ ਕੇ ਛਕ ਲੈਣਾ, ਸਕੂਲੋਂ ਆਉਣਾ ਤਾਂ ਵੀ ਛਕ ਲੈਣਾ, ਗਰਮ ਦਾ ਗਰਮ। ਉਹ ਲਾਲ ਹੋ ਜਾਂਦਾ ਸੀ ਸ਼ਾਮ ਤੱਕ ਕੱਢ ਕੱਢ ਕੇ, ਫਿਰ ਮਾਈਆਂ ਜਾਗ ਲਾਉਂਦੀਆਂ, ਉਹਦਾ ਦਹੀਂ ਬਣਦਾ, ਫਿਰ ਲੱਸੀ ਬਣਦੀ, ਮੱਖਣ ਨਿਕਲਦਾ, ਘਿਓ ਬਣਦਾ। ਬੁੱਲਾ ਕਹਿੰਦਾ ਵੀ ਜੇ ਜਾਗ ਹੀ ਨਾ ਲਾਉਣ, ਕਾੜਨੀ 'ਚ ਪਿਆ ਦੁੱਧ ਕੱਢਿਆ ਹੋਇਆ ਵੀ ਘਿਓ ਨਹੀਂ ਬਣਾਉਣਾ ਉਹਨੇ, ਭਾਵੇਂ ਲਾਲ ਹੋਵੇ ਕੱਢ ਕੱਢ ਕੇ।
ਤੇ ਆਹ ਜਿਹੜੀ ਅਸੀਂ ਗੁਰੂ ਦੀ ਵਡਿਆਈ ਸੁਣਦੇ ਸਾਹਿਬ ਤੋਂ ਸਲਾਹ, ਇਹ ਜਾਗ ਲੱਗਦਾ ਸਾਨੂੰ, ਜਾਗ ਆ ਇਹ। ਤੇ ਜੇ ਸੁਣ ਕੇ ਵੀ ਨਾ ਜਾਗ ਲੱਗਿਆ ਤੇ ਇਹ ਜਿਹੜਾ ਇਹਨੂੰ ਵਡਿਆਈਆਂ ਸੁਣਦਾ, ਇਹਦੇ ਕਿਸ਼ਤੀ ਦਾ ਕੰਮ ਆ, ਬੇੜੀ ਦਾ ਕੰਮ ਆ, ਸੈਦੇ ਮਲਾਹ ਦਾ ਇਹਦਾ ਕੰਮ ਆ ਵੀ ਇਹ ਸਵਾਰੀ ਨੂੰ ਵਾਹੁਣਾ ਤੇ ਪੱਤਣ ਤੇ ਲਾ ਦੇਣਾ। ਉਸ ਵੇਲੇ ਦਾ ਜਿੰਨਾ ਕੁ ਕਿਰਾਇਆ ਭਾੜਾ ਸੀ, ਜਿਵੇਂ ਅੱਜ ਟੈਕਸੀਆਂ ਵਾਲੇ ਉਬਰਾਂ ਵਾਲੇ ਲੈ ਲੈਂਦੇ, ਪਰ ਕਿਰਾਇਆ ਭਾੜਾ ਕਿਰਤ ਸੀ ਉਹਦੀ। ਤੇ ਉਹਦੀ ਬੇੜੀ ਦੇ ਵਿੱਚ ਜਿਹੜੇ ਆਨੰਦਪੁਰ ਸਾਹਿਬ ਨੂੰ ਜਾਂਦੇ ਨਾ, ਉਹ ਚ ਪੀਰ ਫਕੀਰ ਵੀ ਬਹਿ ਕੇ ਜਾਂਦੇ, ਉਹ ਚ ਆਮ ਲੋਕ ਵੀ ਬਹਿ ਕੇ ਜਾਂਦੇ, ਉਹ ਚ ਸਾਧੂ ਸੰਤ ਮਹਾਤਮਾ ਵੀ ਬਹਿ ਕੇ ਜਾਂਦੇ। ਤੇ ਜਿਹੜਾ ਜਾਂਦਾ ਨਾ ਗੁਰੂ ਘਰ ਵੱਲ ਨੂੰ, ਪੁਰਾਣੇ ਸਮੇਂ ਦੀ ਮੈਂ ਗੱਲ ਕਰਦਾ ਵੀ ਅੱਗੇ ਟਰਾਲੀਆਂ ਤੇ ਆਪਾਂ ਜਾਂਦੇ ਹੁੰਦੇ ਸੀ ਪੁੰਨਿਆ ਮੱਸਿਆ, ਤੇ ਸਾਡੀਆਂ ਬੀਬੀਆਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ ਸ਼ਬਦ ਗਾਉਂਦੇ ਜਾਣਾ, ਸ਼ਬਦ ਗਾਉਂਦੇ। ਤੇ ਹੁਣ ਤਾਂ ਆਪਾਂ ਜਿਹੜੇ ਤੀਰਥ ਇਸ਼ਨਾਨ, ਉਹ ਵੀ ਰੌਣਕ ਮੇਲੇ ਬਣਾ ਲਏ, ਮੇਲਿਆਂ ਦਾ ਰੂਪ ਦੇ ਤਾ ਆਪਾਂ ਸਾਰਿਆਂ ਨੇ। ਸ਼ਬਦ ਹੀ ਗਾਉਂਦਿਆਂ ਨੇ ਜਾਣਾ ਤੇ ਸ਼ਬਦ ਹੀ ਗਾਉਂਦਿਆਂ ਨੇ ਆਉਣਾ, ਟਰਾਲੀਆਂ 'ਚ ਬਹਿ ਕੇ ਪੁੰਨਿਆ ਮੱਸਿਆ ਕਿਤੇ ਨੇੜੇ ਪਾਵਨ ਪਵਿੱਤਰ ਸਥਾਨਾਂ 'ਤੇ ਜਾਣਾ ਨਾ, ਅੰਦਰੋਂ ਜੁੜੇ ਹੋਏ ਸੀ ਲੋਕ। ਹੁਣ ਤਾਂ ਮੇਲਾ ਦੇਖਣ ਵਾਲੀ ਗੱਲ ਚੱਲੀ ਚੱਲ ਪਈ ਆ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭੋ ਲੱਥੀ ਨਾਤਿਆਂ ਦੋ ਭੋ ਚੜੀ ਅਸਾ ਹੋਰ। ਮੇਲੇ ਸਰਕਸਾਂ ਜਿਹੜੇ ਆ ਦੁਨੀਆਂ ਦੇ ਮਨ ਪਰਚਾਵੇ ਲਈ ਹੈ, ਪਰ ਜਦੋਂ ਅਸੀਂ ਗੁਰੂ ਦੀ ਗੋਦ 'ਚ ਆਉਣਾ, ਇਹ ਜਿਹੜਾ ਇਕੱਠ ਹੈ ਇਹਨੂੰ ਮੇਲਾ ਨਹੀਂ ਕਹਿੰਦੇ ਅਸੀਂ, ਇਹਨੂੰ ਕਹਿੰਦੇ ਸੰਗਤ, ਇਹਨੂੰ ਕਹਿੰਦੇ ਆ ਜੋੜ ਮੇਲਾ। ਸੰਗਤ ਦਾ ਜੋੜ ਤੋਂ ਭਾਵ ਰੱਬ ਨਾਲ ਜੁੜਨਾ, ਇਕੱਲਾ ਮੇਲਾ ਨਹੀਂ ਇਹ, ਮੇਲੇ ਤੋਂ ਭਾਵ ਤਾਂ ਇਕੱਠ ਹੁੰਦਾ। ਬਹੁਤੇ ਲੋਕ ਆ ਉਹਨੂੰ ਮੇਲਾ ਕਿਹਾ ਗਿਆ ਵੀ ਇਕੱਠ ਆ ਲੋਕਾਂ ਦਾ, ਤੇ ਇੱਕ ਹੁੰਦਾ ਜੋੜ ਮੇਲਾ। ਆਪਾਂ ਇਸ਼ਤਿਹਾਰਾਂ 'ਤੇ ਪੜ੍ਹਦੇ ਹਾਂ ਵੀ ਲਿਖਿਆ ਹੁੰਦਾ ਵੀ ਜੋੜ ਮੇਲਾ, ਇਸ਼ਤਿਹਾਰ 'ਚ ਪਾਏ ਹੁੰਦੇ। ਤੇ ਜੁੜਨਾ ਕਿਹਦੇ ਨਾਲ ਆ? ਰੱਬ ਨਾਲ, ਗੁਰਬਾਣੀ ਨਾਲ, ਇਤਿਹਾਸ ਨਾਲ, ਗੁਰੂ ਨਾਲ ਅੰਦਰੋਂ। ਤੇ ਸੈਦੇ ਮਲਾਹ ਨਾ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਜਿਹੜੇ ਬੇੜੇ 'ਚ ਬਹਿੰਦੇ ਆ, ਆਨੰਦਪੁਰ ਸਾਹਿਬ ਜਾਂਦੇ ਆ, ਮਹਾਰਾਜ ਦੀ ਸਿਫਤ ਕਰਦੇ। ਕੋਈ ਕਹਿੰਦਾ ਕਲੰਗੀਆਂ ਵਾਲਾ ਪਾਤਸ਼ਾਹ, ਕੋਈ ਕਹਿੰਦਾ ਬਾਜਾਂ ਵਾਲਾ, ਕੋਈ ਕਹਿੰਦਾ ਤਖਤਾਂ ਵਾਲਾ, ਕੋਈ ਕਹਿੰਦਾ ਤਾਜਾਂ ਵਾਲਾ, ਕੋਈ ਕਹਿੰਦਾ ਬਾਦਸ਼ਾਹ ਦਰਵੇਸ਼, ਕੋਈ ਕਹਿੰਦਾ ਹੱਕ ਅੱਕ ਆਦੇਸ਼, ਕੋਈ ਕਹਿੰਦਾ ਨਾਸਰੋ ਮਨਸੂਰ, ਕੋਈ ਕਹਿੰਦਾ ਇਜਦੀ ਮਨਜੂਰ, ਕੋਈ ਕਹਿੰਦਾ ਭਗਤੀ ਤੇ ਸ਼ਕਤੀ ਦਾ ਪੂਰਾ, ਕੋਈ ਕਹਿੰਦਾ ਪੰਥ ਦਾ ਬਾਨੀ, ਕੋਈ ਕਹਿੰਦਾ ਸਰਬੰਸ ਦਾਨੀ, ਕੋਈ ਕਹਿੰਦਾ ਮਾਂ ਗੁਜਰੀ ਦਾ ਲਾਲ, ਕੋਈ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੱਖ ਤਜਗਰ। ਬਾਹੋ ਪ੍ਰਗਟਿਓ ਮਰਦਾ ਗੰਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੌਰ ਚੇਲਾ। ਮਹਾਰਾਜ ਦੀਆਂ ਸਿਫਤਾਂ ਸੁਣ ਸੁਣ ਕੇ ਨਾ ਸਿੱਧੇ ਮਲਾਹ ਦਾ ਵੀ ਮਨ ਕੀਤਾ, ਮਨਾ ਐਡਾ ਪੈਗੰਬਰ ਕੋਈ, ਐਡਾ ਖਦਾ, ਐਡਾ ਅੱਲਾ, ਐਡਾ ਭਗਵਾਨ ਰੱਬ ਤੇ ਧਰਤੀ ਦੇ ਉੱਤੇ। ਗੱਲਾਂ ਸੁਣ ਸੁਣ ਕੇ, ਮੈਂ ਜਿਹੜੀ ਪਹਿਲੀ ਗੱਲ ਕਹੀ ਸੀ, ਆਪਾਂ ਤਾਂ ਬਚਪਨ ਤੋਂ ਆਉਣਾ ਸ਼ੁਰੂ ਕਰ ਦਿੰਦੇ ਹਾਂ, ਸਾਰੀ ਉਮਰ ਆਉਣੇ ਆ, ਤੇ ਸਾਨੂੰ ਸਿੱਧੇ ਮਲਾਹ ਵਾਲਾ ਰੰਗ ਚੜ੍ਹਦੇ ਕਿਤੇ ਚੜੂ ਉਦੋਂ ਜਦੋਂ ਅੰਦਰੋਂ ਸੁਣਾਂਗੇ ਗੁਰੂ ਦੀਆਂ ਵਿਚਾਰਾਂ ਨੂੰ। ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲ ਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ। ਆ ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਏ ਨੂਰ ਦਾ, ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਮਹਾਰਾਜ ਦੀ ਸੋਭਾ ਸੁਣ ਕੇ ਨਾ ਸਿੱਧਾ ਮਲਾ ਸੱਚੇ ਪਾਤਸ਼ਾਹ ਦੇ ਦਦਾਰਿਆਂ ਲਈ ਤਾਵਲਾ ਹੋ ਗਿਆ, ਅੰਦਰੋਂ ਮਾਣ ਮਨੋ ਦਰਸ਼ਨ ਕਰਨ ਵਾਸਤੇ ਨਾ। ਮਹਾਰਾਜ ਕਹਿੰਦੇ ਦਰਸ਼ਨ ਪਰਸੀਆ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਜਦੋਂ ਅਸੀਂ ਦਰਸ਼ਨ ਹੀ ਕਰਦੇ ਨਾ ਮਹਾਰਾਜ ਦੇ, ਤਾਂ ਵੀ ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ। ਇੱਥੇ ਬਹਿਣਾ ਸੁਣਨਾ ਪੜ੍ਹਨਾ ਇਹ ਤਾਂ ਅਲੱਗ ਵਿਸ਼ਾ ਏ, ਕੱਲੇ ਦਰਸ਼ਨ ਕਰਕੇ ਪਤਾ ਨਹੀਂ ਕਿੰਨੇ ਦੁੱਖ ਕੱਟੇ ਜਾਣੇ ਸਾਡੇ। ਸੈਦਾ ਮਲਾਹ ਕਹਿੰਦਾ ਮਨਾ ਵੀ ਮਹਾਰਾਜ ਨੂੰ ਤੱਕਣਾ ਵੀ ਆ, ਦੇਖਣਾ, ਜਿਹਦੀ ਏਡੀ ਸਹਿਬਤ ਸੁਣੀ ਆ ਨਾ, ਮਨ ਨਹੀਂ ਖੜਦਾ ਅੰਦਰੋਂ ਮੈਂ ਜਾਵਾਂ, ਤੇ ਜੇ ਕੰਮ ਛੱਡ ਕੇ ਜਾਂਦਾ ਘਰੇ ਬੱਚੇ ਭੁੱਖੇ ਮਰਦੇ। ਉਦੋਂ ਪੈਸੇ ਥੋੜ੍ਹੇ ਹੁੰਦੇ ਸੀ, ਥੋੜ੍ਹੇ ਵਾਲੇ ਜਿੰਨੇ ਕੁ ਕਮਾਉਣੇ ਉਨੇ ਕੁ ਰਾਸ਼ਨ ਪਾਣੀ ਲਿਆਉਣਾ, ਛਕਾ ਦੇਣਾ ਬੱਚਿਆਂ ਨੂੰ। ਅੱਜ ਅੰਗੂਣੀ ਸੀ ਉਦੋਂ, ਪਰ ਸਕੂਨ ਸੀ ਥੋੜ੍ਹੇ ਪੈਸਿਆਂ 'ਚ। ਅੱਜ ਪੈਸੇ ਬਹੁਤ ਆ ਸਾਰਿਆਂ ਕੋਲੇ ਆਪਣੇ ਕੋਲੇ, ਪਰ ਸਕੂਨ ਉੱਡ ਗਿਆ, ਆਨੰਦ ਉੱਡ ਗਿਆ ਜ਼ਿੰਦਗੀ ਦਾ। ਤੇ ਸਿੱਧਾ ਮਲਾਹ ਕਹਿੰਦਾ ਮਨਾ ਬਾਬਾ ਜੇ ਮੈਂ ਛੱਡ ਕੇ ਕੰਮ ਕਾਰ ਆਉਣਾ, ਮੈਂ ਬੜਾ ਮਜਬੂਰ ਹੈ, ਮੈਂ ਦਿਹਾੜੀਦਾਰ ਬੰਦਾ, ਮੈਂ ਕਰਤੀ ਹਾਂ ਸੱਚੇ ਪਾਤਸ਼ਾਹ,
ਜੇ ਕੰਮ ਛੱਡ ਕੇ ਆਉਣਾ ਤੇ ਬੱਚੇ ਭੁੱਖੇ ਮਰਦੇ ਆ, ਤੇ ਮੈਂ ਤਾਂ ਸੁਣਿਆ ਗਰੀਬ ਨਵਾਜ ਜਿਹੜੇ ਤੈਨੂੰ ਪਿਆਰ ਕਰਦੇ ਤੂੰ ਆਪ ਚੱਲ ਕੇ ਜਾਂਦਾ, ਤੇ ਮੈਂ ਤਾਂ ਇਹ ਵੀ ਸੁਣਿਆ ਵੀ ਤੂੰ ਤਾਂ ਪਾਪੀਆਂ ਕੋਲੇ ਵੀ ਚਲਾ ਜਾਂਦਾ। ਮੈਨੂੰ ਪਿਆਰ ਕਰਨ ਵਾਲਾ ਨਾ ਸਮਝੀ, ਪਾਪੀ ਸਮਝ ਕੇ ਹੀ ਆ ਜਾ ਤਾਰਨ ਵਾਸਤੇ। ਜਿਵੇਂ ਕਿਤੇ ਸੱਜਣ ਠੱਗ ਨੂੰ ਤਾਰਨ ਗਿਆ, ਜਿਵੇਂ ਭੂਮੀਏ ਚੋਰ ਨੂੰ, ਜਿਵੇਂ ਸਦਨੇ ਕਸਾਈ ਨੂੰ, ਜਿਵੇਂ ਪ੍ਰੇਮੇ ਕੋੜੀ ਨੂੰ, ਜਿਵੇਂ ਹਮਜਾ ਗੌਸ ਪੀਰ ਨੂੰ, ਜਿਵੇਂ ਬੜੀ ਕਧਾਰੀ ਨੂੰ, ਜਿਵੇਂ ਮਲਕ ਭਾਗੋ ਨੂੰ, ਪਾਪੀਆਂ ਨੂੰ ਤਾਰਨ ਗਿਆ, ਤੇ ਉੱਥੇ ਲਾਲੋ ਵਰਗੇ ਗਰੀਬਾਂ ਦੇ ਵੀ ਗਿਆ ਵਿਹੜਿਆਂ 'ਚ, ਲਾਲੋ ਵਰਗਿਆਂ ਦੇ ਵੀ। ਸੱਚੇ ਪਾਤਸ਼ਾਹ ਚਾਹੇ ਮੈਨੂੰ ਆਪਦਾ ਲਾਲੋ ਸਮਝ ਲਾ, ਤੇ ਚਾਹੇ ਕੌਡੇ ਰਾਕਸ਼ ਵਰਗਾ ਪਾਪੀ ਸਮਝ ਲਾ, ਪਰ ਤਾਰਨ ਆ ਜਾ, ਕਿਰਪਾ ਕਰ ਦੇ ਮੇਰੀ ਬੇੜੀ ਦੇ ਵਿੱਚ ਇੱਕ ਵਾਰੀ ਬਹਿ ਜਾ ਕੇ, ਚਰਨ ਪਾ ਜਾ ਸੋਹਣੇ ਸੱਚੇ ਪਾਤਸ਼ਾਹ ਗੁਜਰੀ ਦੇ ਲਾਲ, ਫੇਰਾ ਪਾ ਜਾ ਕਿਤੇ, ਅੱਖਾਂ ਵਿੱਚੋਂ ਨੀਰ ਵਹਿੰਦਾ, ਨਿੱਤ ਅਰਦਾਸਾਂ ਕਰਦਾ। ਜਦੋਂ ਅਸੀਂ ਅਰਦਾਸ ਦਿਲੋਂ ਕਰੀਏ ਨਾ, ਉਹ ਦੁਆ ਜਿਹੜੀ ਪ੍ਰਵਾਨ ਹੋ ਜਾਂਦੀ, ਦਿਲੋਂ ਕੀਤੀ ਅਰਦਾਸ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ, ਜਿਹਨਾਂ ਦੀ ਦਿਲੋਂ ਮੁਹੱਬਤ ਆ ਨਾ ਰੱਬ ਦੇ ਨਾਲ, ਉਹਨਾਂ ਦਾ ਫਿਰ ਰੰਗ ਢੰਗ ਜ਼ਿੰਦਗੀ ਦਾ ਬਦਲ ਜਾਂਦਾ ਸਾਰਾ। ਆਓ, ਸਿੱਧੇ ਦੇ ਸਿਰ ਤੋਂ ਇੱਕ ਬਦਲੀ ਉੱਠੀ ਹੈ, ਬਦਲ ਉੱਠਿਆ ਤੇ ਆਪਾਂ ਕਈ ਵਾਰੀ ਦੇਖਦੇ ਹਾਂ ਅਸਮਾਨ 'ਚ ਬਦਲ ਤੁਰੇ ਜਾਂਦੇ ਹੁੰਦੇ, ਤੇ ਉਹ ਬਦਲੀ ਹਵਾ ਨੂੰ ਖਿੱਚ ਕੇ ਆਨੰਦਪੁਰ ਸਾਹਿਬ ਵਾਲੀ ਸਾਈਡ ਲਿਜਾ ਰਹੀ ਹੈ, ਤੇ ਫਿਰ ਸਿੱਧਾ ਅਮਲਾ ਉਹ ਪਾਉਣ ਨੂੰ ਕਹਿੰਦਾ ਨਾ, ਹਵਾ ਦੇ ਹੱਥ ਸੁਨੇਹਾ, ਹਵਾ ਦੇ ਹੱਥ ਵੀ ਸੁਨੇਹੇ ਪਹੁੰਚ ਜਾਂਦੇ ਜਦੋਂ ਬੰਦਾ ਪਹੁੰਚਾਉਣ ਵਾਲਾ ਹੋਵੇ। ਪੁੱਠਾ ਬਿਰੋਹ ਦਾ ਪਾਉਣ ਨੂੰ ਕਹਿ ਰਿਹਾ ਸੀ, ਅੜੀਏ ਪੁਰੀ ਆਨੰਦਪੁਰ ਜਾ ਤਾਂ ਸਹੀ, ਜਿਵੇਂ ਤੜਫਦਾ ਲੁੱਧਦਾ ਦੇਖਿਆ ਏ ਮੇਰੇ ਮਾਹੀ ਨੂੰ ਹਾਲ, ਸੁਣਾ ਤਾਂ ਸਹੀ ਦੱਸ ਦੱਸ ਕੇ ਦਰਦ ਕਹਾਣੀਆਂ ਨੂੰ, ਮੇਰੇ ਘਾਟ ਦੇ ਉੱਤੇ ਲਿਆ ਤਾਂ ਸਹੀ, ਆਖੀ ਪਟਨੇ ਵਾਲੇ ਨੂੰ ਚੰਨ ਮਾਈਆ, ਨੂਰੀ ਮੁਖੜਾ ਆਣ ਦਿਖਾ ਤਾਂ ਸਹੀ। ਸੈਦਾ ਮਲਾ ਪਾਉਣ ਦੇ ਹੱਸ ਪ੍ਰੇਮ ਦੇ ਸੰਦੇਸ਼ੇ ਇਹ।

0: ਹੁਣ ਲੱਗਦਾ ਹੈ ਮੁੱਲ ਨੀ ਗਰੀਬ ਜਾਣ ਕੇ ਨਾ ਕਿਤੇ ਐਵੇਂ ਜਾਵੀ ਭੁੱਲ ਨੀ
1: ਉਹ ਦੱਸ ਤੇਰਾ ਕਿਹੜਾ ਪੌਣੇ

0: ਸੁਣਦਾ ਹਾਂ ਉਸ ਮੈਂ ਦਿਦਾਰ ਦੀ ਤਾਂ ਹੀ ਖਿੱਚ ਹੋ ਗਈ ਮੈਨੂੰ ਉਸ ਦੇ ਪਿਆਰ ਦੀ
1: ਪਨਿਤ ਸੁਣਦਾ ਉਸ ਮੈਂ ਦਿਦਾਰ ਦੀ ਤਾਂ ਖਿੱਚ ਹੋ ਗਈ ਮੈਨੂੰ ਉਸ ਦੇ ਪਿਆਰ ਦੀ
0: ਪਨਿਤ ਸੁਣਦਾ ਹਾਂ ਉਸ ਮੈਂ ਦਿਦਾਰ ਦੀ ਤਾਂ ਹੀ ਖਿੱਚ ਹੋ ਗਈ ਮੈਨੂੰ ਉਸ ਦੇ ਪਿਆਰ ਦੀ
1: ਪਨਿਤ ਸੁਣਦਾ ਉਸ ਮੈਂ ਦਿਦਾਰ ਦੀ ਤਾਂ ਹੀ ਖਿੱਚ ਹੋ ਗਈ ਮੈਨੂੰ

ਕੋਈ ਗੱਲ ਆਖਾ ਮੈਂ ਗਰੀਬ ਮਜ਼ਦੂਰ ਹਾਂ, ਜਾ ਨਹੀਂ ਸਕਦਾ ਮੈਂ ਬੜਾ।

ਪੌਣ ਦੇ ਹੱਥ ਸੁਨੇਹੇ ਭੇਜਣ ਵਾਲਾ ਦਿਲਦਾਰ, ਦਿਲਾਂ ਦੀ ਮੁਹੱਬਤ ਕਰਨ ਵਾਲਾ, ਤੇਰੇ ਬਿਨਾ ਲੱਗਦਾ ਨਾ ਦਿਲ ਦਰਦਾਰ ਦਾ। ਕਹਿੰਦੇ ਪਾਤਸ਼ਾਹ ਮੇਰੇ ਦੀਨ ਦਿਆਲਾ, ਤੇਰੇ ਬਿਨਾ ਦਿਲ ਨਹੀਂ ਲੱਗਦਾ, ਤੇਰੇ ਬਿਨਾ ਲੱਗਦਾ ਨਾ ਦਿਲ ਦਰਦਾਰ ਦਾ, ਝੱਲਾ ਹੋਇਆ ਬੈਠਾ ਬਸ ਭੁੱਖਾ ਤੇਰੇ ਪਿਆਰ ਦਾ। ਇੱਕ ਤਾਂ ਭੁੱਖ ਸਾਨੂੰ ਪ੍ਰਸ਼ਾਦੇ ਪਾਣੀ ਦੀ ਲੱਗਦੀ ਤਿੰਨ ਟਾਈਮ, ਤੇ ਮਹਾਰਾਜ ਕਹਿੰਦੇ ਹਰ ਕੈ ਨਾਮ ਕੀ ਲੱਗੈ ਭੁੱਖ, ਭੁੱਖ ਨਾ ਲੱਗੇ ਆਪਾਂ ਡਾਕਟਰ ਕੋਲੇ ਭੱਜੇ ਜਾਂਦੇ ਵੀ ਭੁੱਖ ਨਹੀਂ ਲੱਗੀ, ਦਵਾਈ ਲੈ ਲਈਏ ਕੋਈ। ਤੇ ਮਹਾਰਾਜ ਕਹਿੰਦੇ ਨਾਮ ਜੀ ਭੁੱਖ ਲੱਗੀ ਹੋਈ ਨਹੀਂ, ਇਹਦੀ ਨਹੀਂ ਕਿਤੇ ਦਵਾਈ ਲਈ, ਇਹਦਾ ਨਹੀਂ ਕਿਤੇ ਫਿਕਰ ਕੀਤਾ ਵੀ ਨਾਮ ਜੀ, ਕਿਉਂਕਿ ਜੇ ਮਹਾਰਾਜ ਨੇ ਲਿਖਿਆ ਬਾਣੀ ਜਾਂ ਇਹਦਾ ਮਤਲਬ ਸਾਨੂੰ ਲੱਗਣੀ ਚਾਹੀਦੀ ਭੁੱਖ, ਹਰ ਕੈ ਨਾਮ ਕੀ ਲੱਗੈ ਭੁੱਖ। ਤੇ ਇਹ ਭੁੱਖ ਦਾ ਕਦੇ ਫਿਕਰ ਨਹੀਂ ਕੀਤਾ ਕਿਸੇ ਬੰਦੇ ਨੇ। ਸੈਦਾ ਮਲਾ ਕਹਿੰਦਾ ਤੇਰੇ ਬਿਨਾ ਲੱਗਦਾ ਨਾ ਦਿਲ ਦਲਦਾਰ ਦਾ, ਝੱਲਾ ਹੋਇਆ ਬੈਠਾ ਬਸ ਭੁੱਖਾ ਤੇਰੇ ਪਿਆਰ ਦਾ। ਥੱਕ ਤੱਕ ਤੱਕ ਅੱਖੀਆਂ ਥੱਕ ਗਈਆਂ ਅੱਖੀਆਂ ਨੇ, ਤੱਕ ਤੱਕ ਰਾਹ ਦਲਦਾਰ ਦਾ, ਤੇਰੇ ਰਾਹਾਂ ਅੱਲ ਸੈਦਾ ਨਿਤ ਝਾਕਦਾ। ਅਨੰਦਪੁਰ ਸਾਹਿਬ ਵੱਲ ਨੂੰ ਨਾ ਨਿਤ ਦੇਖਦਾ ਸੈਦਾ, ਨਿਤ ਝਾਕਦਾ ਵੀ ਕਿਤੋਂ ਮਹਾਰਾਜ ਆਉਣ ਤੇ ਦਰਸ਼ਨ ਹੋ ਜਾਣ। ਥੱਕ ਗਈਆਂ ਦਾਤਿਆ ਇਹ ਅੱਖੀਆਂ, ਤੱਕ ਤੱਕ ਰਾਹ ਸੋਹਣੇ ਯਾਰਦਾ, ਮੈਂ ਸੁਣੀਆ ਸਿਫਤ ਬੜੀ ਪਾਤਸ਼ਾਹ, ਮੁੱਖ ਤੱਕਣਾ ਏ ਗੁਜਰੀ ਦੇ ਲਾਲ ਦਾ। ਮੈਂ ਪਾਤਸ਼ਾਹ ਮਾਂ ਗੁਜਰੀ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬੜੀ ਸਿਫਤ ਸੁਣੀ ਹੈ। ਰਾਣੀ ਮੈਣੀ ਵਰਗੀਆਂ ਦੀਆਂ ਬੁੱਕਾਂ ਚ ਜਾ ਕੇ ਬਹਿ ਗਿਆ, ਮਾਂ ਕਹਿ ਕੇ ਸੀਨੇ ਠਾਰਤੇ ਆ ਤੂੰ ਗੁਜਰੀ ਦੇ ਲਾਲ, ਕਿਤੇ ਮੇਰੇ ਵੀ ਵਿਹੜੇ, ਮੇਰੇ ਵੀ ਇਸ ਗਰੀਬ ਦੇ ਇਸ ਵਿਹੜੇ ਦੇ ਵਿੱਚ ਭਾਗ ਲਾ ਜਾ। ਸੁਣੀ ਮੈਂ ਸਿਫਤ ਬੜੀ ਪਾਤਸ਼ਾਹ, ਤੱਕਣਾ ਹੈ ਮੁੱਖ ਸੋਹਣੇ ਗੁਜਰੀ ਦੇ ਲਾਲ ਦਾ, ਚਰਨਾਂ ਨਾਲ ਲਾਲੀ ਆ ਕੇ ਦਾਤਿਆ, ਦਿਲ ਤੋੜ ਨਾ ਦੇਈ ਕਿਤੇ ਪ੍ਰਤਪਾਲ ਦਾ। ਮੇਰੇ ਪਾਤਸ਼ਾਹ ਜੀ ਉਹ ਚਰਨਾਂ ਨਾਲ ਲਾ ਲਿਓ, ਕਿਤੇ ਦਿਲ ਹੀ ਨਾ ਟੁੱਟ ਜਾਵੇ, ਤੇ ਜਿਨ੍ਹਾਂ ਦੀ ਮੁਹੱਬਤ ਰੱਬ ਦੇ ਨਾਲ ਹੋਵੇ ਉਹਨਾਂ ਦੇ ਨਹੀਂ ਕਦੇ ਦਿਲ ਟੁੱਟਦੇ, ਰੱਬ ਦੇ ਨਾਲ ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਮੁਹੱਬਤ ਹੋਵੇ। ਤੇ ਇਹ ਅਰਦਾਸ ਸੈਦੇ ਮਲਾ ਦੀ ਰੱਬ ਕੋਲੇ ਪਹੁੰਚੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਸਿੱਖੋ ਪੱਤਣ ਤੇ ਚੱਲਣਾ, ਅੱਗੇ ਵੀ ਮਹਾਰਾਜ ਆਉਂਦੇ ਸੀ ਪੱਤਣ ਤੇ ਗੇੜਾ ਦੇਣ, ਤੇ ਜਿੰਨੇ ਵੀ ਪੱਤਣ ਤੇ ਹੋਰ ਵੀ ਬੇੜਿਆਂ ਵਾਲੇ ਆ ਤੇ ਉਹਨਾਂ ਨੂੰ ਪਤਾ ਵੀ ਜਦੋਂ ਵੀ ਮਹਾਰਾਜ ਨੇ ਆਉਣਾ ਤੇ ਮਹਾਰਾਜ ਨੇ ਗਿਣ ਕੇ ਥੋੜੀ ਪੈਸੇ ਦੇਣੇ, ਭਾੜਾ ਜਿਹੜਾ ਕਿਸੇ ਨੂੰ ਕਿਰਾਇਆ ਜਿਹੜਾ ਦੇਣਾ, ਮਹਾਰਾਜ ਨੇ ਜਿੰਨੇ ਹੱਥ ਚ ਆ ਗਏ ਗੀਸੇ ਚੋਂ ਜਾਂ ਸੇਵਾਦਾਰ ਨੂੰ ਕਹਿਤਾ ਜਿੰਨੇ ਆ ਗਏ ਹੱਥ ਦੇ ਵਿੱਚ ਫੜਾ ਤੇ। ਤੇ ਹੋਰ ਬੇੜੇ ਵਾਲਿਆਂ ਨੂੰ ਆਏ ਸੀ ਵੀ ਇੱਥੇ ਪਹਿਲਾਂ ਕਹਿੰਦੇ ਸੱਦਾ ਪੱਤਰ ਪਹੁੰਚ ਜਾਂਦਾ ਸੀ ਪੱਤਣ ਤੇ ਵੀ ਅੱਜ ਮਹਾਰਾਜ ਨੇ ਇੱਥੇ ਆਉਣਾ, ਕਿਉਂਕਿ ਉੱਧਰ ਸੰਗਤਾਂ ਵੀ ਮਹਾਰਾਜ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆ ਜਾਂਦੀਆਂ ਸੀ। ਮੇਰੇ ਪਾਤਸ਼ਾਹ ਦਾ ਸੁਨੇਹਾ ਲੱਗਿਆ ਤੇ ਸਾਰੇ ਬੇੜੇ ਵਾਲਿਆਂ ਨੇ ਤਿਆਰ ਕਰ ਲਏ ਬੇੜੇ, ਆਪਦੇ ਬੇੜੇ ਧੋਤੇ, ਉਹਨਾਂ ਨੇ ਚੰਗੀ ਤਰ੍ਹਾਂ ਸਵਾਰੇ ਆ, ਚੰਗੇ ਨਵੇਂ ਬੇੜੇ ਆ, ਕਈਆਂ ਦੇ ਹੁਣ ਗੱਡੀਆਂ ਕਈਆਂ ਕੋਲੇ ਵੱਡੀਆਂ ਹੁੰਦੀਆਂ, ਕਈਆਂ ਕੋਲੇ ਛੋਟੀਆਂ, ਕਈਆਂ ਕੋਲੇ ਨਵੀਆਂ, ਕਈਆਂ ਕੋਲੇ ਪੁਰਾਣੀਆਂ। ਜਿਹੜੀ ਸਵਾਰੀ ਦਾ ਸਾਧਨ ਹੈ ਉਹ ਸਾਰਿਆਂ ਕੋਲੇ ਇੱਕੋ ਜਿਹਾ ਥੋੜੀ ਹੁੰਦਾ, ਬੰਦੇ ਦੀ ਬਿੱਤ ਦੇ ਅਨੁਸਾਰ ਹੁੰਦਾ, ਜਿੰਨਾ ਕੁ ਉਹਦੇ ਕੋਲੇ ਗੁਜ਼ਾਰਾ ਉਹਨਾਂ ਕੋ ਆਪਦਾ ਸਾਧਨ ਬਣਾ ਲੈਂਦਾ। ਤੇ ਇੱਥੇ ਬੜੇ ਵੱਡੇ ਵੱਡੇ ਬੇੜਿਆਂ ਵਾਲੇ ਆ, ਨਵੇਂ ਬੇੜੇ ਨੇ ਜਿਨ੍ਹਾਂ ਦੇ ਨਵੇਂ ਬੇੜੇ ਆ, ਬੜੇ ਸਵਾਰੇ ਆ, ਸਜਾਏ ਆ ਉਹਨਾਂ ਨੇ। ਤੇ ਸੈਦੇ ਮਲਾਹ ਦਾ ਬੇੜਾ ਵੀ ਛੋਟਾ ਜਿਹਾ ਤੇ ਹੈ ਵੀ ਪੁਰਾਣਾ, ਟੁੱਟਿਆ ਫੁੱਟਿਆ ਜਿਹਾ ਪੁਰਾਣਾ। ਹੁਣ ਜੇ ਲਾਲੋ ਦਾ ਘਰ ਮਹਾਰਾਜ ਦੇਖਦੇ ਵੀ ਇਹ ਤਾਂ ਟੁੱਟੀਆਂ ਮੰਜੀਆਂ, ਇੱਥੇ ਮਾਲਕ ਭਾਗੋ ਦੇ ਮਹਿਲ ਸੀ ਲਾਲੋ ਦਾ ਘਰ, ਕੱਚਾ ਟੁੱਟਿਆ ਫੁੱਟਿਆ ਘਰ ਤੇ ਟੁੱਟੀਆਂ ਮੰਜੀਆਂ ਤੇ ਕੋਧਰੇ ਦੀ ਰੋਟੀ, ਚੁੱਲ੍ਹਿਆਂ ਦੇ ਵਿੱਚ ਬਾਲਣ ਵੀ ਨਹੀਂ ਪੂਰਾ, ਜਿਹਦੇ ਘਰੇ ਬਾਬਾ ਨਾਨਕ ਜੀ ਜਾ ਕੇ ਬਹਿ ਗਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਵੀ ਲਾਲੋ ਦੇ ਹੀ ਗਏ ਹੈ, ਮੇਰੇ ਪਾਤਸ਼ਾਹ ਰਾਏ ਬੁਲਾਰ ਦੇ ਵੀ ਗਏ ਹੈ ਮਹਿਲਾਂ 'ਚ। ਮਹਾਰਾਜ ਨੇ ਨਾ ਮਹਿਲ ਦੇਖਣੇ, ਦੇਖਣਾ ਪਿਆਰ ਕਰਨ ਵਾਲਾ, ਮਹਾਰਾਜ ਨੇ ਮਹਿਲਾਂ ਦੀ ਵੀ ਸਿਫਤ ਕੀਤੀ, ਮੋਹਣ ਤੇਰੇ ਉੱਚੇ ਮੰਦਰ ਗੁਰਬਾਣੀ 'ਚ ਲਿਖਿਆ, ਬਾਬੇ ਮੋਹਣ ਦੇ ਚਵਾਰਿਆਂ ਦੀ ਸਿਫਤ ਕੀਤੀ ਮਹਾਰਾਜ ਨੇ। ਤੇ ਭਲੀ ਸਾਹਿਬ ਵੀ ਛਾਪਰੀ ਵੀ ਲਿਖਿਆ ਮਾਂ ਨੇ ਵੀ ਛੰਨਾ ਹੇਮੇ ਵਰਗੀਆਂ ਦੀਆਂ ਛੰਨਾ ਵੀ ਮਾਰ ਕਹਿੰਦੇ ਭਲੀਆਂ ਨੇ, ਜਿੱਥੇ ਬਹਿ ਕੇ ਗੁਣ ਗਾਉਂਦੇ ਰੱਬ।
ਮਹਿਲ ਹੋਣ ਛੰਨਾ ਹੋਣ, ਛੋਟਾ ਹੋਵੇ ਘਰ ਵੱਡਾ ਹੋਵੇ, ਉਹਦੇ ਵਿੱਚ ਗਾਉਣ ਗਾਉਣ ਵਾਲਾ ਬੈਠਾ ਹੋਵੇ, ਰੱਬ ਉੱਥੇ ਹੈ, ਰੱਬ ਉੱਥੇ ਬੈਠਾ, ਉੱਥੇ ਵੱਸਦਾ ਮੇਰਾ ਮਾਲਕ। ਤੇ ਇੱਧਰ ਬੇੜੇ ਵੱਡੇ, ਉਹਨਾਂ ਦੇ ਮਨ ਚ ਮਾਣ ਹੈ ਵੀ ਸਾਡਾ ਸੋਹਣਾ ਬੇੜਾ, ਮਹਾਰਾਜ ਇਸ ਦੇ ਬੈਠਣਗੇ ਵਧੀਆ ਬੇੜੇ ਦੇ ਵਿੱਚ, ਇੱਕ ਦੂਜੇ ਤੋਂ ਮੂਹਰੇ ਲਾਉਂਦੇ ਆ ਜਾ ਕੇ ਬੇੜੇ, ਤੇ ਸਜਦੇ ਨੇ ਵੀ ਆਪਦਾ ਬੇੜਾ, ਸਜਦੇ ਨੂੰ ਬੜਾ ਚਾਅ। ਇਹਨਾਂ ਨੂੰ ਤਾਂ, ਮੇਰੇ ਵਰਗਿਆਂ ਨੂੰ ਤਾਂ ਗੱਲ ਇਹ ਹੈ ਵੀ ਭਾੜਾ ਕਰਾਇਆ ਵਧੀਆ ਬਣ ਜਾਓ, ਤੇ ਸਜਦੇ ਨੂੰ ਅੱਜ ਭਾੜਾ ਤਾਂ ਭੁੱਲਿਆ ਹੀ ਪਿਆ, ਅੱਜ ਨਹੀਂ ਉਹਨੂੰ ਭਾੜਾ ਚੇਤੇ ਵੀ ਮੈਂ ਕੁਝ ਘਰੇ ਵੀ ਕਮਾ ਕੇ ਲਿਜਾਣਾ, ਅੱਜ ਤਾਂ ਉਹਨੂੰ ਇਹੀ ਚੇਤਾ ਵੀ ਸ਼ਾਇਦ ਮੇਰੀ ਅਰਜੋਈ ਸੁਣ ਲਈ ਮੇਰੇ ਮਾਲਕ ਨੇ, ਅੱਜ ਤਾਂ ਸਜਦੇ ਨੂੰ ਇਹੀ ਚੇਤਾ ਵੀ ਮੈਂ ਰੱਜ ਰੱਜ ਕੇ ਦਦਾਰੇ ਕਰਨੇ ਆ, ਜਿਹਦੀ ਦੀਰ ਦਾ ਮੈਂ ਪਿਆਸਾ ਨਾ, ਮੇਰਾ ਮਨ ਲੋਚੇ ਗੁਰਦਰਸ਼ਨਾ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਜਿਵੇਂ ਪੰਜਵੇਂ ਪਾਤਸ਼ਾਹ ਨੇ ਚਿੱਠੀਆਂ ਲਿਖੀਆਂ ਸੀ ਨਾ ਲਾਹੌਰ ਤੋਂ, ਉਦੋਂ ਗੁਰੂ ਨਹੀਂ ਸੀ ਬਣੇ ਅਰਜਨ ਦੇਵ ਜੀ, ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦੇ ਮਹਾਰਾਜ ਮਨ ਨਹੀਂ ਲੱਗਦਾ, ਮੇਰਾ ਮਨ ਤੁਹਾਡੇ ਦਦਾਰਿਆਂ ਨੂੰ ਲੋਚਦਾ, ਬਿਲਪ ਕਰੈ ਚਾਤਰਕ ਕੀ ਨਿਆਈ। ਜਿਵੇਂ ਕਹਿੰਦੇ ਚਾਤਰਕ ਬਿਲਪ ਕਰਦਾ ਨਾ ਪਪੀਹਾ, ਬੇਨਤੀ ਕਰਦਾ ਸਵੰਤੀ ਬੂੰਦ ਲਈ, ਤੇ ਰੱਬ ਨੂੰ ਵੀ ਸੁਣਨੀ ਪੈਂਦੀ ਛੋਟੇ ਜਿਹੇ ਜਾਨਵਰ ਦੀ ਬੇਨਤੀ, ਮੇਘੇ ਨੂੰ ਫਰਮਾਨ ਹੋਆ ਝੱਟ ਵਰਸੋ ਕਿਰਪਾ ਧਾਰ। ਇਹ ਜਿਹੜਾ ਬਬੀਹਾ ਇਹ ਛੱਪੜਾਂ ਚੋਂ ਨਾਲਿਆਂ ਚੋਂ ਟੋਭਿਆਂ ਚੋਂ ਪਾਣੀ ਨਹੀਂ ਪੀਂਦਾ, ਇਹ ਸਵੰਤੀ ਬੂੰਦ ਪੀਂਦਾ, ਉਹ ਛਕਦਾ ਹੈ। ਤੇ ਕਹਿੰਦੇ ਸਵੰਤੀ ਬੂੰਦ ਸਾਰੀ ਵਰਖਾ ਚ ਇੱਕ ਹੁੰਦੀ ਹੈ, ਤੇ ਰੱਬ ਨੂੰ ਵੀ ਇਹਦੀ ਬੇਨਤੀ ਸੁਣਨੀ ਪੈਂਦੀ ਹੈ, ਮੇਘ ਨੂੰ ਫਰਮਾਨ ਕਰ ਦਿੰਦਾ ਰੱਬ ਪਰਮਾਤਮਾ। ਕਿਉਂਕਿ ਜਿਹੜਾ ਭਗਤ ਆ ਨਾ ਰੱਬ ਦਾ ਪਿਆਰਾ, ਉਹਦਾ ਉਹ ਤਾਂ ਕੱਚੇ ਧਾਗੇ ਨਾਲ ਕਿਸੇ ਨੂੰ ਬੰਨ ਲਵੇ ਤਾਂ ਵੀ ਨਹੀਂ ਛੁੱਟਣ ਦਿੰਦਾ, ਤੇ ਰੱਬ ਦਾ ਸੰਗਲਾਂ ਨਾਲ ਬੰਨਿਆ ਹੋਇਆ ਵੀ ਛਡਾ ਲੈਂਦਾ ਭਗਤ, ਮੇਰੀ ਬੰਦੀ ਭਗਤ ਛਡਾਵੈ, ਰੱਬ ਨੇ ਆਪ ਕਿਹਾ ਪਰਮੇਸ਼ਰ ਨੇ ਵੀ ਮੇਰੇ ਬੰਨਿਆ ਹੋਇਆ ਨੂੰ ਤਾਂ ਭਗਤ ਅਰਦਾਸ ਕਰਕੇ ਛਡਾ ਲੈਂਦੇ ਆ ਮੇਰੇ ਪਿਆਰੇ, ਤੇ ਬੰਦੀ ਭਗਤ ਨਾਲ ਛੁੱਟੇ ਬੋਹੇ। ਕਹਿੰਦੇ ਭਗਤ ਦਾ ਬੰਨਿਆ ਕਿਸੇ ਪੂਰੇ ਦਾ ਦਿੱਤਾ ਹੋਇਆ ਸਰਾਫ ਨਹੀਂ ਟਲਦਾ ਹੁੰਦਾ। ਇਸ ਕਰਕੇ ਆਪਣੇ ਕਈ ਵਾਰੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਿਸੇ ਦੇ ਮੂੰਹ ਚੋਂ ਮਾੜੇ ਸ਼ਬਦ ਨਾ ਕਢਾਓ, ਪਤਾ ਨਹੀਂ ਕਿਹੜੇ ਵੇਲੇ ਦਾ ਕਿਹਦਾ ਬੋਲ ਲੱਗ ਜਾਣਾ। ਦੁਆ ਵੀ ਲੱਗ ਜਾਂਦੀ ਹੈ ਤੇ ਵੱਧ ਦੁਆ ਵੀ, ਪਰ ਲੱਗਦੀ ਉਹਨਾਂ ਦੀ ਹੈ ਜਿਹੜੀਆਂ ਰੂਹਾਂ ਅੰਦਰੋਂ ਜੁੜੀਆਂ ਹੋਣ ਰੱਬ ਦੇ ਨਾਲ। ਤੇ ਇਹ ਸਜਦੇ ਮਲਾਂ ਨੂੰ ਜਿਹੜੇ ਬੇੜਿਆਂ ਵਾਲੇ ਆ, ਇਹਨਾਂ ਨੇ ਧੱਕੇ ਮਾਰੇ, ਕਹਿੰਦੇ ਤੇਰੀ ਟੁੱਟੀ ਬੇੜੀ 'ਚ ਥੋੜ੍ਹੀ ਬੈਠਣਗੇ, ਤੇਰੀ ਟੁੱਟੀ ਦੇ ਵਿੱਚ ਬੇੜੀ ਦੇ ਵਿੱਚ ਮਹਾਰਾਜ ਨੇ ਥੋੜ੍ਹੀ ਬੈਠਣਾ, ਸਾਡੇ ਬੜੇ ਵੱਡੇ ਬੇੜੇ ਆ ਮਹਾਰਾਜ, ਇੱਥੇ ਬੈਠਣਗੇ ਸੋਹਣੇ ਬੇੜਿਆਂ ਦੇ ਵਿੱਚ, ਤੇਰੇ ਕੱਲ ਪੱਤੀਆਂ ਉਖੜੇ ਪਏ ਆ, ਚੋਲੇ ਪੜਵਾਉਣੇ ਆ ਮਹਾਰਾਜ ਨੇ ਆਪਦੇ ਤੇ ਸਿੱਖਾਂ ਦੇ। ਜਿਹੜਾ ਮਾੜਾ ਬੰਦਾ ਨਾ ਉਹ ਫਿਰ ਵੱਧ ਹੀ ਬੋਲ ਜਾਂਦਾ ਹੁੰਦਾ, ਕਹਿੰਦੇ ਵੀ ਮਾੜੇ ਤੇ ਜੋੜ ਚੱਲਦਾ ਹਰੇਕ ਦਾ, ਤਕੜੇ ਤੋਂ ਹਰੇਕ ਬੰਦਾ ਪਾਸਾ ਵੱਟ ਜਾਂਦਾ, ਪਰ ਗੁਰੂ ਸਾਹਿਬ ਕਹਿੰਦੇ ਖੜਨਾ ਹੀ ਮਾੜਿਆਂ ਨਾਲ। ਮਹਾਰਾਜ ਨੇ ਰਾਜਿਆਂ ਨੂੰ ਕਿਹਾ ਨਾ ਬਾਈ ਧਾਰ ਦੇ, ਰਾਜਿਆਂ ਨੂੰ ਬਾਈ ਧਾਰ ਦੇ ਰਾਜੇ ਕਹਿੰਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਜੱਟ ਸਿੱਖ ਤੋਂ ਲੈ ਕੇ ਗਿੱਦੜਕੁੱਟ ਤੱਕ ਸਾਡੇ ਸਨਾਤਨ ਧਰਮ ਦੇ ਮੁਤਾਬਕ ਸਾਡੇ ਬਰਾਬਰ ਨੀ ਗੇ, ਤੇ ਤੂੰ ਬਰਾਬਰ ਭਾਈ ਬੈਠਾ, ਅਸੀਂ ਤੇਰੇ ਨਾਲ ਸਮਝੌਤਾ ਕਰ ਲੈਂਦੇ ਹਾਂ, ਤੇਰੇ ਸਿੱਖ ਵੀ ਬਣ ਜਾਂਗੇ, ਪਰ ਇਹਨਾਂ ਨਾਲ ਨੀ ਆ ਜਿਹੜੀਆਂ ਨੱਕੀਆਂ ਸੁੱਕੀਆਂ ਕੌਮਾਂ ਇਕੱਠੀਆਂ ਕੀਤੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਨੂੰ ਕਹਿੰਦੇ ਦਰਵਾਜ਼ਾ ਦਿਸਦਾ ਬਾਹਰ ਜਾਓ, ਤੁਹਾਡੀ ਨਹੀਂ ਲੋੜ ਮੈਨੂੰ। ਕਹਿੰਦੇ ਇੰਨੀ ਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਹੈਗਾ ਕੋਈ ਇਹੋ ਜਿਹਾ ਰੱਬ ਦੁਨੀਆਂ ਦਾ ਜਿਹੜਾ ਸਾਡੇ ਵਰਗੇ ਕੀੜੇ ਮਕੌੜਿਆਂ ਨੂੰ ਕਵੇ ਵੀ ਮੈਂ ਤਾਂ ਇਹਨਾਂ ਦਾ ਬਣਾਇਆ, ਗੁਰੂ ਗੋਬਿੰਦ ਸਿੰਘ ਬਣਿਆ ਬੈਠਾ, ਸਾਡੀ ਕੀ ਔਕਾਤ ਆ, ਕਰੋੜਾਂ ਜਨਮ ਲੈ ਲਗੇ ਤੇ ਉਹਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ, ਤੇ ਉਹ ਬਾਪੂ ਐਡਾ ਮਾਣ ਦੇਵੇ ਸਾਨੂੰ, ਬਾਜਾਂ ਵਾਲਾ ਪਾਤਸ਼ਾਹ, ਉਹਨੇ ਕੀ ਪਤਾ ਕਿਹਨੂੰ ਮਾਣ ਦੇ ਦੇਣਾ, ਗਰੀਬ ਨਵਾਜ ਨੇ। ਤੇ ਬੇੜਿਆਂ ਵਾਲਿਆਂ ਨੇ ਸਜਦੇ ਨੂੰ ਕਿਹਾ, ਸਜਦਿਆ ਬੇੜਾ ਆਪਦਾ ਟੁੱਟੀ ਬੇੜੀ ਨੂੰ ਲੈ ਜਾ ਦੂਰ, ਜਿਵੇਂ ਸਜਦੇ ਨੂੰ ਮਾਰਦੇ ਆ ਧੱਕੇ, ਜਿਵੇਂ ਸਜਦੇ ਨੂੰ ਇੱਥੋਂ ਜਾਣ ਲਈ ਕਹਿੰਦੇ ਆ, ਮੰਦੇ ਸ਼ਬਦ ਬੋਲਦੇ ਨੇ ਸਜਦੇ ਨੂੰ, ਤੇ ਸਜਦਾ ਵਿਚਾਰਾ ਦੁਖੀ ਹੁੰਦਾ ਅੰਦਰੋਂ ਅਰਦਾਸਾਂ ਕਰਦਾ, ਆਓ ਸਜਦੇ ਦੇ ਪੱਤਣ ਤੇ ਰਹਿਣ ਵਾਲਿਆਂ ਨੇ ਸਜਦੇ ਨੂੰ ਧੱਕੇ ਹੇ ਇਉਂ ਮਾਰੇ।

ਖੁਸ਼ ਦਿਲ ਲਾਂਬੇ ਕਰੋ ਧੱਕੇ ਮਾਰ ਕੇ ਬੇੜਾ ਅਤੇ ਜਗਾ ਰੱਖੀ ਸੁਹਾਰ ਕੇ ਖੁਸ਼ ਦਿਲ ਲਾਂਬੇ ਕਰੋ ਧੱਕੇ ਮਾਰ ਕੇ ਬੇੜਾ ਅਤੇ ਜਗਾ

ਇਸ ਦੁਰਵਿਹਾਰ ਤੋਂ ਦੁਖੀ ਹੋ ਕੇ, ਕਿਉਂਕਿ ਬੇੜੇ ਵਾਲੇ ਕਹਿੰਦੇ ਸੈਦਿਆ ਨਾ ਤਾਂ ਬੇੜਾ ਚੰਗਾ, ਨਾ ਤੇਰੇ ਕੱਪੜੇ ਚੰਗੇ ਤੇ ਨਾ ਹੀ ਤੇਰੇ ਕੋਲੇ ਘਰ ਬਾਰ ਚੰਗਾ ਤੇ ਨਾ ਹੀ ਤੇਰਾ ਕਾਰੋਬਾਰ ਚੰਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਵੀ ਮਨ ਦਾ ਕਿੰਨਾ ਕੁ ਚੰਗਾ ਬੰਦਾ। ਮਹਾਰਾਜ ਕਹਿੰਦੇ ਮਨ ਦਾ ਚੰਗਾ ਹੋਣਾ ਜ਼ਰੂਰੀ ਹੈ, ਬਾਹਰੋਂ ਚੰਗਾ ਤਾਂ ਚਲੋ ਗੁਰੂ ਮਹਾਰਾਜ ਕਰੇ ਕਿਰਪਾ, ਸਭ ਨੂੰ ਸੋਹਣੇ ਕੱਪੜੇ, ਸੋਹਣੇ ਘਰ ਬਾਰ, ਸੋਹਣੇ ਮਕਾਨ, ਚੰਗੀ ਮਾਇਆ ਸਾਰਿਆਂ ਨੂੰ ਮਾਲਕ ਦੇਵੇ। ਪਰ ਇਹਦੇ ਨਾਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਕੱਲਾ ਅੰਦਰੋਂ ਬਾਹਰੋਂ ਨਾ ਚੰਗਾ ਬਣ ਕੇ ਦਿਖਾਈ। ਸੱਚੇ ਪਾਤਸ਼ਾਹ ਕਹਿੰਦੇ ਚਿੱਟੇ ਜਿੰਨ ਕੇ ਕੱਪੜੇ ਮੇਲੇ ਚਿੱਤ ਕਠੋਰ, ਕਹਿੰਦੇ ਇਹ ਨਾ ਹੋਵੇ ਵੀ ਉੱਤੋਂ ਮੜਿਆ ਫਿਰੇ ਬਗਲਾ ਭਗਤਾ ਤੇ ਅੰਦਰੋਂ ਮੇਲਾ ਹੀ ਹੋਵੇ। ਬਾਹਰਲੇ ਪਹਿਰਾਵੇ ਨੇ ਤਾਂ ਸਿਰਫ ਬਾਹਰਲੀਆਂ ਨਜ਼ਰਾਂ ਹੀ ਦਿੰਦੇ, ਦੇਖਣਾ ਤੇਰਾ ਪਹਿਰਾਵਾ

0: ਅੰਦਰੋਂ ਤੇ ਬਾਹਰੋਂ ਤਾਂ ਤੈਨੂੰ ਰੱਬ ਨੇ ਦੇਖਣਾ। ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਾ ਵੱਗ ਹਰ ਕੈ ਸੰਤ ਨਾ ਆਖੀਐ ਬਨਾਰਸ ਕੇ ਠੱਗ। ਇਹ ਜਿਹੜਾ ਕੱਪੜਾ ਇਹਦਾ ਤਨ ਢੱਕਦਾ, ਆਪਦੇ ਆਪਦੇ ਬਿੱਤ ਅਨੁਸਾਰ ਹਰੇਕ ਬੰਦਾ ਪਹਿਨ ਲੈਂਦਾ। ਇਹ ਪਹਿਰਾਵਾ ਹਰੇਕ ਦਾ ਅਲੱਗ ਅਲੱਗ ਹੈ ਤਨ ਢੱਕਣ ਵਾਸਤੇ। ਤੇ ਮਹਾਰਾਜ ਕਹਿੰਦੇ ਆਪਾਂ ਨਿਤ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਰੱਖੀ। ਆਪਾਂ ਕਹਿੰਦੇ ਸੱਚੇ ਪਾਤਸ਼ਾਹ ਦੇਖ ਕੇ ਅੰਨ ਡਟ ਕੀਤਾ। ਆਪਾਂ ਕਹਿੰਦੇ ਸੱਚੇ ਪਾਤਸ਼ਾਹ ਗਰੀਬਾਂ ਦੇ ਪੜਦੇ ਕੱਜੀ, ਪ੍ਰੇਮ ਪਟੋਲਾ ਤੈਸਾ ਦਿੱਤਾ, ਢੱਕਣ ਕੋ ਪਤ ਮੇਰੀ, ਦਾਨਾ ਬਿਨਾ ਸਾਈ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਇੱਕੋ ਇੱਕ ਪੜਦੇ ਕੱਜਣ ਵਾਲਾ ਮਾਲਕ ਆ, ਪੜਦੇ ਢੱਕਣ ਵਾਲਾ ਨਾ ਪਰਮੇਸ਼ਰ ਹੈ, ਅਕਾਲ ਪੁਰਖ ਨਿਰੰਕਾਰ। ਤੇ ਬਾਕੀ ਜਿਨ੍ਹਾਂ ਤੇ ਕਿਰਪਾ ਰੱਬ ਦੀ, ਉਹ ਵੀ ਦੇਖ ਕੇ ਅਣਡਟ ਕਰ ਦਿੰਦੇ ਆ। ਕਿਸੇ ਦੀ ਬੁਰਿਆਈ ਦੇਖ ਕੇ ਉਹਨੂੰ ਸਮਝਾ ਲੈਣਾ ਚੰਗਾ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣਨਾ ਹੰਢਾਏ, ਕਹਿੰਦੇ ਉਹਨੂੰ ਸਮਝਾ ਲੈਣਾ ਚੰਗਾ। ਕਿਸੇ ਦਾ ਬੁਰਾਈ ਕਿਸੇ ਦੀ ਔਗਣ ਦੇਖ ਕੇ ਨਾ ਉਹਨੂੰ ਸਮਝਾ ਲੈਣਾ ਚਾਹੀਦਾ। ਪਰ ਜੇ ਉਹਨੂੰ ਸਮਝਾਉਣ ਦੀ ਬਜਾਏ ਉਹਦਾ ਰੌਲਾ ਹੀ ਪਾਈਏ, ਉਹਦੀ ਨਿਖੇਧਗੀ ਕਰੀਏ, ਉਹਦੀ ਨਿੰਦਿਆ ਹੀ ਕਰੀਏ, ਜਿੰਨਾ ਚਿਰ 10-20 ਬੰਦਿਆਂ ਨੂੰ ਦੱਸਦੇ ਨਹੀਂ ਉਹਨਾਂ ਚਿਰ ਸਾਨੂੰ ਢਿੱਡ 'ਚ ਰੋਟੀ ਨਾ ਹਾਜ਼ਮ ਆਵੇ, ਫਿਰ ਇਹ ਮਾੜੀ ਗੱਲ ਆ। ਬਾਬਾ ਕਹਿੰਦਾ ਸੈਦੇ ਨੂੰ ਜਦੋਂ ਧੱਕੇ ਵੱਜੇ ਤੇ ਸੈਦਾ ਦੂਰ ਜਾ ਕੇ ਖੜ ਗਿਆ, ਪਰ ਸੈਦਾ ਉਹ ਸਥਾਨ ਤੋਂ ਦੂਰ ਹੋ ਗਿਆ ਤੇ ਰੱਬ ਦੇ ਬੜਾ ਨੇੜੇ ਹੈ। ਕੇ ਨੇੜੇ ਕੇ ਦੂਰ ਆਪਾਂ ਨਿੱਤ ਪੜਦੇ ਹਾਂ, ਕੇ ਨੇੜੇ ਜਪਜੀ ਸਾਹਿਬ ਦੀ ਬਾਣੀ। ਤੇ ਕਈ ਆਪਦੇ ਕਰਮਾਂ ਕਰਕੇ, ਆਪਦੇ ਪ੍ਰੇਮ ਕਰਕੇ, ਆਪਦੇ ਸਦਕ ਕਰਕੇ ਰੱਬ ਦੇ ਨੇੜੇ ਹੈ ਤੇ ਕਈ ਕੋਹਾਂ ਦੂਰ ਹੈ। ਇੱਕ ਵਾਰੀ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਨਾ ਪਹਿਰੇਦਾਰ ਖੜੇ ਨੇ, ਤੇ ਪਹਿਰੇਦਾਰ 10-20-25 ਮਹਾਰਾਜ ਦੇ ਪਹਿਰੇਦਾਰ ਖੜਦੇ ਸੀ, ਤੇ ਉੱਥੇ ਰਾਸ ਪਾਉਣ ਵਾਲੇ ਆਏ ਤੇ ਮੇਰੇ ਵਰਗੇ ਕਹਿੰਦੇ ਵੀ ਮਹਾਰਾਜ ਤਾਂ ਸੁੱਤੇ ਪਏ, ਸਵੇਰੇ ਆ ਜਾਂਗੇ, ਰਾਸ ਦੇਖ ਆਈਏ। ਅੱਧੇ ਕੁ ਚਲੇ ਗਏ ਆ ਨਾਲ ਜਾਂ ਨੂੰ ਕਹਿ ਕੇ ਵੀ ਤੁਸੀਂ ਧਿਆਨ ਰੱਖਿਓ, ਸਾਡੇ ਬਾਰੇ ਨਾ ਦੱਸਿਓ ਮਹਾਰਾਜ ਨੂੰ। ਤੇ ਉਹ ਜਿਹੜੇ ਗਏ ਸੀ ਤੇ ਉਹ ਉਹਨਾਂ ਦਾ ਮਾਣ ਉੱਥੇ ਮਹਾਰਾਜ ਕੋਲੇ ਵੀ ਮਹਾਰਾਜ, ਉਹਨਾਂ ਨੇ ਕਿਹਾ ਵੀ ਜੇ ਦੇਖ ਲਿਆ ਮਹਾਰਾਜ ਨੂੰ ਪਤਾ ਲੱਗ ਗਿਆ ਜਾਂ ਕਿਸੇ ਨੇ ਦੱਸਤਾ ਤਾਂ ਫਿਰ ਉਹ ਇਹ ਵੀ ਕਹਿੰਦੇ ਮਹਾਰਾਜ ਤਾਂ ਜਾਣੀ ਜਾਣ ਹੈ, ਪਾਤਸ਼ਾਹ ਜਾਣੀ ਜਾਣ ਨੇ। ਤੇ ਇਹ ਮਾਣ ਉਹਨਾਂ ਦਾ ਦੂਰ ਜਾ ਕੇ ਵੀ ਇੱਥੇ ਰਿਹਾ, ਤੇ ਜਿਹੜੇ ਮੇਰੇ ਵਰਗੇ ਉੱਥੇ ਖੜੇ ਸੀ ਮਹਾਰਾਜ ਦੇ ਕੋਲੇ, ਉਹ ਕਹਿੰਦਾ ਵੀ ਮਹਾਰਾਜ ਕਿਹੜਾ ਜਾਗੇ ਆ, ਆਪਾਂ ਵੀ ਇਦੋਂ ਦਾ ਕੱਢੇ ਆਉਂਦੇ ਗੇੜਾ, ਆਪਾਂ ਉਹਨਾਂ ਨੂੰ ਪਹਿਲੋਂ ਬੜੇ ਆਉਂਦੇ। ਉਹ ਕੋਲੇ ਬੈਠੇ ਵੀ ਦੂਰ ਤੇ ਦੂਰ ਵਾਲੇ ਦੂਰ ਸਰਦੇ ਵੀ ਨੇੜੇ, ਕਿ ਨੇੜੇ ਕਿ ਦੂਰ। ਤੇ ਸਵੇਰ ਹੋਈ ਦੀਵਾਨ ਸਜਿਆ, ਮਹਾਰਾਜ ਕਹਿੰਦੇ ਭਾਈ ਜਿਹੜੇ ਰਾਤ ਰਾਸ ਦੇਖਣ ਗਏ ਸੀ ਉਹ ਉੱਠੋ, ਡਰਦੇ ਡਰਦੇ ਉੱਠੇ ਵਿਚਾਰੇ। ਮਹਾਰਾਜ ਕਹਿੰਦੇ ਇਹਨਾਂ ਨੂੰ ਸਨਮਾਨ ਕਰੋ, ਸਰੋਪੇ ਦਿਓ ਇਹਨਾਂ ਨੂੰ। ਤੇ ਜਿਹੜੇ ਕੋਲੇ ਖੜੇ ਸੀਗੇ ਉਹ ਕਹਿੰਦੇ ਵੀ ਹੁਣ ਇਹਨਾਂ ਨੂੰ ਪਤਾ ਲੱਗੂ, ਬੇਇੱਜ਼ਤੀ ਹੋਊਗੀ। ਤੇ ਮਹਾਰਾਜ ਕਹਿੰਦੇ ਭਾਈ ਜਿਹਨਾਂ ਨੇ ਪਹਿਰਾ ਦਿੱਤਾ ਏ ਉਹ ਵੀ ਖੜੇ ਹੋਵੋ। ਤੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਭਾਈ ਤੁਸੀਂ ਕੋਲੇ ਖੜੇ ਵੀ ਦੂਰ ਸੀ ਤੇ ਦੂਰ ਫਿਰਦੇ ਵੀ ਨੇੜੇ ਸੀ, ਸਨਮਾਨ ਦੇ ਤਾਂ ਪਾਤਰ ਇਹ ਨੇ, ਇਹਨਾਂ ਨੂੰ ਸਨਮਾਨ ਦਿੱਤਾ ਜਾਣਾ। ਕਈ ਵਾਰੀ ਅਸੀਂ ਵੀ ਬੈਠੇ ਤਾਂ ਨੇੜੇ ਹੁੰਦੇ ਰੱਬ ਦੇ, ਕਿਤੇ ਮਨ ਇੱਧਰ ਭੱਜਿਆ ਫਿਰਦਾ, ਕਿਤੇ ਉੱਧਰ ਭੱਜਿਆ ਫਿਰਦਾ, ਮਨ ਕਰਕੇ ਅਸੀਂ ਦੂਰ ਹੁੰਦੇ, ਸਰੀਰ ਕਰਕੇ। ਗਿਆਨ ਤੇ ਧਿਆਨ ਦੋ ਚੀਜ਼ਾਂ ਨੇ, ਗਿਆਨ ਜਿਹੜੀ ਗੁਰੂ ਨੇ ਮੱਤ ਦੇਣੀ ਤੇ ਧਿਆਨ ਜਿਹੜਾ ਅਸੀਂ ਮਨ ਨੂੰ ਟਿਕਾਓ 'ਚ ਲਿਆ ਕੇ ਬਿਠਾਉਣਾ ਇੱਥੇ। ਤੇ ਛੇਤੀ ਕਿਤੇ ਮਨ ਟਿਕਾਓ 'ਚ ਨਹੀਂ ਹੁੰਦਾ, ਹੌਲੀ ਹੌਲੀ ਆਜੂ। ਇਹਦਾ ਇਹ ਮਤਲਬ ਨਹੀਂ ਹੁੰਦਾ ਜੇ ਮਨ ਨਹੀਂ ਟਿਕਦਾ ਤਾਂ ਬਹਿਣਾ ਹੀ ਨਹੀਂ ਇੱਥੇ। ਜੇ ਘੰਟਾ ਬਹਿ ਗਏ ਉਹ 'ਚੋਂ 10 ਮਿੰਟ ਵੀ ਟਿਕ ਗਿਆ ਬੜਾ, ਅਕਾਲ ਪੁਰਖ ਨਿਰੰਕਾਰ ਕਿਰਪਾ ਕਰ ਦੇਣਗੇ। ਤੇ ਇੱਧਰ ਬੇੜੇ ਵਾਲੇ ਪੱਤਣਾਂ ਵਾਲੇ ਆਵਾਜ਼ਾਂ ਮਾਰੀ ਜਾਂਦੇ ਹੈ, ਸੈਦਾ ਅਮਲਾ ਅਰਦਾਸਾਂ ਕਰੀ ਜਾਂਦਾ ਦੂਰ ਖੜਾ, ਦੂਰ ਖੜਾ ਅਰਦਾਸਾਂ ਕਰਦਾ, ਬੇਨਤੀਆਂ ਕਰਦਾ ਸੈਦਾ ਅਮਲਾ ਕਿ ਸੱਚੇ ਪਾਤਸ਼ਾਹ ਮੇਰਾ ਗਰੀਬ ਦਾ ਇਹਨਾਂ ਤੇ ਕੀ ਜ਼ੋਰ ਹੈ, ਮੈਂ ਗਰੀਬੜਾ ਜਿਹਾ ਸਿੱਖ, ਅਮੀਰੀ ਤੇ ਗਰੀਬੀ ਦਾ ਸੱਚੇ ਪਾਤਸ਼ਾਹ ਕੀ ਮਿਲਾਪ ਹੁੰਦਾ, ਤਾਕਤਵਰ ਜ਼ੋਰਾਵਰ ਦੇ ਨਾਲ ਕਾਹਦਾ ਮਿਲਾਪ। ਸੱਚੇ ਪਾਤਸ਼ਾਹ ਜੀ ਓ ਅੱਖਾਂ ਚ ਹੰਝੂ ਨੇ, ਅਰਦਾਸਾਂ ਕਰੀ ਜਾਂਦਾ, ਮੈਂ ਹਾਂ ਗਰੀਬ, ਮੇਰਾ ਚੱਲਦਾ ਨਾ ਜ਼ੋਰ ਏ। ਸੈਦਾ ਕਹਿੰਦਾ ਮਹਾਰਾਜ ਮੇਰਾ ਕੀ ਜ਼ੋਰ ਚੱਲਣਾ ਸੀ, ਤੇਰੇ ਗਰੀਬ ਸਿੱਖ ਦਾ, ਮੈਂ ਹਾਂ ਗਰੀਬ ਮੇਰਾ ਚੱਲਦਾ ਨਾ ਜ਼ੋਰ ਏ, ਤੇਰੇ ਬਿਨਾ ਦਾਤਾ ਮੇਰਾ ਦਾਸ ਭਾਵੇਂ ਹੋਰ ਏ, ਤੇਰੇ ਬਿਨਾ ਹੋਰ ਕਿਹੜਾ ਮੇਰਾ, ਤੇਰੇ ਬਿਨਾ ਮੇਰਾ ਭਾਵੇਂ ਦਾਸ ਕਿਹੜਾ ਹੋਰ ਏ, ਤੂੰ ਸੋਹਣਾ ਚਾਨਾ ਇਹ ਤੇਰਾ ਹੀ ਚਕੋਰ ਏ, ਮੇਰੀ ਮਾਲਕਾ ਤੂੰ ਮੇਰਾ ਚੰਨ ਹੈ ਤੇ ਮੈਂ ਚਕੋਰ ਹਾਂ। ਚੰਨ ਦੇ ਨਾਲ ਚਕੋਰ ਦੀ ਪ੍ਰੀਤੀ ਕਦੇ ਟੁੱਟਦੀ ਨਹੀਂ ਤੇ ਨਾ ਹੀ ਟੁੱਟਣ ਦੇਣੀ ਨਾ ਟੁੱਟ ਸਕਦੀ ਹੈ। ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ। ਤੂੰ ਸੋਹਣਾ ਚਾਨਾ ਤੇ ਤੇਰਾ ਹੀ ਚਕੋਰ ਏ, ਗਰੀਬਾਂ ਦਾ ਅਮੀਰਾਂ ਨਾਲ ਦੱਸ ਕਿਹਦਾ ਜੋਰ ਏ। ਕਹਿੰਦਾ ਗਰੀਬ ਦਾ ਅਮੀਰ ਨਾਲ ਕਾਹਦਾ ਜੋੜ ਆ, ਤੇਰੇ ਬਿਨ ਪਾਰਸ ਨੂੰ ਦਿਸਦਾ ਨਾ ਹੋਰ ਏ। ਕਹਿੰਦੇ ਦਾਤਿਆ ਤੇਰੇ ਬਿਨਾਂ ਨੀ ਕੋਈ ਨਜ਼ਰੀ ਆਉਂਦਾ। ਅੱਜ ਅਰਦਾਸਾਂ ਕਰ ਰਿਹਾ ਸਿੱਧਾ ਮਲਾ ਤੇ ਮੇਰੇ ਪਾਤਸ਼ਾਹ ਪੱਤਣ ਤੇ ਆਏ ਹੈ, ਬੇੜੇ ਵਾਲੇ ਬਾਜਾਂ ਮਾਰਦੇ ਨੇ ਤੇ ਸਤਿਗੁਰੂ ਸਾਹਿਬ ਦੇ ਬੇੜਿਆਂ ਨੂੰ ਛੱਡ ਕੇ, ਸਾਰਿਆਂ ਦੇ ਬੇੜਿਆਂ ਨੂੰ ਛੱਡ ਕੇ ਤੁਰੇ ਜਾ ਰਹੇ ਨੇ। ਤੇ ਸਿੱਖ ਵੀ ਦੇਖਦੇ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਕੀ ਕੌਤਕ ਅੱਜ ਵੀ ਬੇੜੇ ਬੜੇ ਪਿੱਛੇ ਰਹਿ ਗਏ ਨੇ ਤੇ ਮਹਾਰਾਜ ਬੜੀ ਦੂਰ ਲੰਘੇ ਹੈ। ਸਿੱਖ ਵੀ ਭੱਜ ਭੱਜ ਕੇ ਨਾਲ ਰਲਦੇ ਤੇ ਦੂਰ ਕਿਤੇ ਇੱਕ ਹੋਰ ਬੇੜਾ ਦਿਸ ਰਿਹਾ ਦੂਰ ਦੁਰਾਡੇ ਖੜਾ, ਤੇ ਉਹ ਬੇੜੇ ਵਾਲਾ ਵੀ ਹੱਥ ਜੋੜੀ ਖੜਾ ਦਿਸਦਾ, ਹੱਥ ਜੋੜੀ ਸਿੱਧਾ ਬੈਠਾ ਨੀ ਜਿੰਨਾ ਚਿਰ ਮਹਾਰਾਜ ਨੀ ਆਏ ਰਾਹਾਂ ਤੱਕਦਾ, ਕਿਉਂਕਿ ਉਹਨੂੰ ਪਤਾ ਵੀ ਆਉਣਗੇ ਸੱਚੇ ਪਾਤਸ਼ਾਹ ਆਉਣਗੇ। ਭਰੋਸਾ ਹੁੰਦਾ ਜਿਹੜਾ ਦਿਲੋਂ ਕਰਦਾ ਹੋਵੇ ਨਾ ਪ੍ਰੇਮ, ਉਹਨੂੰ ਪਤਾ ਹੁੰਦਾ ਵੀ ਮੇਰਾ ਮਾਲਕ ਮੇਰੀ ਬਾਂਹ ਫੜੂਗਾ ਆ ਕੇ। ਤੇ ਸਿੱਧੇ ਦੀਆਂ ਨੇਤਰ ਬੰਦ ਨੇ, ਸੱਚੇ ਪਾਤਸ਼ਾਹ ਅਕਾਲ ਪੁਰਖ ਸਿੱਧੇ ਵੱਲ ਨੂੰ ਜਾ ਰਹੇ ਨੇ। ਕਲਗੀ ਧਰਜੀ ਪਾਤਸ਼ਾਹ ਜਦ ਗਏ ਪੱਤਣ ਤੇ ਆ, ਸਭ ਨੇ ਬਾਜਾਂ ਮਾਰੀਆਂ ਨੀ ਰੁਕਦੇ ਬੇਪਰਵਾਹ। ਬੇਪਰਵਾਹ ਕਿੱਥੇ ਰੁਕਦਾ, ਜਿਹਨਾਂ ਜਿਹੜਾ ਦਿਲੋਂ ਆਵਾਜ਼ ਮਾਰੇ ਉਹਦੇ ਕੋਲੇ ਜਾਂਦਾ, ਉਤਲੀਆਂ ਆਵਾਜ਼ਾਂ ਨੀ ਸੁਣਦਾ। ਕਹਿੰਦੇ ਕਲਗੀ ਧਰਜੀ ਪਾਤਸ਼ਾਹ ਜਦ ਗਏ ਪੱਤਣ ਤੇ ਆ, ਸਭ ਨੇ ਬਾਜਾਂ ਮਾਰੀਆਂ ਨਾ ਰੁਕਦੇ ਬੇਪਰਵਾਹ। ਪਹੁੰਚ ਗਏ ਉਸ ਥਾਂ ਤੇ ਜਿੱਥੇ ਸਿੱਧਾ ਰਿਹਾ ਬਲਾ, ਤੱਕ ਤੱਕ ਸੋਹਣੇ ਮੁੱਖ ਨੂੰ ਰਿਹਾ ਸੈਦਾ ਸੀਸ ਝੁਕਾ, ਤੱਕ ਤੱਕ ਸੋਹਣੇ ਮੁੱਖ ਨੂੰ ਰਿਹਾ ਸੈਦਾ ਸੀਸ ਝੁਕਾ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਨੇ ਆਵਾਜ਼ ਦਿੱਤੀ ਜਾ ਕੇ ਸੈਦੇ ਦੇ ਕੋਲੇ, ਕਹਿੰਦੇ ਸੈਦਿਆ ਅੱਖਾਂ ਖੋਲ ਪੁੱਤਰਾ ਆ ਗਏ ਆ ਤੈਨੂੰ ਮਿਲਣ ਵਾਸਤੇ, ਬੜੀਆਂ ਤੰਗਾਂ ਨੇ ਤੇਰੇ ਦਿਲ ਦੇ, ਬੜਾ ਪਿਆਰ ਕਰਦਾ ਤੂੰ, ਤੇਰੇ ਪਿਆਰ ਦੀ ਜਿਹਨਾਂ ਨੂੰ ਪੇਂਦ ਚੜ ਗਈ, ਰਹਿੰਦੇ ਵਿੱਚ ਉਹ ਸਦਾ ਖਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਬਾਹਰ ਝੜਦੇ ਤੇਜ ਕਟਾਰੀਆਂ ਦੇ, ਤੇਰੀ ਦੀਦ ਦੀ ਜਿਹਨਾਂ ਨੂੰ ਪਿਆਸ ਲੱਗੀ ਦਰ ਤੇ ਬੈਠ ਕੇ ਵਾਂਗ ਭਖਾਰੀਆਂ ਦੇ, ਭਖਾਰੀ ਬਣ ਕੇ ਬਹਿ ਜਾਂਦੇ ਹੈ ਜਿਹਨਾਂ ਨੂੰ ਉਹਦੇ ਦਦਾਰਿਆਂ ਦੀ ਪਿਆਸ ਹੋਵੇ। ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਾਤਰਕ ਕੀ ਨਿਆਈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਆਓ ਸਮੇਂ ਦੀ ਸਮਾਪਤੀ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਕੱਲ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਵੀ ਕਿਵੇਂ ਸਿੱਧੇ ਨੂੰ ਮਾਰਨ ਨੇ ਤਾਰਿਆ ਤੇ ਕਿਵੇਂ ਪਹਾੜਾ ਸਿੱਧੇ ਨੂੰ ਕਿਹਾ, ਸਿੱਧਿਆ ਕਿਵੇਂ ਕਿੰਨਾ ਪਹਾੜਾ ਦੇਈਏ ਤੇ ਕਿਵੇਂ ਸਿੱਧੇ ਨੇ ਇੱਕੀ ਕੋਲਾਂ ਤਰਾਲੀਆਂ ਆਵਦੀਆਂ। ਆਪਾਂ ਕੱਲ ਦੇ ਦੀਵਾਨ ਦੇ ਵਿੱਚ ਯਤਨ ਕਰਾਂਗੇ ਗੁਰੂ ਸਾਹਿਬ ਦੀਆਂ ਵਡਿਆਈਆਂ ਕਰਨ ਦਾ। ਸੋ ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜੱਥਾ, ਬੜੀ ਕਿਰਪਾ ਪਾਤਸ਼ਾਹ ਦੀ ਸਮੁੱਚੇ ਜੱਥੇ ਦੇ ਉੱਤੇ ਹੀ, ਕਿਉਂਕਿ ਗਾਉਣ ਉਹੀ ਗਾ ਸਕਦਾ। ਕਹਿੰਦੇ ਕੀਰਤਨ ਦੀ ਦਾਤ ਨਾ ਬਿਰਲਿਆਂ ਨੂੰ ਪ੍ਰਾਪਤ ਹੁੰਦੀ, ਗੁਰੂ ਦੀਆਂ ਵਡਿਆਈਆਂ ਦੀ ਦਾਤ। ਭਾਈ ਮਰਦਾਨੇ ਨੇ ਕਿਹਾ ਸੀ ਜਦੋਂ ਵਿਆਹ ਵੇਲੇ ਮਹਾਰਾਜ ਸਾਰਿਆਂ ਨੂੰ ਸ਼ਗਨ ਦੇਈ ਗਏ ਨਾ, ਲਾਗ ਦੇਈ ਗਏ, ਪੈਸੇ ਦੇਈ ਗਏ, ਬੀਬੀ ਨਾਨਕੀ ਨੇ ਘੋੜੀਆਂ ਗਾਂਜਾਂ ਉਹਨੂੰ ਵੀ ਸ਼ਗਨ ਦਿੱਤਾ, ਤੇ ਮਰਦਾਨਾ ਰੁੱਸ ਗਿਆ, ਕਹਿੰਦਾ ਮਹਾਰਾਜ ਮੈਨੂੰ ਕੁਝ ਦੱਸਿਆ ਦਿੱਤਾ ਹੀ ਨਹੀਂ, ਮੈਂ ਤੁਹਾਡਾ ਮਹਾਰਾਸ਼ੀ ਹਾਂ, ਤੁਹਾਡਾ ਮੈਂ ਰਾਗੀ ਢਾਡੀ ਹਾਂ, ਮੈਂ ਤੁਹਾਡਾ ਸੇਵਾਦਾਰ, ਮੈਨੂੰ ਭੁੱਲ ਹੀ ਗਏ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਕਿਵੇਂ ਭੁੱਲਾਂਗੇ, ਤੈਨੂੰ ਉਹ ਕੁਛ ਦੇਣਾ ਜਿਹੜਾ ਇਹਨਾਂ ਨੂੰ ਨਹੀਂ ਮਿਲ ਸਕਦਾ। ਕਹਿੰਦੇ ਝੋਲੀ ਆਡਾ, ਤੇ ਮਰਦਾਨੇ ਨੇ ਝੋਲੀ ਅੱਡੀ, ਮਹਾਰਾਜ ਨੇ ਹੱਥ ਕੀਤੇ ਤੇ ਹੱਥ ਜਿਹੜਾ ਬੁੱਕ ਸੀ ਨਾ ਮਹਾਰਾਜ ਨੇ ਮਰਦਾਨੇ ਦੀ ਝੋਲੀ ਚ ਖੋਲਤਾ। ਕਹਿੰਦੇ ਲੈ ਮਰਦਾਨਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ, ਜਿੱਥੇ ਜਿੱਥੇ ਤੂੰ ਕੀਰਤਨ ਕਰੇਗਾ ਨਾ ਤਾਰ ਛੇੜੇਗਾ ਤੇ ਕੌਡੇ ਰਾਕਸ਼ ਵੀ ਝੂਮਣ ਲੱਗ ਜਾਣਗੇ, ਸਵਰਗ ਬਣਾ ਦਿਆ ਕਰੇਗਾ ਜੰਗਲ ਦੀ। ਇਹ ਬੜੀਆਂ ਵੱਡੀਆਂ ਦਾਤਾਂ ਗੁਰੂ ਸਾਹਿਬ ਕਿਰਪਾ ਕਰਨ, ਮੇਰਾ ਪ੍ਰਿਆਸ ਰੱਖਣ। ਆਓ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਪ ਸਿੰਘ ਜੀ, ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਹਰ ਜਸ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਇੱਕ ਨਹੀਂ ਨੇਕਾਂ ਗੁਰਬਾਣੀ ਪੜ੍ਹਦਿਆਂ ਗੁਰ ਇਤਿਹਾਸ ਕਹਿੰਦੇ ਆ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਬਖਸ਼ਣ ਆ ਰਹੇ ਨੇ, ਇਸੇ ਤਰ੍ਹਾਂ ਹੀ ਆਪਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਲੈਂਦੇ ਰਹਿਣ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਨੂੰ ਗੁਰ ਇਤਿਹਾਸ ਦੇ 12 ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜੂਰ ਹਾਜ ਦੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਬੁੱਲਾਂ ਚੁੱਕਣ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਯਾਨੀ ਕਿ ਅੱਜ ਸ਼ਾਮ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇ ਕਰੇਗਾ ਜੀ। ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ ਅੱਜ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜੂਰ ਹਾਜ਼ ਦੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀਸਰ ਸਾਹਿਬ ਫਿਰੋਜ਼ਪੁਰ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਨਾਲ ਆਪ ਸੰਗਤ ਦੀ ਸੇਵਾ ਵਿੱਚ ਤਤਪਰ ਰਹਿੰਦੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰਘਰ ਦੀ ਸੇਵਾ ਬਖਸ਼ਿਸ਼ ਕਰਦੇ ਰਹਿਣ। ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਬਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚੋਂ ਕੇਵਲ ਇੱਕ ਮਹੀਨੇ ਦਾ ਸਮਾਂ ਲੈ ਕੇ ਆਪ ਸੰਗਤ ਦੇ ਦਰਸ਼ਨ ਕਰਨ ਲਈ ਆਏ ਨੇ। ਭਾਈ ਸਾਹਿਬ ਹੋਰੀ ਬੜੀ ਦੇਰ ਪਹਿਲਾਂ 2002 ਵਿੱਚ ਕੈਲਗਰੀ ਦੀ ਸੰਗਤ ਦੇ ਦੀਦਾਰ ਕਰਕੇ ਗਏ ਸਨ ਔਰ ਲਗਭਗ 23-24 ਸਾਲ ਬਾਅਦ ਦੁਬਾਰਾ ਆਪ ਸੰਗਤ ਦੇ ਦਰਸ਼ਨ ਕਰਨ ਲਈ ਆਏ ਨੇ। ਮੈਂ ਇੱਕ ਵਾਰ ਆਪ ਸਮੁੱਚੀ ਕੈਲਗਰੀ ਨਿਵਾਸੀ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਸਟਾਫ ਵੱਲੋਂ ਭਾਈ ਸਾਹਿਬ ਹੋਰਾਂ ਨੂੰ ਜੀ ਆਇਆਂ ਆਖਦਾ ਹਾਂ, ਜਿਹੜੇ ਰਾਹਾਂ ਤੋਂ ਚੱਲ ਕੇ ਆਏ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਆਏ, ਜਿਸ ਦਰ ਦੇ ਦੀਦਾਰਾਂ ਦੀ ਇੱਛਾ ਅਤੇ ਸਿੱਖ ਹਰ ਇੱਕ ਸਿੱਖ ਨੂੰ ਰਹਿੰਦੀ ਹੈ ਅਤੇ ਹਰ ਰੋਜ਼ ਅਸੀਂ ਅਰਦਾਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨਾਂ ਦੀ ਯਾਚਨਾ ਕਰਦੇ ਹਾਂ। ਭਾਈ ਸਾਹਿਬ ਹੋਰੀ ਉੱਥੋਂ ਆਏ ਨੇ, ਇੱਕ ਵਾਰ ਫਿਰ ਜੀ ਆਇਆਂ ਨੂੰ। ਕੇਵਲ ਇੱਕ ਮਹੀਨੇ ਦਾ ਸਮਾਂ ਹੈ ਆਪ ਸੰਗਤ ਦੀ ਸੇਵਾ ਵਿੱਚ, ਜੁਲਾਈ ਦਾ ਪੂਰਾ ਮਹੀਨਾ ਹਾਜ਼ਰ ਰਹਿਣਗੇ। ਆਓ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ

ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ

ਆਖ ਵਖਾਣਾ। ਜੋ ਸੇਵਹ ਤੁਦ ਜੀ ਜਨ ਨਾਨਕ ਤਿਨ ਕੁਰਬਾਨ। ਹਰ ਧਿਆਵਹ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ।

तारी तुम ते होए सो।

ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ।

ਸਾਹੋ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ

ब्रह्म बिंदै तिसदा ब्रह्मत रहै, एक शब्द लिव लाए नव निधि

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸੰਧਿਆ ਸਮੇਂ ਦੇ ਦੀਵਾਨਾਂ ਦੇ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਹੀ ਜਥੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦ ਹੈ। ਸੋ ਹੁਣ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੋ ਬੜੇ ਲੰਬੇ ਸਮੇਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ ਤੇ ਪਾਠ ਬੋਧ ਸਮਾਗਮ ਸੰਪੂਰਨ ਸੰਥਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੱਡੇ ਵੱਡੇ ਪੱਧਰ ਤੇ ਇਹ ਸਮਾਗਮ ਉਲੀਕੇ ਗਏ ਨੇ। ਸੋ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਦੀ ਵੀ ਜ਼ਰੂਰਤ ਹੋਵੇਗੀ। ਨਿਰੰਤਰ 42 ਦਿਨ ਇਹ ਸਮਾਗਮ 16 ਅਗਸਤ ਤੱਕ ਚੱਲਣਾ ਹੈ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੋਵੇਗੀ। ਸਿੱਖ ਪੰਥ ਦੇ ਮਹਾਨ ਵਿਦਵਾਨ, ਦਮਦਮੀ ਟਕਸਾਲ ਦੇ ਵਿਦਿਆਰਥੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪੋਤਰੇ, ਸਿੱਖ ਪੰਥ ਦੀ ਮਾਇਨਾਜ ਹਸਤੀ, ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਸੰਤ ਗਿਆਨੀ ਅਵਤਾਰ ਸਿੰਘ ਜੀ, ਬਾਈ ਜੀ ਬਦਨੀ ਕਲਾਂ ਵਾਲੇ ਰੋਜ਼ਾਨਾ ਸਾਨੂੰ ਸਾਰਿਆਂ ਨੂੰ ਸੰਗਤੀ ਰੂਪ ਵਿੱਚ ਸੰਥਿਆ ਕਰਵਾਉਣਗੇ। ਸੋ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਇਹਨਾਂ ਗੁਰਮਤਿ ਸੰਥਿਆ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ। ਹੁਣ ਮਹਾਰੇ ਸੱਚੇ ਪਾਤਸ਼ਾਹ ਜੀ ਦੀਆਂ ਪੋਥੀਆਂ ਸਜਾਉਣ ਵਾਸਤੇ ਵਿਛਾਈ ਦੀ ਸੇਵਾ ਹੋ ਰਹੀ ਹੈ। ਰੋਜ਼ਾਨਾ ਹੀ ਆਪ ਜੀਆਂ ਨੇ ਇਸੇ ਤਰ੍ਹਾਂ ਸੇਵਾ ਦੇ ਵਿੱਚ ਵੀ ਹਿੱਸੇ ਪਾਉਣੇ। ਠੀਕ 6:30 ਵਜੇ ਮਹਾਰਾਜ ਜੀ ਦੇ ਚਰਨਾਂ ਵਿੱਚ ਪੰਜ ਸਿੰਘ ਸਾਹਿਬਾਨ ਅਰਦਾਸ ਕਰਨਗੇ, ਫਿਰ ਉਸ ਤੋਂ ਬਾਅਦ ਹੁਕਮਨਾਮੇ ਹੋਣਗੇ ਤੇ ਪਾਠ ਬੋਧ ਸਮਾਗਮ ਦੀ ਪ੍ਰਾਰੰਭਤਾ ਹੋਵੇਗੀ। ਸੋ ਉਨਿਆਂ ਸਮਾਂ ਤੱਕ ਜੋ ਨਮਸਕਾਰ ਕਰਨ, ਦਰਸ਼ਨ ਕਰਨ ਆਉਣ ਵਾਲੀ ਸੰਗਤ ਹੈ, ਉਹਨਾਂ ਨੂੰ ਬੇਨਤੀ ਹੈ ਕਿ ਸਾਰੇ ਮਾਈ ਭਾਈ ਆਪ ਜੀਆਂ ਨੇ ਬੀਬੀਆਂ ਵਾਲੇ ਪਾਸੇ ਸਜਣਾ ਹੈ। ਜਿੰਨਾ ਸਮਾਂ ਵਿਛਾਈ ਹੁੰਦੀ ਹੈ ਉਨਾ ਸਮਾਂ ਇਸ ਪਾਸੇ ਨਹੀਂ ਆਪ ਜੀ ਨੇ ਕਿਰਪਾ ਕਰਕੇ ਆਉਣਾ। ਕੇਵਲ ਜਿਹੜੇ ਸੇਵਾਦਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹੀ ਸਾਰੇ ਵਿਛਾਈ ਕਰਨਗੇ। ਆਪ ਜੀਆਂ ਨੇ ਬੀਬੀਆਂ ਵਾਲੇ ਪਾਸੇ ਸਾਰੇ ਸਿੰਘਾਂ ਨੇ ਬੀਬੀਆਂ ਨੇ ਸਜਣਾ ਹੈ। ਇਸੇ ਤਰ੍ਹਾਂ ਨਿਰੰਤਰ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ। ਸੋ ਠੀਕ 6:30 ਅਰਦਾਸ ਹੋਵੇਗੀ ਤੇ ਫਿਰ ਪਾਠ ਬੋਧ ਸਮਾਗਮ ਦੀ ਆਰੰਭਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।